ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ। ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ। ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ

ਸਦਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਾਤ ਪਾਦਾ ਰਾਖਾ ਵਾਹਿਗੁਰੂ ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ

ਦਾਨ ਬਖਸ਼ਣਾ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ, ਸੁਭਾਅ ਤੰਦਰੁਸਤੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਨੂੰ ਗੁਰਮਤਿ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ, ਚੇਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਬੰਥਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ, ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ, ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਜੋ ਬੱਚੇ ਗਤਕੇ ਵਿੱਚ ਇਨਾਮ ਜਿਨ੍ਹਾਂ ਬੱਚਿਆਂ ਨੇ ਜਿੱਤੇ ਨੇ ਉਹਨਾਂ ਨੂੰ ਇਨਾਮ ਪ੍ਰਬੰਧਕਾਂ ਵੱਲੋਂ ਦਿੱਤੇ ਜਾਣਗੇ। ਸੋ ਉਪਰੰਤ ਕਥਾ ਦੀ ਹਾਜ਼ਰੀ ਭਾਈ ਅੰਗਰੇਜ਼ ਸਿੰਘ ਜੀ ਭਰਨਗੇ। ਅੱਜ ਬੱਚਿਆਂ ਦੀ ਕਲਾਸ ਵੀ ਹੈ, ਜੋ ਕਿ 7:45 ਤੋਂ ਬੱਚਿਆਂ ਦੀ ਕਲਾਸ ਆਰੰਭ ਹੁੰਦੀ ਹੈ, ਜਿੱਥੇ ਬੱਚਿਆਂ ਨੇ ਗਤਕੇ ਵਿੱਚ ਹੋਰ ਬਹੁਤ ਸਾਰੇ ਵਿੱਚ ਬੱਚਿਆਂ ਨੇ ਬਹੁਤ ਸਾਰੇ ਇਨਾਮ ਜਿੱਤੇ ਨੇ, ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਜਾਣੇ ਨੇ। ਇਸੇ ਤਰ੍ਹਾਂ ਅੱਜ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਜੋ ਕਿ ਸਾਡੇ ਹਿੰਦੁਸਤਾਨ ਵਿੱਚ ਲੋਕ ਤਿਉਹਾਰਾਂ ਨੂੰ ਵੱਖਰੇ ਵੱਖਰੇ ਤੌਰ 'ਤੇ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਮਨਾਉਂਦੇ ਨੇ। ਕੋਈ ਅੱਜ ਦੇ ਦਿਨ ਨੂੰ ਰਕਸ਼ਾ ਬੰਧਨ ਦੇ ਨਾਲ ਮਨਾਉਂਦਾ ਹੈ, ਕੋਈ ਰੱਖੜੀ ਦਾ ਤਿਉਹਾਰ ਜਾਣ ਕੇ ਮਨਾਉਂਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਨ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਰੱਖੜ ਪੰਨਿਆਂ ਦਾ ਬਹੁਤ ਵੱਡਾ ਜੋੜ ਭਾਰੀ ਮੇਲਾ ਹੁੰਦਾ ਹੈ ਅੱਜ ਦੇ ਦਿਨ, ਅਤੇ 2 ਦਿਨੇ ਮੇਲਾ ਚੱਲਦਾ ਹੈ, ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਨਗਰ ਵਿੱਚ 26 ਸਾਲ 9 ਮਹੀਨੇ 13 ਦਿਨ ਭਾਰੀ ਤਪੱਸਿਆ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਪਾਵਨ ਯਾਦ ਦੇ ਅੰਦਰ ਇਤਿਹਾਸਕ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਬਾਬਾ ਬਕਾਲਾ ਬਣਿਆ ਹੈ। ਇਸ ਅਸਥਾਨ 'ਤੇ ਹਰ ਸਾਲ ਰੱਖੜ ਪੰਨਿਆਂ ਦਾ ਮੇਲਾ ਬੜੀ ਵੱਡੀ ਪੱਧਰ 'ਤੇ ਸਜਦਾ ਹੈ, ਜਿਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਜਾਂਦੀਆਂ ਨੇ। ਦੇਸਾਂ ਵਿਦੇਸਾਂ ਤੋਂ ਸੰਗਤਾਂ ਪਹੁੰਚਦੀਆਂ ਨੇ। ਅੱਜ ਉਸ ਧਰਤੀ 'ਤੇ ਵੀ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਕਿ ਅੱਜ ਦੇ ਦਿਨ ਸਾਚਾ ਗੁਰੂ ਲਾਧੋਰੇ ਬਾਬਾ ਮੱਖਣ ਛਾਲ ਬਾਣਾ ਜੀ ਨੇ, ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜੋ ਕਿ ਭੋਰਾ ਸਾਹਿਬ ਵਿਖੇ ਭਗਤੀ ਕਰ ਰਹੇ ਸਨ, ਉਹਨਾਂ ਨੂੰ ਪ੍ਰਗਟ ਕੀਤਾ ਅਤੇ ਗੁਰੂ ਸੰਗਤਾਂ ਨੂੰ ਦੱਸਿਆ ਕਿ ਸਾਚਾ ਗੁਰੂ ਲਾਧੋਰੇ, ਕਿ ਸੱਚੇ ਗੁਰੂ ਦੀ ਭਾਲ ਵਿੱਚ ਗੁਰੂ ਜਦੋਂ ਆਏ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਉਸ ਪਾਵਨ ਯਾਦ ਦੇ ਅੰਦਰ ਇਹ ਇਤਿਹਾਸਕ ਦਿਹਾੜੇ 'ਤੇ ਇਹ ਜੋੜ ਮੇਲਾ ਸੱਜਦਾ ਹੈ। ਸੋ ਆਓ, ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਸਰਵਣ ਕਰਦੇ ਹਾਂ। ਉਪਰੰਤ ਬੱਚਿਆਂ ਨੂੰ ਪ੍ਰਾਇਜ਼ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤਾਂ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਤਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇਨਾਮ ਦੇਣ ਜਾ ਰਹੇ ਹਾਂ ਜੋ ਕਿ ਪਿਛਲੇ ਦਿਨਾਂ ਦੇ ਅੰਦਰ 22 ਅਤੇ 23 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਇਹ ਬੱਚਿਆਂ ਦਾ ਸਿੱਖ ਵਾਰੀਅਰ ਗੱਤਕੇ ਮੁਕਾਬਲੇ ਹੋਏ, ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਕੈਨੇਡਾ ਤੋਂ ਬਾਹਰੋਂ ਵੀ ਆਣ ਕਰਕੇ ਭਾਗ ਲਿਆ, ਜਿਸ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ, ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਇੱਥੋਂ ਨਿਊ ਵੈਸਟ ਦੇ ਬੱਚਿਆਂ ਨੂੰ ਵੀ, ਜੋ ਇੱਥੋਂ ਬੱਚੇ ਗਏ ਉਹਨਾਂ ਨੂੰ ਵੀ ਇਨਾਮ ਦੇਣ ਵਾਸਤੇ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇੱਥੇ ਸੱਦਿਆ ਹੈ, ਜਿਸ ਦੀ ਇਹ ਸੇਵਾ, ਇਹ ਮਾਰਸ਼ਲ ਆਰਟ ਜੋ ਇਹ ਬੱਚਿਆਂ ਨੂੰ ਸਿਖਾ ਰਹੇ ਨੇ, ਇਹਨਾਂ ਦੇ ਉਸਤਾਦ ਸਰਦਾਰ ਭਾਈ ਜਗਜੀਤ ਸਿੰਘ ਜੀ, ਇਹਨਾਂ ਦੇ ਗੱਤਕਾ ਉਸਤਾਦ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਬਹੁਤ ਮਿਹਨਤ ਕਰਕੇ ਇਹ ਸਾਡਾ ਪੁਰਾਤਨ ਗੱਤਕੇ ਮੁਕਾਬਲੇ, ਘੋੜਸਵਾਰੀ, ਹੋਰ ਬਹੁਤ ਸਾਰੇ ਸ਼ਸਤਰ ਚਲਾਉਣੇ ਇਹ ਬੱਚਿਆਂ ਨੂੰ ਸਿਖਾ ਰਹੇ ਨੇ। ਆਓ ਉਹਨਾਂ ਦੇ ਨਾਲ ਕੁਝ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ, ਉਪਰੰਤ ਉਹਨਾਂ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਜੋ ਬੱਚੇ ਇਸ ਗੱਤਕਾ ਮੁਕਾਬਲੇ ਵਿੱਚ ਸਿੱਖ ਵਾਰੀਅਰ ਜੋ ਹੋਇਆ ਉਸ ਵਿੱਚ ਬੱਚਿਆਂ ਨੇ ਭਾਗ ਲਿਆ, ਉਹਨਾਂ ਨੂੰ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਗੱਤਕਾ ਉਸਤਾਦ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਆਓ ਉਹਨਾਂ ਤੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
2: ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪ੍ਰਸਾਦ ਸਿੰਘ ਜੀਓ। ਸੋ ਇਹ ਜਿਹੜਾ ਸਿੱਖ ਵਾਰੀਅਰ ਕੰਪੀਟੀਸ਼ਨ ਆ, ਸਿੱਖ ਯੋਧੇ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਕੋਈ 3 ਸਾਲ ਤੋਂ ਲਗਾਤਾਰ ਚੱਲਦਾ, ਜੋ ਕਿ ਪਹਿਲਾਂ ਗੁਰੂ ਨਾਨਕ ਸਿੰਘ ਗੁਰਦੁਆਰੇ 2 ਸਾਲ ਸੀ ਅਤੇ ਐਤਕੀ ਗੁਰਦੁਆਰਾ ਦਸ਼ਮੇਸ਼ ਦਰਬਾਰ ਹੋਇਆ। ਸੋ ਇਸ ਵਿੱਚ ਜਿਵੇਂ ਆਮ ਆਪਾਂ ਸੋਟੀ ਫਰੀ ਸੋਟੀ ਦੇ ਮੁਕਾਬਲੇ ਦੇਖਦੇ ਹਾਂ, ਉਹ ਨਹੀਂ ਹੈਗਾ। ਇਹਦੇ ਵਿੱਚ ਜਿਹੜੀ ਸਾਡੇ ਸੀਨੇ ਵਸੀਨੇ ਯੁੱਧ ਕਲਾ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ, ਆਪ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ, ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਪਟਨੇ ਦੇ ਵਿੱਚ ਗਲੇਲ ਅਤੇ ਤੀਰ ਅੰਦਾਜ਼ੀ ਕਰਦੇ ਸਨ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਆਣ ਕੇ 2 ਧਿਰਾਂ ਬਣਾ ਕੇ ਜੰਗਾਂ ਕਰਾਉਂਦੇ ਰਹੇ। ਸੋ ਇਹ ਸਾਰਾ ਜਿਹੜਾ ਇਤਿਹਾਸ ਨੂੰ ਸਮਰਪਿਤ, ਇਤਿਹਾਸ ਦੇ ਵਿੱਚੋਂ ਸਾਰੀਆਂ ਚੀਜ਼ਾਂ ਆਪਣੇ ਉਸਤਾਦਾਂ ਨਾਲ ਸਲਾਹ ਕਰਕੇ ਇੱਕ ਵੱਖਰਾ ਅਤੇ ਨਿਵੇਕਲਾ ਪ੍ਰੋਗਰਾਮ ਗੁਰੂ ਘਰਾਂ ਦੇ ਸਹਿਯੋਗ ਦੇ ਨਾਲ ਆਰੰਭ ਕੀਤਾ। ਇਹ ਵੱਖਰਾ, ਇਹਦੇ ਵਿੱਚ ਕਿਸੇ ਵੀ ਬੱਚੇ ਨੂੰ ਜਿੱਤਣ ਲਈ ਕਈ ਪੜਾਅ ਪਾਰ ਕਰਨੇ ਪੈਂਦੇ ਆ। ਸੋ ਜਿੱਥੇ ਪਹਿਲਾਂ ਗਲੇਲ ਦਾ ਕੰਪੀਟੀਸ਼ਨ ਆ, ਫਿਰ ਅਰਚਰੀ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਬਰਛੇ ਮਾਰਨ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਕਿਰਪਾਨ ਦੇ ਨਾਲ ਕਈ ਟਾਰਗੇਟ ਹਿੱਟ ਕਰਨੇ, ਸਕਿੱਲ ਦਿਖਾਉਣੇ ਤੋਂ ਪਹਿਲਾਂ ਪੜਾਅ ਪਾਰ ਕਰਨਾ ਪੈਂਦਾ। ਉਸ ਤੋਂ ਬਾਅਦ ਵੱਖ ਵੱਖ ਸ਼ਾਸਤਰਾਂ ਨਾਲ ਜਿਹੜੀ ਫਾਈਟ ਕਰਨੀ ਪੈਂਦੀ ਆ, ਜਦੋਂ ਉਹਦੇ ਵਿੱਚੋਂ ਵੀ ਬੱਚਾ ਜੇਤੂ ਰਹਿ ਜਾਵੇ, ਉਸ ਤੋਂ ਅੱਗੇ ਜਾ ਕੇ 1-5 ਦੀ ਫਾਈਟ ਹੁੰਦੀ ਆ, ਜਦਕਿ ਆਪਾਂ ਪੂਰੇ ਵਰਲਡ ਦੇ ਵਿੱਚ ਜੇ ਕੋਈ ਕੰਪੀਟੀਸ਼ਨ ਦੇ ਦਿਓ 1-1 ਹੁੰਦਾ। ਪਰ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਸੀਗਾ, 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਉਹੀ ਸਿਧਾਂਤ ਨੂੰ ਲੈ ਕੇ ਇੱਕ ਸਿੱਖ ਕਿਵੇਂ ਪੰਜਾਂ ਨਾਲ ਲੜਦਾ ਆ, ਕਿਵੇਂ ਜ਼ਿਆਦਿਆਂ ਨਾਲ ਲੜਦਾ, ਉਹ ਤਰੀਕਾ ਇਹਨਾਂ ਬੱਚਿਆਂ ਨੂੰ ਸਿਖਾਇਆ ਗਿਆ। ਸੋ ਜਿਹੜਾ ਸਾਡੇ ਇਤਿਹਾਸ ਵਿੱਚ ਜਾਂ ਸਾਡੀ ਵਿਰਸੇ ਦੇ ਵਿੱਚ ਸਾਨੂੰ ਮਿਲਦਾ ਆ, ਸੋ ਉਹਦੇ ਵਿੱਚ ਜਿਹੜਾ ਇਨਾਮ ਪ੍ਰਾਪਤ ਕਰਨ ਵਾਲੇ ਬੱਚੇ, ਜਿਹੜੇ ਗੁਰਦੁਆਰਾ ਸੁੱਖ ਸਾਗਰ ਦੇ ਬੱਚੇ ਨੇ, ਜਿਹੜਾ ਕਿ ਉਹਦੇ ਵਿੱਚ 2 ਤਰ੍ਹਾਂ ਦੇ ਵਾਰੀਅਰ ਸੀਗੇ, ਇੱਕ ਸੀਗੇ ਜ਼ਮੀਨ ਦੇ ਵਾਰੀਅਰ, ਉਸ ਤੋਂ ਬਾਅਦ ਜੇ ਅਗਲਾ ਬੱਚੇ ਨੂੰ ਆਉਂਦਾ ਫਿਰ ਘੋੜਿਆਂ 'ਤੇ ਸਾਰਾ ਕੁਛ ਇਸੇ ਤਰ੍ਹਾਂ ਕਰਨਾ ਪੈਂਦਾ ਸੀਗਾ, ਘੋੜਿਆਂ 'ਤੇ ਆਰਚਰੀ ਕਰਨੀ, ਘੋੜਿਆਂ 'ਤੇ ਯੁੱਧ ਕਲਾ ਕਰਨੀ, ਫਾਈਟ ਕਰਨੀ, ਸੋ ਕਾਫੀ ਘੋੜਿਆਂ ਦੇ ਉੱਤੇ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਵੀ ਕਾਫੀ ਚਿਰ ਚੱਲਦਾ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਅਜੇ ਡੇਟ ਆਪਾਂ ਜਿਹੜੀ ਉਹ ਸੈੱਟ ਕਰਨੀ ਆ। ਸੋ ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਇਹੀ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ, ਕਿਉਂਕਿ ਇਹ ਜਿਹੜੇ ਪ੍ਰੋਗਰਾਮ ਆ ਇੱਕ ਗੁਰੂ ਘਰ ਵੱਲੋਂ ਨਹੀਂ ਕਰਵਾਏ ਜਾਂਦੇ। ਜਿੰਨੇ ਵੀ ਪਹਿਲਾਂ ਵਰਲਡ ਕੱਪ ਹੋਇਆ, ਪਹਿਲਾਂ ਗੁਰੂ ਨਾਨਕ ਸਿੰਘ ਗੁਰਦੁਆਰਾ ਹੋਇਆ, ਫਿਰ ਸੁੱਖ ਸਾਗਰ ਨਿਊ ਵੈਸਟ ਹੋਇਆ ਅਤੇ ਫਿਰ ਦਸ਼ਮੇਸ਼ ਦੁਆਰ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਵਾਰੀਅਰ ਆ, ਪਰ ਉਹ ਜਿਹੜੇ ਵਰਲਡ ਕੱਪ ਸੀ ਉਹ ਵੀ ਤਿੰਨਾਂ ਗੁਰੂ ਘਰਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ, ਇਸੇ ਤਰ੍ਹਾਂ ਹੁਣ ਭਾਵੇਂ ਇਹ ਗੁਰਦੁਆਰਾ ਦਸ਼ਮੇਸ਼ ਦੁਆਰਾ ਕੰਪੀਟੀਸ਼ਨ ਹੋਇਆ, ਪਰ ਓਨਾ ਹੀ ਸਹਿਯੋਗ ਗੁਰਦੁਆਰਾ ਸੁੱਖ ਸਾਗਰ ਵੱਲੋਂ, ਗੁਰੂ ਨਾਨਕ ਸਿੰਘ ਗੁਰਦੁਆਰੇ ਵੱਲੋਂ ਸੀਗਾ। ਸੋ ਇਸੇ ਤਰ੍ਹਾਂ ਜਿਹੜਾ ਅਗਲੇ ਸਾਲ ਹੋਣ ਵਾਲਾ ਪ੍ਰੋਗਰਾਮ ਉਹ ਵੀ ਅਸੀਂ ਸਾਰੀਆਂ ਸੁਸਾਇਟੀਆਂ, ਸਾਰੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ, ਗੁਰੂ ਘਰ ਦੀ ਕਮੇਟੀ ਦਾ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਗੁਰੂ ਘਰ ਵੱਲੋਂ ਹੋਣਾ ਆ। ਸੋ ਆਓ ਜਿਹੜਾ ਗਰਾਊਂਡ ਵਾਰੀਅਰ, ਜਿਹੜਾ ਗਰਾਊਂਡ ਦੇ ਵਿੱਚ ਚੈਂਪੀਅਨ ਬਣਿਆ, ਉਹਦੇ ਵਿੱਚ ਪਹਿਲਾ ਜਿਹੜਾ ਇਨਾਮ ਹੈ ਅਮਿਤੋਜ ਸਿੰਘ ਗੁਰਦੁਆਰਾ ਸੁੱਖ ਸਾਹਿਬ ਨਿਊ ਵੈਸਟਰਨ ਲਿਆ। ਸੋ ਪ੍ਰਧਾਨ ਜੀ ਨੂੰ ਅਤੇ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਉਹਨਾਂ ਨੂੰ ਸਰੋਪਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕਰਨ।

ਸੋ ਅਗਲਾ ਜਿਹੜਾ ਆ, ਜਿਵੇਂ ਆਪਾਂ ਗੱਤਕਾ ਜਿਵੇਂ ਗੱਲ ਕੀਤੀ ਮੈਂ ਗੱਤਕੇ ਦੀ, ਜਿਹੜਾ ਸਿੰਗਲ ਫਾਈਟ ਹੁੰਦੀ, ਪਰ ਇਹ ਸਿੰਘ ਨੇ ਵਾਰੀਅਰ ਲੜਿਆ ਸੀ। ਪਰ ਜਿਵੇਂ ਦੱਸਿਆ ਕਈ ਪੜਾਵਾਂ ਦੇ ਵਿੱਚ ਇੱਕ ਅੱਧੇ ਪੁਆਇੰਟ ਤੋਂ ਵੀ ਬੱਚਾ ਜਿਹੜਾ ਅਜੇ ਰਹਿ ਜਾਏ, ਅਤੇ ਉਹਦੇ ਕੋਲ ਅਗਲਾ ਪੜਾਅ ਸੀ ਫਰੀ ਸੋਟੀ। ਸੋ ਫਰੀ ਸੋਟੀ ਦੇ ਵਿੱਚ ਜਿਹੜਾ ਆ ਇਨਾਮ ਪ੍ਰਾਪਤ ਕੀਤਾ ਹਰਜਨ ਸਿੰਘ, ਗੁਰਦੁਆਰਾ ਸੁਖਸਾਰ ਨਿਊ ਵੈਸਟ, ਜੋ ਕਿ ਵੈਨਕੂਵਰ ਤੋਂ ਬੱਚੇ ਛੋਟੇ ਛੋਟੇ ਹੁੰਦੇ ਸਿੱਖਦੇ ਆ। ਸੋ ਇੱਥੇ ਹੋਰ ਵੀ ਸੇਵਾਵਾਂ, ਕੀਰਤਨ ਅਤੇ ਹੋਰ ਸੇਵਾਵਾਂ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਦੇ ਹਾਂ ਜੀ।

0: ਸੋ ਜਿਵੇਂ ਆਪਾਂ ਜੰਗ ਦੇ ਵਿੱਚ ਦੇਖਦੇ ਹਾਂ ਕਿ ਇਸ ਦੇ ਵਿੱਚ ਇੱਕ ਜਿਹੜਾ ਸਪੈਸ਼ਲ ਵਾਰੀਅਰ ਸੀਗੇ ਉਹਦੇ ਵਿੱਚ ਜਿਹੜੇ ਸਭ ਤੋਂ ਵੱਧ ਡਿਫੈਂਸ ਕਰਕੇ ਲੜ ਸਕਦੇ ਸੀਗੇ ਉਹਨਾਂ ਦੇ ਵਿੱਚੋਂ ਦੋ ਨਾਂ ਜਿਹੜੇ ਜੇਤੂ ਰਹੇ ਨੇ ਸਿੱਖ ਵਾਰੀਅਰ ਦੇ ਵਿੱਚ ਉਹ ਜਸਰਾਜ ਸਿੰਘ ਅਤੇ ਹੋਬਨ ਸਿੰਘ। ਉਹਨਾਂ ਨੂੰ ਬੇਨਤੀ ਕਿ ਦੋਵੇਂ ਬੱਚੇ ਇਕੱਠੇ ਆ ਜਾ। ਜਦੋਂ 5-1 ਦੀ ਲੜਾਈ ਹੁੰਦੀ ਸੀ ਉਹਦੇ ਵਿੱਚ ਇਹਨਾਂ ਨੇ ਬਹੁਤ ਵਾਰ ਰੋਕੇ ਅਤੇ ਫਿਰ ਪੂਰਾ ਡਿਫੈਂਸ, ਕਿਉਂਕਿ ਜੰਗ ਵਿੱਚ ਡਿਫੈਂਸ ਬਹੁਤ ਜ਼ਰੂਰੀ ਹੁੰਦਾ, ਜੇ ਡਿਫੈਂਸ ਨਾ ਹੋਵੇ ਤਾਂ ਫਿਰ ਯੋਧਾ ਨਹੀਂ ਹੁੰਦਾ। ਸੋ ਇਹ ਜਿਹੜੇ ਡਿਫੈਂਸ ਦੇ ਵਿੱਚ ਬੱਚੇ ਜਿਹੜੇ ਜੇਤੂ ਰਹੇ ਨੇ ਜਸਰਾਜ ਸਿੰਘ ਅਤੇ ਹੋਬਨ ਸਿੰਘ ਜੀ। ਹਾਂਜੀ, ਬੱਚਿਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ। ਜਿਹੜੇ ਬੱਚੇ ਲੈ ਕੇ ਗੁਰੂ ਘਰ ਆਉਂਦੇ ਨੇ ਅਤੇ ਗੁਰੂ ਘਰ ਦੇ ਵਿੱਚ ਕੀਰਤਨ ਅਤੇ ਹੋਰ ਸੇਵਾਵਾਂ ਜਿਹੜੀਆਂ ਬੱਚੇ ਸਿੱਖਦੇ ਨੇ, ਆਉਣ ਵਾਲਾ ਭਵਿੱਖ ਇਹੀ ਆ ਕਿ ਸਾਡੇ ਬੱਚੇ ਜਿਹੜੇ ਗੁਰਮਤ ਨਾਲ ਗੁਰਸਿੱਖੀ ਨਾਲ ਜੁੜਨ। ਅਤੇ ਸਭ ਤੋਂ ਵਿਸ਼ੇਸ਼ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਜਿਹੜੇ ਸਾਰੇ ਚੱਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਉਹਨਾਂ ਬੱਚਿਆਂ ਦਾ ਅਤੇ ਉਸਤਾਦ ਸਰਦਾਰ ਜਗਜੀਤ ਸਿੰਘ ਜੀ, ਜੋ ਬੱਚਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਨੇ, ਇਸ ਲਾਇਕ ਬਣਾਉਂਦੇ ਨੇ ਕਿ ਬੱਚੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਣ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦਾ, ਉਹਨਾਂ ਸਾਰੇ ਬੱਚਿਆਂ ਦਾ ਜੋ ਇਹਨਾਂ ਗੱਤਕੇ ਮੁਕਾਬਲਿਆਂ ਵਿੱਚ ਭਾਗ ਲੈ ਕਰਕੇ ਸਾਡੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਚਮਕਾਉਂਦੇ ਨੇ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਗੁਰਬਾਣੀ ਵਿਚਾਰ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:25 ਤੱਕ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਬੱਚੇ ਇੱਕ ਸ਼ਬਦ ਦੀ ਹਾਜ਼ਰੀ ਭਰਦੇ ਹਨ ਅਤੇ 7:45 ਬੱਚਿਆਂ ਦੀ ਕਲਾਸ ਜੋ ਆਰੰਭ ਹੁੰਦੀ ਹੈ। ਸੋ ਅੱਜ ਬੱਚਿਆਂ ਦੀ ਕਲਾਸ ਵੀ 7:45 ਆਰੰਭ ਹੋਵੇਗੀ। ਸੋ ਆਓ ਉਹਨਾਂ ਤੋਂ ਸਰਵਣ ਕਰਦੇ ਹਾਂ ਗੁਰਮਤਿ ਵਿਚਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सहजियो तुमरी शरण तुम्हारी अस तुम ही सजन सुहेले

ਮਲ ਜਨਮ ਜਨਮ ਦੀ ਕਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਢੇਸੀ ਜੋਧ ਹੁਸੰਗ ਹੈ

ਟੁੱਟੇ ਜੋਧੇ ਜਾਸ ਸੁਹੰਦਾ ਮੱਝ ਪੰਨੂ ਪ੍ਰਵਾਣ ਹੈ ਪਿਰਾਣਾ ਗੁਰ ਭਾਏ ਚਲੰਦਾ

ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਸ ਅਸਥਾਨ ਦੀ ਜਦੋਂ ਸੇਵਾ ਹੋ ਰਹੀ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠਾਂ ਉਸ ਵੇਲੇ ਅਨੇਕਾਂ ਹੀ ਸਿੱਖ ਜਥਿਆਂ ਦੇ ਰੂਪ ਵਿੱਚ, ਸੰਗ ਦੇ ਰੂਪ ਵਿੱਚ, ਕਾਫਲਿਆਂ ਦੇ ਰੂਪ ਵਿੱਚ ਆਉਂਦੇ ਸਨ। ਤੁਰ ਕੇ ਆਉਣਾ ਹੁੰਦਾ ਸੀ। ਕੋਈ ਲਾਹੌਰ ਤੋਂ ਆ ਰਿਹਾ ਹੈ ਸ਼ਬਦ ਪੜ੍ਹਦੇ ਹੋਏ ਸਿੱਖ, ਕੋਈ ਕਸੂਰ ਤੋਂ ਆ ਰਹੇ ਨੇ, ਕੋਈ ਪਹਾੜਾਂ ਵਾਲੇ ਪਾਸੇ ਤੋਂ ਆ ਰਹੇ ਨੇ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ, ਜਿਵੇਂ ਜਿਵੇਂ ਖਬਰ ਮਿਲਦੀ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇੱਕ ਨਵੇਂ ਨਗਰ ਦੀ ਮੋਹੜੀ ਗੱਢ ਦਿੱਤੀ ਹੈ, ਨਗਰ ਦਾ ਨਾਮ ਰੱਖਿਆ ਹੈ ਚੱਕ ਰਾਮਦਾਸਪੁਰ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹਦਾ ਨਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਕਾਫਲਿਆਂ ਦੇ ਰੂਪ ਵਿੱਚ, ਜਥਿਆਂ ਦੇ ਰੂਪ ਵਿੱਚ ਗੁਰਬਾਣੀ ਪੜ੍ਹਦੇ ਪੜ੍ਹਦੇ ਕਈ ਕਈ ਦਿਨ ਰਸਤੇ ਵਿੱਚ ਲੱਗ ਜਾਂਦੇ ਸਨ, ਰੁਕਣਾ ਪੈਂਦਾ ਸੀ, ਰਾਤਾਂ ਦਾ ਵਿਸ਼ਰਾਮ ਰਾਹ ਵਿੱਚ ਕਰਨਾ ਪੈਂਦਾ ਸੀ। ਕੋਈ ਮਾਲਵੇ ਤੋਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ, ਜਿੱਥੇ ਜਿੱਥੇ ਵੀ ਗੁਰੂ ਦੇ ਸਿੱਖ ਰਹਿੰਦੇ ਸਨ ਵੱਡੀ ਗਿਣਤੀ ਵਿੱਚ। ਔਰ ਉਸ ਵੇਲੇ ਬਹੁਤ ਸਾਰੇ ਸਿੱਖਾਂ ਦੇ ਜੀਵਨ ਦੇ ਨਾਲ ਬੜੀਆਂ ਸਾਰੀਆਂ ਇਤਿਹਾਸਕ ਗਾਥਾਵਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ 94 ਸਿੱਖਾਂ ਦੀ ਘਾਲ ਕਮਾਈ, ਉਹਨਾਂ ਦਾ ਨਾਮ, ਉਹਨਾਂ ਦਾ ਥਾਂ ਟਿਕਾਣਾ, ਇਹ ਸਾਰਾ ਕੁਝ ਭਾਈ ਗੁਰਦਾਸ ਜੀ ਨੇ ਆਪਣੀ ਇਸ 11ਵੀਂ ਵਾਰ ਦੀਆਂ ਪੌੜੀਆਂ ਦੇ ਵਿੱਚ ਜ਼ਿਕਰ ਕੀਤਾ। ਜਿਹੜੀ ਪਿਛਲੀ ਵਾਰ ਸੀ 10ਵੀਂ ਵਾਰ, ਉਹਦੇ ਵਿੱਚ ਭਗਤਾਂ ਦੀ ਗੱਲ ਕੀਤੀ ਸੀ, ਜਿਵੇਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹਨਾਂ ਭਗਤਾਂ ਦਾ ਜੀਵਨ ਅਤੇ ਹੋਰ ਭਗਤਾਂ ਬਾਰੇ। ਇਸ ਵਾਰ ਦੀਆਂ ਪੌੜੀਆਂ ਦੇ ਅੰਦਰ ਸਿੱਖਾਂ ਦੇ ਬਾਰੇ ਜ਼ਿਕਰ ਹੈ। ਬਹੁਤ ਸਾਰੇ ਉਹ ਸਿੱਖ ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਏਗਾ, ਸੁਣਿਆ ਹੋਏਗਾ। ਅੱਜ ਜਿੱਥੋਂ ਇਹ ਵਾਰ ਆਰੰਭ ਕੀਤੀ ਜਾ ਰਹੀ ਹੈ ਪੌੜੀ, ਇਹਦੇ ਵਿੱਚ ਕਹਿੰਦੇ ਢੇਸੀ ਜੱਸੂ ਹੁਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਣ ਕੁੱਕੂ ਵਖਾਣੀਏ, ਧੂਟੇ ਜੋਧੇ ਜਾਸ ਸੁਹੰਦਾ। ਇਹ ਸਿੱਖਾਂ ਦੇ ਨਾਮ ਨੇ। ਇਹ ਉਹ ਸਿੱਖ ਨੇ ਜਿਹੜੇ ਗੁਰੂ ਦਰਬਾਰ ਵਿੱਚ ਆਏ ਸਨ ਸੇਵਾ ਕਰਨ ਵਾਸਤੇ, ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਆਏ ਸਨ। ਆਪਾਂ ਸਾਰਿਆਂ ਨੇ ਇੱਕ ਨਗਰ ਦਾ ਨਾਮ ਸੁਣਿਆ ਹੋਇਆ ਹੈ, ਸੰਗ ਢੇਸੀਆਂ। ਦੁਆਬੇ ਦਾ ਇਹ ਪਿੰਡ ਹੈ, ਨਗਰ ਹੈ, ਇਹਦਾ ਨਾਮ ਹੈ ਸੰਗ ਢੇਸੀਆਂ। ਇਸ ਨਗਰ ਦੇ ਜਦੋਂ ਪਿਛੋਕੜ ਨੂੰ ਦੇਖਦੇ ਹਾਂ, ਇਹਦਾ ਨਾਮ ਕਿਵੇਂ ਬਣਿਆ ਹੈ, ਇੱਥੋਂ ਦਾ ਕੀ ਇਤਿਹਾਸ ਹੈ, ਤਾਂ ਉਸ ਇਲਾਕੇ ਵਿੱਚ ਰਹਿਣ ਵਾਲੀ ਸੰਗਤ ਭਲੀ ਪ੍ਰਕਾਰ ਜਾਣੂ ਹੋਏਗੀ। ਔਰ ਸਿੱਖ ਇਤਿਹਾਸਕਾਰਾਂ ਨੇ ਇਸ ਪਿੰਡ ਦਾ, ਇਸ ਨਗਰ ਦਾ ਥੋੜ੍ਹਾ ਜਿਹਾ ਇਤਿਹਾਸ ਦਰਸਾਉਣਾ ਕੀਤਾ ਹੈ, ਔਰ ਭਾਈ ਗੁਰਦਾਸ ਜੀ ਨੇ ਕੇਵਲ ਨਾਮ ਹੀ ਲਿਖਿਆ ਹੈ। ਇਸ ਨਗਰ ਵਿੱਚ ਰਹਿਣ ਵਾਲਾ ਇੱਕ ਬੜਾ ਵਿਵੇਕੀ ਸਿੱਖ ਹੋ ਨਿਬੜਿਆ ਸੀ, ਉਹਦਾ ਨਾਮ ਸੀ ਭਾਈ ਜੋਧ। ਜੋਧ ਢੇਸੀ ਇਹਦਾ ਨਾਮ ਸੀ, ਢੇਸੀ ਪਿੰਡ ਦਾ ਨਾਮ ਸੀ, ਔਰ ਇਹਦਾ ਨਾਮ ਸੀ ਭਾਈ ਜੋਧ। ਇਤਿਹਾਸਕਾਰਾਂ ਨੇ ਰੰਚਕ ਮਾਤਰ ਜ਼ਿਕਰ ਕੀਤਾ, ਇਹਦੇ ਪਿਤਾ ਦਾ ਨਾਮ ਸੀ ਭਾਈ ਦਾਤਾ। ਕੋਈ ਦਾਤ ਕਹਿੰਦਾ ਹੈ, ਕੋਈ ਦਾਤਾ ਕਹਿੰਦਾ। ਇਹ ਅਜੇ ਸਿੱਖ ਨਹੀਂ ਸੀ, ਪਰ ਉੱਦਾਂ ਉਸ ਦੇ ਅੰਦਰ ਰੱਬ ਦੀ ਭਗਤੀ ਭਾਵਨਾ, ਪ੍ਰੇਮ ਪਿਆਰ, ਐਸੇ ਗੁਣੇ ਦੇ ਅੰਦਰ ਜ਼ਰੂਰ ਸਨ। ਇਤਿਹਾਸ ਕਹਿੰਦਾ ਹੈ ਜਦੋਂ ਸਰੋਵਰ ਦੀ ਸੇਵਾ ਹੋ ਰਹੀ ਸੀ, ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਤੇ ਮਾਲਵੇ ਦੇ ਇਲਾਕੇ ਵਿੱਚੋਂ

0: ਗਿਣਤੀ ਵਿੱਚ ਸਿੱਖਾਂ ਦਾ ਆਉਣਾ ਜਾਣਾ ਸੀ। ਸਿੱਖ ਸੰਗਤਾਂ ਮਾਲਵੇ ਦੇ ਇਲਾਕੇ ਵਿੱਚੋਂ ਬਹੁਤ ਆਉਂਦੀਆਂ ਨੇ, ਜਿਹਨੂੰ ਅੱਜ ਅਸੀਂ ਬਠਿੰਡੇ ਦਾ ਇਲਾਕਾ ਕਹਿ ਦਿੰਦੇ ਹਾਂ, ਸੰਗਰੂਰ ਦਾ ਇਲਾਕਾ ਆਖ ਦਿੰਦੇ ਹਾਂ। ਉਸ ਵੇਲੇ ਹੋਰ ਵੀ ਵੱਡਾ ਇਲਾਕਾ ਸੀ, ਅੱਜ ਦੇ ਹਰਿਆਣੇ ਦਾ ਵੀ ਕੁਝ ਇਲਾਕਾ ਇਹਦੇ ਨਾਲ ਜੁੜਿਆ ਹੋਇਆ ਸੀ। ਹੁਣ ਤਾਂ ਵੱਖਰੀ ਸਟੇਟ ਬਣਨ ਕਰਕੇ ਇਹ ਮਾਲਵੇ ਦਾ ਇਲਾਕਾ ਛੋਟਾ ਜਿਹਾ ਰਹਿ ਗਿਆ ਹੈ। ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਚਰਨ ਪਾਏ। ਫਿਰ ਦੂਸਰੇ ਗੁਰੂ ਸਾਹਿਬਾਨਾਂ ਦੇ ਬਾਰੇ ਜ਼ਿਕਰ ਆਉਂਦਾ, ਕਹਿੰਦੇ ਨੇ ਇੱਥੋਂ ਦੀ ਸਿੱਖ ਸੰਗਤ ਜਥਿਆਂ ਦੇ ਰੂਪ ਵਿੱਚ ਆਉਂਦੀ ਸੀ ਅਤੇ ਰਸਤੇ ਵਿੱਚੋਂ ਦਰਿਆਏ ਸਤਲੁਜ ਨੂੰ ਲੰਘ ਕੇ ਆਉਣਾ ਪੈਂਦਾ ਸੀ। ਰਸਤੇ ਵਿੱਚ ਸਤਲੁਜ ਦਰਿਆ ਪੈਂਦਾ ਹੈ, ਉਸ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ। ਅਤੇ ਅੱਜ ਵਾਂਗੂ ਪੁਲ ਨਹੀਂ ਸਨ ਹੁੰਦੇ, ਪੱਤਣ ਹੀ ਹੁੰਦੇ ਸਨ। ਉਹਨਾਂ ਪੱਤਣਾਂ ਤੋਂ ਬੇੜੀਆਂ ਪੈਂਦੀਆਂ ਸਨ, ਉਹਨਾਂ ਬੇੜੀਆਂ ਦੇ ਉੱਤੇ ਅਸਵਾਰ ਹੋ ਕੇ ਇਹ ਸਤਲੁਜ ਬਿਆਸ ਦਰਿਆ ਨੂੰ ਪਾਰ ਕਰਕੇ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਸਨ। ਕਹਿੰਦੇ ਨੇ ਮਾਲਵੇ ਦੇ ਇਲਾਕੇ ਵਿੱਚੋਂ ਸਿੱਖਾਂ ਦਾ ਇੱਕ ਬਹੁਤ ਵੱਡਾ ਸੰਘ ਆ ਰਿਹਾ ਸੀ, ਬਹੁਤ ਸਾਰੇ ਸਿੱਖ ਆ ਰਹੇ ਸੀ। ਗੁਰੂ ਅਰਜਨ ਦੇਵ ਜੀ ਦੀ ਸੇਵਾ ਦਾ ਜਿਹੜਾ ਕੁੰਭ ਲੱਗਾ ਹੋਇਆ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਸੇਵਾ ਵਿੱਚ ਭਾਗ ਲੈਣ ਵਾਸਤੇ, ਹਿੱਸਾ ਲੈਣ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ ਇੱਕ ਵੱਡਾ ਸੰਘ ਆ ਰਿਹਾ ਸੀ। ਵੱਡੀ ਗਿਣਤੀ ਵਿੱਚ ਸਿੱਖ ਮਾਲਵੇ ਤੋਂ ਤੁਰੇ। ਰਸਤੇ ਵਿੱਚ ਉਹਨਾਂ ਨੂੰ ਕਈ ਦਿਨ ਲੱਗ ਗਏ ਤੁਰ ਕੇ, ਯਾਤਰਾ ਕਰਦਿਆਂ ਕਰਦਿਆਂ ਜਿੱਥੇ ਵੀ ਰਾਤ ਪੈਂਦੀ ਉੱਥੇ ਵਿਸ਼ਰਾਮ ਕਰ ਲੈਂਦੇ। ਕਰਤੇ ਦੀ ਕੁਦਰਤ, ਰੱਬ ਦੀ ਨੇਤ, ਇੱਕ ਦਿਨ ਇਹ ਜਿਹੜਾ ਸੰਘ ਸੀ ਮਾਲਵੇ ਦੇ ਇਲਾਕੇ ਵਿੱਚੋਂ ਆਇਆ ਹੋਇਆ ਸੀ, ਇਹ ਢੇਸੀਆਂ ਨਾਮ ਦੇ ਇਸ ਨਗਰ ਵਿੱਚ ਆ ਗਿਆ ਅਤੇ ਉੱਧਰੋਂ ਸ਼ਾਮ ਦਾ ਸਮਾਂ ਆ ਗਿਆ, ਸੂਰਜ ਡੁੱਬਣ ਵਾਲਾ ਸੀ, ਸੂਰਜ ਅਸਤ ਹੋਣ ਵਾਲਾ ਸੀ। ਇਹਨਾਂ ਨੇ ਸੋਚਿਆ ਹੁਣ ਇਹ ਕੋਈ ਪਿੰਡ ਆਇਆ ਹੈ, ਕੋਈ ਨਗਰ ਆਇਆ ਹੈ, ਇਸ ਨਗਰ ਵਿੱਚ ਅੱਜ ਦੀ ਰਾਤ ਦਾ ਵਿਸ਼ਰਾਮ ਕਰ ਲੈਂਦੇ ਹਾਂ, ਤੁਰ ਤੁਰ ਕੇ ਥੱਕੇ ਟੁੱਟੇ ਹਾਂ, ਵਿਸ਼ਰਾਮ ਕਰਾਂਗੇ, ਆਰਾਮ ਹੋ ਜਾਏਗਾ, ਕੱਲ੍ਹ ਨੂੰ ਦਿਨ ਚੜ੍ਹੇਗਾ ਅਤੇ ਫਿਰ ਅੱਗੇ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾਵਾਂਗੇ। ਇਸ ਢੇਸੀਆਂ ਨਾਮ ਦੇ ਨਗਰ ਵਿੱਚ ਮਾਲਵੇ ਦੇ ਇਲਾਕੇ ਤੋਂ ਆਇਆ ਹੋਇਆ ਇਹ ਸੰਘ ਪੁੱਛਣ ਲੱਗਾ, ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਹਨ, ਪਰ ਸਾਨੂੰ ਰਾਤਰੀ ਦੇ ਵਿਸ਼ਰਾਮ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਜਿੱਥੇ ਰਾਤ ਦਾ ਵਿਸ਼ਰਾਮ ਕਰ ਸਕੀਏ। ਕਿਸੇ ਨੇ ਦੱਸਿਆ ਕਿ ਇੱਥੇ ਰੱਬ ਦਾ ਇੱਕ ਭਗਤ ਹੈ, ਪਰਮਾਤਮਾ ਦੀ ਇਬਾਦਤ ਕਰਨ ਵਾਲਾ ਇੱਕ ਭਗਤ ਹੈ, ਉਹਦਾ ਨਾਮ ਭਾਈ ਦਾਤਾ ਹੈ, ਉਹ ਆਉਂਦੇ ਜਾਂਦੇ ਰਾਹੀਆਂ ਦੀ ਸੇਵਾ ਕਰਦਾ ਰਹਿੰਦਾ ਹੈ, ਜੋ ਆਉਂਦੇ ਜਾਂਦੇ ਰਾਹੀ ਨੇ ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰਕੇ ਉਹਨੂੰ ਖੁਸ਼ੀ ਮਿਲਦੀ ਹੈ। ਅਗਰ ਤੁਸੀਂ ਭੋਜਨ ਪ੍ਰਸ਼ਾਦਾ ਛਕਣਾ ਹੈ, ਰਾਤਰੀ ਦਾ ਵਿਸ਼ਰਾਮ ਕਰਨਾ ਹੈ, ਤਾਂ ਇਸ ਪਿੰਡ ਦੇ ਉਸ ਰੱਬ ਦੇ ਪਿਆਰੇ ਭਗਤ ਦੇ ਘਰੇ ਤੁਸੀਂ ਜਾ ਸਕਦੇ ਹੋ। ਕਹਿੰਦੇ ਨੇ ਇਸ ਕਾਫਲੇ ਨੇ ਕੀ ਕੀਤਾ, ਢੇਸੀਆਂ ਨਗਰ ਦੇ ਇਸ ਭਗਤ ਪਿਆਰੇ ਭਾਈ ਦਾਤਾ ਜੀ ਦੇ ਗ੍ਰਹਿ ਵਿਖੇ, ਘਰ ਵਿਖੇ ਜਾਣਾ ਕੀਤਾ। ਸ਼ਾਮ ਦਾ ਸਮਾਂ ਹੋ ਗਿਆ ਸੀ। ਇਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਮਾਲਵੇ ਦੇ ਇਲਾਕੇ ਵਿੱਚੋਂ ਆਏ ਹਾਂ, ਮਾਲਵੇ ਦੇਸ਼ ਵਿੱਚੋਂ ਆਏ ਹਾਂ, ਔਰ ਅਸੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਣਾ ਹੈ, ਉਹਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਆਪ ਜੀ ਦੇ ਬਾਰੇ ਅਸੀਂ ਬੜੀ ਸਿਫਤ ਸੁਣੀ ਹੈ ਕਿ ਤੁਸੀਂ ਆਉਂਦੇ ਜਾਂਦੇ ਰਾਹੀਆਂ ਦੀ ਬੜੀ ਸੇਵਾ ਕਰਦੇ ਹੋ, ਭਾਵਨਾ ਦੇ ਨਾਲ ਟਹਿਲ ਕਰਦੇ ਹੋ। ਤਾਂ ਇਹ ਦਾਤਾ ਨਾਮ ਦਾ ਜਿਹੜਾ ਭਗਤ ਸੀ, ਇਹ ਬੜਾ ਪ੍ਰਸੰਨ ਹੋਇਆ, ਜਿਸ ਤਰ੍ਹਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਜਾ ਰਹੇ ਹੋ ਤਾਂ ਮੈਂ ਤੁਹਾਡੀ ਜ਼ਰੂਰ ਸੇਵਾ ਕਰਾਂਗਾ। ਕਹਿੰਦੇ ਨੇ ਰਾਤਰੀ ਦਾ ਵਿਸ਼ਰਾਮ ਸਿੱਖਾਂ ਦੇ ਇਸ ਸੰਗ ਨੇ ਇਸ ਨਗਰ ਵਿੱਚ ਭਾਈ ਦਾਤਾ ਜੀ ਦੇ ਘਰ ਵਿੱਚ ਕੀਤਾ। ਇਹਨੇ ਬੜੀ ਸੇਵਾ ਕੀਤੀ, ਜਲ ਪਾਣੀ ਦੇ ਨਾਲ, ਭੋਜਨ ਦੇ ਨਾਲ, ਪ੍ਰਸਾਦ ਦੇ ਨਾਲ, ਰਾਤਰੀ ਦੇ ਵਿਸ਼ਰਾਮ ਵਾਸਤੇ ਥਾਂ ਵੀ ਦਿੱਤੀ, ਜਗ੍ਹਾ ਵੀ ਦਿੱਤੀ। ਇਹ ਸੇਵਾ ਕਰਕੇ ਇਹਨੂੰ ਬੜੀ ਖੁਸ਼ੀ ਹੁੰਦੀ ਸੀ, ਬੜੀ ਪ੍ਰਸੰਨਤਾ ਹੁੰਦੀ ਸੀ। ਇਹਦਾ ਇੱਕ ਪੁੱਤਰ ਸੀ, ਉਹਦਾ ਨਾਮ ਇਤਿਹਾਸਕਾਰਾਂ ਨੇ ਭਾਈ ਜੋਧ ਕਰਕੇ ਲਿਖਿਆ ਹੈ। ਇਹਦੇ ਘਰ ਇੱਕ ਪੁੱਤਰ ਸੀ, ਉਹਨੇ ਵੀ ਬੜੀ ਸੇਵਾ ਕੀਤੀ ਭਾਵਨਾ ਦੇ ਨਾਲ, ਆਪਣੇ ਪਿਤਾ ਦੀ ਤਰ੍ਹਾਂ ਇਸ ਸੰਘ ਦੀ ਸੇਵਾ ਕੀਤੀ, ਸਾਥੀਆਂ ਦੀ, ਸੰਗੀਆਂ ਦੀ ਸੇਵਾ। 15 ਕੁ ਸਾਲ ਉਦੋਂ ਇਹਦੀ ਉਮਰ ਸੀ। ਇਹਦਾ ਨਾਮ ਸੀ ਜੋਧ। ਇਹ ਗੁਰੂ ਕੀਆਂ ਸੰਗਤਾਂ ਨੇ ਸ਼ਾਮ ਦੇ ਸਮੇਂ ਰਹਿਰਾਸ ਵੀ ਕੀਤੀ, ਪਾਠ ਵੀ ਕੀਤਾ, ਅਰਦਾਸ ਵੀ ਕੀਤੀ, ਸੋਹਲੇ ਦਾ ਪਾਠ ਵੀ ਹੋਇਆ, ਕੀਰਤਨ ਵੀ ਹੋਇਆ, ਸਤਸੰਗ ਵੀ ਹੋਇਆ। ਰਾਤਰੀ ਦੇ ਵਿਸ਼ਰਾਮ ਤੋਂ ਬਾਅਦ ਅੰਮ੍ਰਿਤ ਵੇਲੇ ਫਿਰ ਸਤਸੰਗ ਨੇ ਸੋਧ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ ਦੀ ਜਿਹੜੀ ਮਰਿਆਦਾ ਹੈ ਉਹਦੇ ਮੁਤਾਬਕ ਇਸ ਬਾਲਕ ਦੇ ਉੱਤੇ, ਭਾਈ ਜੋਧ ਉੱਤੇ ਬੜਾ ਪ੍ਰਭਾਵ ਪਿਆ ਇਸ ਸੰਗ ਦਾ। ਇਹ ਇੰਨਾ ਕੁ ਪ੍ਰਭਾਵਿਤ ਹੋਇਆ ਗੁਰਬਾਣੀ ਸੁਣ ਕੇ, ਪਾਠ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਇਹਨਾਂ ਸਿੱਖਾਂ ਕੋਲੋਂ ਜਾਣਕਾਰੀ ਲੈ ਕੇ ਇਹ ਬੜਾ ਖੁਸ਼ ਹੋਇਆ ਬਾਲਕ, ਪ੍ਰਸੰਨਤਾ ਹੋਈ। ਜਦੋਂ ਇਹ ਸਾਰਾ ਸੰਗ ਤੁਰਨ ਲੱਗਾ ਨਾ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ, ਤਾਂ ਇਹਨੇ ਆਪਣੇ ਮਾਤਾ ਪਿਤਾ ਕੋਲ ਇੱਛਾ ਜ਼ਾਹਰ ਕੀਤੀ, ਮੇਰੀ ਵੀ ਇੱਛਾ ਹੈ, ਭਾਵਨਾ ਹੈ ਕਿ ਐਸੇ ਗੁਰੂ ਨੂੰ ਮੈਂ ਵੀ ਦੇਖ ਕੇ ਆਵਾਂ, ਉਹਨਾਂ ਦੇ ਦਰਸ਼ਨ ਕਰਾਂ। ਮਾਤਾ ਪਿਤਾ ਕੋਲੋਂ ਆਗਿਆ ਲੈ ਕੇ ਇਹ ਜੋਧ ਨਾਮ ਦਾ ਬਾਲਕ ਇਸ ਸੰਗ ਦੇ ਨਾਲ ਹੀ ਹੋ ਤੁਰਿਆ, ਅੰਮ੍ਰਿਤਸਰ ਪਹੁੰਚ ਗਏ। ਮਾਲਵੇ ਤੋਂ ਆਏ ਹੋਈ ਸਿੱਖ ਸੰਗਤ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਭੇਟਾਵਾਂ, ਕੀਮਤੀ ਭੇਟਾਵਾਂ ਅਰਪਣ ਕੀਤੀਆਂ, ਦਸਵੰਧ ਦਿੱਤਾ ਅਤੇ ਕਈ ਦਿਨ ਉੱਥੇ ਰਹਿ ਕੇ ਸੇਵਾ ਕੀਤੀ ਸਰੋਵਰ ਦੇ ਵਿੱਚ। ਅਤੇ ਸਿੱਖਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਗੱਲ ਦੱਸੀ ਕਿ ਪਾਤਸ਼ਾਹ ਜੀ, ਇੱਕ ਛੋਟਾ ਜਿਹਾ ਬੱਚਾ ਹੈ, ਜੋਧ ਇਹਦਾ ਨਾਮ ਹੈ, ਇਹਦੇ ਘਰ ਵਿਖੇ ਅਸੀਂ ਰਾਤਰੀ ਦਾ ਵਿਸ਼ਰਾਮ ਕੀਤਾ ਸੀ, ਇਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ, ਇਹ ਵੀ ਆਪ ਜੀ ਦੇ ਦਰਸ਼ਨ ਦੇ ਦਾਰੇ ਕਰਨ ਆਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਭਾਈ ਜੋਧ ਬਾਲਕ ਨੂੰ ਆਪਣੇ ਕੋਲ ਬੁਲਾਇਆ, ਇਹਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਔਰ ਬਾਣੀ ਦੇ ਬੋਲਾਂ ਦੇ ਰਾਹੀਂ ਜਿਸ ਦੇ ਸਿਰ ਉੱਤੇ ਗੁਰੂ ਦਾ ਹੱਥ ਰੱਖਿਆ ਜਾਏ ਉਹ ਤਾਂ ਬਹੁਤ ਹੀ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ, ਉੱਤਮ ਹੋ ਜਾਂਦਾ ਹੈ। ਕਰਮ ਹੁਕਮ ਮਸਤਕ ਹੱਥ ਧਰ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜੇ ਗੁਰੂ ਦਾ ਸਿਰ ਮੱਥੇ ਉੱਤੇ ਰੱਖਿਆ ਜਾਏ, ਗੁਰੂ ਦਾ ਹੱਥ ਮੱਥੇ ਉੱਤੇ ਰੱਖਿਆ ਜਾਏ, ਸਿਰ ਉੱਤੇ ਰੱਖ ਦੇਵੇ ਗੁਰੂ, ਉਹਦੇ ਵਿੱਚੋਂ ਤਾਂ ਖੋਟ ਨਿਕਲ ਜਾਂਦੀ ਹੈ, ਬੁਰਿਆਈਆਂ ਦੂਰ ਹੋ ਜਾਂਦੀਆਂ ਨੇ, ਉਹਦਾ ਜੀਵਨ ਤੇ ਸ਼ੁੱਧ ਕੰਚਨ ਵਰਗਾ ਹੋ ਜਾਂਦਾ। ਜਿਵੇਂ ਕੰਚਨ ਬੜਾ ਸ਼ੁੱਧ ਹੁੰਦਾ ਹੈ, ਬਿਲਕੁਲ ਕਹਿੰਦੇ ਇਸ ਬਾਲਕ ਜੋਧ ਦਾ ਜੀਵਨ ਕੰਚਨ ਹੋ ਗਿਆ, ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਇਸ ਤਰ੍ਹਾਂ ਦੇ ਬੋਲ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਭਾਈ ਜੋਧ ਨੇ ਇਸ ਮਾਲਵੇ ਤੋਂ ਆਏ ਹੋਏ ਸੰਘ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਕਈ ਦਿਨ ਤੇ ਸਤਿਗੁਰੂ ਜੀ ਨੇ ਇਹਦੇ ਸਿਰ ਉੱਤੇ ਹੱਥ ਰੱਖਿਆ ਤੇ ਪੁੱਛਿਆ, ਭਾਈ ਤੂੰ ਕਿੱਥੋਂ ਹੈ? ਇਹਨੇ ਆਖਿਆ, ਪਾਤਸ਼ਾਹ ਮੈਂ ਇਸ ਸੰਘ ਦੇ ਨਾਲ ਆਇਆ ਤੇ ਜੋਧ ਮੇਰਾ ਨਾਮ ਹੈ। ਤੂੰ ਸੰਘ ਦੇ ਨਾਲ ਆਇਆ ਹੈ, ਤੂੰ ਸੰਗਤ ਦੇ ਨਾਲ ਆਇਆ ਹੈ। ਸੰਗਤ ਇੱਕ ਬਹੁਤ ਵੱਡਾ ਰੁਤਬਾ ਹੁੰਦਾ ਹੈ। ਇਤਿਹਾਸਕਾਰ ਕਹਿੰਦੇ ਨੇ ਇਸ ਬਾਲਕ ਜੋਧ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਸੰਘ ਹੀ ਰੱਖ ਦਿੱਤਾ। ਤੂੰ ਇਸ ਸੰਘ ਦੇ ਨਾਲ ਆਇਆ ਹੈ, ਸੰਗਤ ਦੇ ਨਾਲ ਆਇਆ ਹੈ। ਇਸ ਸੰਘ ਦਾ ਸੰਗ ਕਰਕੇ ਤੂੰ ਨਿਰਮਲ ਹੋ ਗਿਆ ਹੈ, ਕੰਚਨ ਹੋ ਗਿਆ ਹੈ, ਪਵਿੱਤਰ ਹੋਇਆ ਹੈ। ਅੱਜ ਤੋਂ ਬਾਅਦ ਅਸੀਂ ਤੈਨੂੰ ਇੱਕ ਨਵਾਂ ਨਾਮ ਦਿੰਦੇ ਹਾਂ, ਸੰਘ। ਇਹਨੂੰ ਬਾਬਾ ਸੰਘ ਕਹਿਣ ਲੱਗ ਪਏ। ਉਮਰ ਭਾਵੇਂ ਥੋੜ੍ਹੀ ਸੀ, ਸਿੱਖਾਂ ਦੇ ਅੰਦਰ ਗੁਰੂ ਦੇ ਆਖੇ ਹੋਏ ਬੋਲ ਉੱਕਰੇ ਗਏ ਕਿ ਅੱਜ ਤੋਂ ਬਾਅਦ ਸੰਗਤ ਕਰਕੇ ਤੇਰਾ ਨਾਮ ਸੰਘ ਹੋ ਗਿਆ। ਉਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਇਹਨੂੰ ਨਾਮ ਮਿਲ ਗਿਆ, ਬਾਬਾ ਸੰਘ। ਸੰਗਤ ਕਰਕੇ, ਸੰਘ ਕਰਕੇ ਤੂੰ ਸੰਘ ਹੋ ਗਿਆ ਹੈ, ਅੰਗ ਸੰਘ ਹੋ ਗਿਆ ਹੈ, ਅੰਗੀਕਾਰ ਹੋ ਗਿਆ ਹੈ, ਪਾਵਨ ਹੋ ਗਿਆ। ਇਹਦਾ ਜਿਹੜਾ ਪਹਿਲਾ ਨਾਮ ਸੀ ਨਾ ਭਾਈ ਜੋਧ, ਉਹ ਮਿਟ ਗਿਆ। ਨਵਾਂ ਨਾਮ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤਾ, ਸੰਘ। ਉਸ ਤੋਂ ਬਾਅਦ ਇਹਦਾ ਨਾਮ ਫਿਰ ਬਾਬਾ ਸੰਘ ਦੇ ਨਾਮ ਦੇ ਨਾਲ ਸਾਰੇ ਲੈਣ ਲੱਗ ਪਏ। ਗੁਰੂ ਇਤਿਹਾਸ ਜਦੋਂ ਲਿਖਿਆ ਗਿਆ ਇਹਦਾ ਨਾਮ ਫਿਰ ਬਾਬਾ ਸੰਘ ਕਰਕੇ ਲਿਖਿਆ। ਢੇਸੀਆਂ ਇਹਦਾ ਨਗਰ ਸੀ, ਇਸ ਕਰਕੇ ਉਸ ਨਗਰ ਦੇ ਨਾਮ ਦੇ ਨਾਲ ਵੀ ਸੰਘ ਢੇਸੀਆਂ ਲੱਗ ਗਿਆ, ਜੁੜ ਗਿਆ। ਉਹਦਾ ਨਾਮ ਇੱਥੇ ਅੱਜ ਦੀ ਵਾਰ ਦੀ ਪੌੜੀ ਅੰਦਰ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਕਹਿੰਦੇ ਢੇਸੀ ਜੋਧ ਹੋ ਸੰਘ ਹੈ, ਗੋਇੰਦ ਗੋਲਾ ਹੱਸ ਮਿਲੰਦਾ। ਇਹ ਬਾਬਾ ਸੰਘ ਢੇਸੀ ਨਗਰ ਦਾ ਰਹਿਣ ਵਾਲਾ ਸੰਘ ਦੇ ਨਾਲ ਆਇਆ ਸੀ ਅਤੇ ਉਸ ਸੰਘ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਾਲਵੇ ਤੋਂ ਆਏ ਹੋਏ ਸਿੱਖ ਸਨ, ਜਿਨ੍ਹਾਂ ਦੇ ਵਿੱਚ ਭਾਈ ਗੋਇੰਦਾ ਸੀ, ਭਾਈ ਗੋਲਾ ਜੀ ਸੀ, ਮੋਹਨ ਕੁੱਕੂ ਵਖਾਣੀਏ ਇੱਕ ਭਾਈ ਮੋਹਨ ਸੀ, ਇੱਕ ਭਾਈ ਕੁੱਕੂ ਜੀ ਸਨ। ਜੋਧੇ ਜਾਸੂ ਸੁਹੰਦਾ ਇਹ ਸਾਰੇ ਸ਼ੋਭਨੀਕ ਸਿੱਖ ਹੋ ਗਏ। ਇਹ ਵੱਡਾ ਸੰਘ ਸੀ। ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਈ ਦਿਨ ਰਹਿ ਕੇ ਸੇਵਾ ਕੀਤੀ, ਸਰੋਵਰ ਦੇ ਵਿੱਚ ਰਹਿ ਕੇ ਸੇਵਾ ਕੀਤੀ। ਇਹ ਸਵੇਰੇ ਸ਼ਾਮ ਗੁਰੂ ਅਰਜਨ ਦੇਵ ਜੀ ਨੂੰ ਮਿਲਦੇ ਸਨ, ਦਰਸ਼ਨ ਦੀਦਾਰ ਕਰਦੇ ਸਨ। ਅੰਮ੍ਰਿਤ ਵੇਲੇ ਦੀਵਾਨ ਲੱਗਦਾ ਸੀ। ਵੱਡੀ ਗਿਣਤੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਹੋਏ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਦਰਸ਼ਨ ਦੀਦਾਰ ਦਿੰਦੇ ਸਨ। ਆਪਣੇ ਮੁਖਾਰਬਿੰਦ ਵਿੱਚੋਂ ਬਚਨਾਂ ਦੇ ਰਾਹੀਂ ਸਿੱਖਾਂ ਨੂੰ ਨਿਹਾਲ ਕਰਦੇ ਸਨ। ਸਾਰਾ ਦਿਨ ਸਿੱਖ ਮਿੱਟੀ ਢੋਂਦੇ ਸਨ, ਸਰੋਵਰ ਦੇ ਵਿੱਚੋਂ ਮਿੱਟੀ ਕੱਢ ਕੱਢ ਕੇ ਬਾਹਰ ਸੁੱਟਦੇ ਸਨ। ਇਸ ਤਰ੍ਹਾਂ ਇਹ ਸਰੋਵਰ ਦੀ ਸੇਵਾ ਵੀ ਕਰਦਾ ਰਿਹਾ ਸੰਘ। ਗੁਰੂ ਦਾ ਹਰ ਜਸ ਹੁੰਦਾ ਰਿਹਾ। ਕਈ ਦਿਨ ਸੇਵਾ ਕਰਕੇ ਜਦੋਂ ਇਹ ਸੰਘ ਵਾਪਸ ਮੁੜਨ ਲੱਗਾ ਤੇ ਇਹ ਬਾਬਾ ਸੰਘ ਜੋ ਭਾਈ ਜੋਧ ਦਾ ਨਾਮ ਹੈ ਜਿਸ ਦਾ, ਇਹ ਵੀ ਵਾਪਸ ਮੁੜਿਆ, ਆਪਣੇ ਪਿੰਡ ਆ ਗਿਆ, ਨਗਰ ਆ ਗਿਆ। ਕੁਝ ਦਿਨ ਰਹਿ ਕੇ ਫਿਰ ਇਹਦੇ ਅੰਦਰ ਤੜਫ ਪੈਦਾ ਹੋਈ, ਤਾਂਘ ਪੈਦਾ ਹੋਈ ਆਪਣੇ ਮਾਤਾ ਪਿਤਾ ਨੂੰ ਲੈ ਕੇ। ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ। ਇਵੇਂ ਇਹ ਇੱਕ ਬਹੁਤ ਵੱਡਾ ਨਾਮ ਬਣ ਗਿਆ, ਬਾਬਾ ਸੰਘ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨੂੰ ਸੰਗਤ ਤੋਂ ਐਸਾ ਨਾਮ ਚੜ੍ਹਿਆ, ਇਹਦਾ ਜੀਵਨ ਹੀ ਸਤਸੰਗੀ ਹੋ ਗਿਆ। ਔਰ ਸਤਸੰਗਤ ਦਾ ਜਿੰਨਾ ਵੱਡਾ ਰੁਤਬਾ ਹੁੰਦਾ ਹੈ, ਸੰਗਤ ਦਾ ਜਿੰਨਾ ਵੱਡਾ ਮਰਾਤਬਾ ਹੁੰਦਾ ਹੈ, ਇਸ ਬਾਬਾ ਸੰਘ ਦਾ ਓਨਾ ਹੀ ਵੱਡਾ ਮਰਾਤਬਾ ਅਹੁਦਾ ਹੋ ਗਿਆ। ਸਤਸੰਗਤ ਸਤਿਗੁਰ ਚਾਟ ਸਾਲ ਹੈ, ਜਿੱਤ ਹਰ ਗੁਣ ਸਿੱਖਾ। ਗੁਰਬਾਣੀ ਦੇ ਇਹ ਬੋਲ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ। ਚਾਟ ਸਾਲ ਕਿਹਨੂੰ ਕਹਿੰਦੇ ਨੇ? ਜਿੱਥੇ ਬੈਠ ਕੇ ਚਾਟੜੇ ਗਿਆਨ ਗ੍ਰਹਿਣ ਕਰਦੇ ਨੇ, ਸਿੱਖਿਆ ਹਾਸਲ ਕਰਦੇ ਨੇ, ਉਹਨੂੰ ਪਾਠਸ਼ਾਲਾ ਵੀ ਕਹਿੰਦੇ ਨੇ, ਚਾਟ ਦਾ ਚਾਟਸ਼ਾਲਾ ਵੀ ਕਹਿੰਦੇ ਨੇ, ਚਾਟੜੇ ਦਾ ਭਾਵ ਹੈ ਛੋਟੇ ਛੋਟੇ ਬੱਚੇ ਬਾਲਕ। ਜਿਸ ਤਰ੍ਹਾਂ ਧਰੁਵ ਅਤੇ ਪ੍ਰਹਲਾਦ ਦੇ ਬਾਰੇ ਲਿਖਿਆ ਹੈ, ਇਹ ਇੱਕ ਚਾਟਸ਼ਾਲਾ ਵਿੱਚ ਬੈਠ ਕੇ ਪੜ੍ਹਦੇ ਸਨ। ਉਸ ਚਾਟਸ਼ਾਲਾ ਦੇ ਵਿੱਚ ਇਹਨਾਂ ਨੇ ਉਸ ਪਰਮਾਤਮਾ ਦੀ ਭਗਤੀ ਦੀ ਗਾਥਾ ਆਖੀ ਸੀ। ਚਾਟਸਾਲ ਕੀ ਹੈ? ਜਿੱਥੋਂ ਕੋਈ ਗੁਣ ਮਿਲਦਾ ਹੈ, ਗਿਆਨ ਮਿਲਦਾ ਹੈ, ਸਿੱਖਿਆ ਮਿਲਦੀ ਹੈ। ਭਾਈ ਸੰਗ ਨੇ ਸੰਗ ਵਿੱਚ ਰਹਿ ਕੇ ਆਪਣਾ ਜੀਵਨ ਸੰਗੀ ਹੀ ਬਣਾ ਲਿਆ, ਗੁਰੂ ਦਾ ਸਿੱਖ ਬਣ ਗਿਆ। ਹੁਣ ਹੋਰ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਅਗਲੇ ਬੋਲ ਹਨ, ਮੰਝ ਪੰਨੂ ਪ੍ਰਵਾਨ ਹੈ ਪੀਰਾਣਾ ਗੁਰ ਭਾਏ ਚਲੰਦਾ। ਭਾਈ ਮੰਝ ਆਪਾਂ ਬੜੀ ਵਾਰ ਨਾਮ ਸੁਣਿਆ, ਵਾਰ ਵਾਰ ਸੁਣਦੇ ਹਾਂ ਭਾਈ ਮੰਝ ਜੀ ਦਾ ਨਾਮ। ਭਾਈ ਮੰਝ ਕੌਣ ਹੈ? ਭਾਈ ਮੰਝ ਉਹ ਸੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ ਇਹ ਵਰਦਾਨ ਦਿੱਤਾ ਸੀ ਭਾਈ ਮੰਝ ਜੀ ਨੂੰ। ਭਾਈ ਮੰਝ ਗੁਰੂ ਦਾ ਬੋਹਿਥਾ ਬਣ ਗਿਆ, ਅਤੇ ਬੋਹਿਥੇ ਦਾ ਭਾਵ ਕੀ ਹੁੰਦਾ ਹੈ? ਜਹਾਜ਼। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਘਰ ਦਾ ਬੋਹਿਥਾ ਹੋਣ ਦਾ ਇਹਨੂੰ ਵਰਦਾਨ ਦੇ ਦਿੱਤਾ। ਇਤਿਹਾਸਕਾਰਾਂ ਨੇ ਭਾਈ ਮੰਝ ਜੀ ਬਾਰੇ ਲਿਖਿਆ, ਇਹਦਾ ਪਹਿਲਾ ਨਾਮ ਸੀ ਭਾਈ ਤੀਰਥਾ। ਕੰਗਮਈ ਇਹਦਾ ਪਿੰਡ ਹੈ, ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੰਗਮਈ ਪਿੰਡ ਦਾ ਇਹ ਚੌਧਰੀ ਸੀ, ਮੁਖੀ ਸੀ ਭਾਈ ਮੰਝ। ਉਦੋਂ ਪਿੰਡਾਂ ਦੇ ਚੌਧਰੀ ਹੁੰਦੇ ਸਨ, ਕੋਈ ਇੱਕ ਪਿੰਡ ਦਾ ਚੌਧਰੀ, ਕੋਈ ਦੋ ਪਿੰਡਾਂ ਦਾ ਚੌਧਰੀ, ਕੋਈ ਚਾਰ ਪਿੰਡਾਂ ਦਾ ਚੌਧਰੀ, ਅਲੱਗ ਅਲੱਗ ਪਿੰਡਾਂ ਦੇ ਚੌਧਰੀ ਹੁੰਦੇ ਸਨ। ਇਹ ਭਾਈ ਤੀਰਥਾ ਵੀ ਕੰਗਮਈ ਨਾਮ ਦੇ ਪਿੰਡ ਦਾ ਨਗਰ ਦਾ ਚੌਧਰੀ ਹੈ, ਔਰ ਇਹ ਸਖੀ ਸਰਵਰੀਆ ਸੀ। ਸਖੀ ਸਰਵਰੀਆ ਬਾਰੇ ਆਪਾਂ ਸਾਰੇ ਜਾਣਦੇ ਹਾਂ, ਸਖੀ ਸਰਵਰ ਦੇ ਬਹੁਤ ਸਾਰੇ ਅਸਥਾਨ ਅੱਜ ਵੀ ਨੇ, ਉਸ ਵੇਲੇ ਵੀ ਸਨ, ਜਿਹਨੂੰ ਲਾਲਾਂ ਵਾਲਾ ਪੀਰ ਕਹਿ ਦਿੰਦੇ ਹਾਂ, ਅੱਜ ਵੀ ਲਾਲਾਂ ਵਾਲੇ ਪੀਰ ਦੇ ਨਾਲ ਯਾਦ ਕੀਤਾ ਜਾਂਦਾ। ਪੁਰਾਤਨ ਸਮੇਂ ਵਿੱਚ, ਪੁਰਾਣੇ ਸਮੇਂ ਵਿੱਚ ਇਹਨਾਂ ਨੂੰ ਸਖੀ ਸਰਵਰੀਏ ਆਖਦੇ ਸਨ। ਇਹ ਕੰਗਮਈ ਪਿੰਡ ਦਾ ਚੌਧਰੀ ਭਾਈ ਤੀਰਥਾ ਇਹਦਾ ਨਾਮ ਹੈ, ਇਹ ਸਖੀ ਸਰਵਰੀਆ ਸੀ। ਜਿਹੜੇ ਬਹੁਤ ਜ਼ਿਆਦਾ ਮੁਰੀਦ ਹੁੰਦੇ ਸਖੀ ਸਰਵਰ ਦੇ, ਉਹਨਾਂ ਨੇ ਆਪਣੇ ਘਰ ਵਿੱਚ ਪੀਰਖਾਨਾ ਬਣਾਇਆ ਹੁੰਦਾ ਸੀ। ਪੀਰਖਾਨਾ ਇੱਕ ਕਵਰ ਜੇ ਬਣਾ ਕੇ ਉੱਤੇ ਇੱਕ ਕਮਰਾ ਬਣਾ ਦੇਣਾ, ਕੋਠਾ ਬਣਾ ਦੇਣਾ, ਉਹਨੂੰ ਪੀਰਖਾਨਾ ਕਹਿੰਦੇ। ਇਸ ਭਾਈ ਤੀਰਥੇ ਨੇ ਵੀ ਆਪਣੇ ਨਗਰ ਵਿੱਚ ਇੱਕ ਪੀਰਖਾਨਾ ਬਣਾਇਆ ਸੀ। ਸਾਰਾ ਪਿੰਡ ਇਹਦੇ ਘਰ ਵਿੱਚ ਬਣੇ ਹੋਏ ਪੀਰਖਾਨੇ ਵਿੱਚ ਆ ਕੇ ਸਖੀ ਸਰੋਵਰ ਦੀ ਪੂਜਾ ਕਰਦਾ ਸੀ। ਕਹਿੰਦੇ ਨੇ ਰੱਬ ਦੀ ਨੇਤ ਇੱਕ ਦਿਨ ਐਸਾ ਹੋਇਆ, ਇਹਦੇ ਪਿੰਡ ਕੁਝ ਗੁਰੂ ਦੇ ਸਿੱਖ ਆਏ ਯਾਤਰਾ ਕਰਦੇ ਕਰਦੇ ਅੰਮ੍ਰਿਤਸਰ ਨੂੰ ਆਉਣ ਵਾਲੀ ਸੰਗਤ। ਭਾਈ ਤੀਰਥੇ ਦੇ ਘਰ ਉਹਨਾਂ ਨੇ ਰਾਤਰੀ ਦਾ ਵਿਸ਼ਰਾਮ ਕੀਤਾ, ਅਤੇ ਉਹਦਾ ਵੀ ਜੀਵਨ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ, ਸ਼ੋਭਾ ਸੁਣ ਕੇ ਤਬਦੀਲ ਹੋਣ ਲੱਗਾ। ਇਹਦੇ ਅੰਦਰ ਵੀ ਉਸੇ ਤਰ੍ਹਾਂ ਹੀ ਬਾਬਾ ਸੰਗ ਦੀ ਤਰ੍ਹਾਂ ਖਿੱਚ ਪੈਦਾ ਹੋਈ, ਤਾਂਘ ਪੈਦਾ ਹੋਈ ਕਿ ਉਹ ਗੁਰੂ ਕੈਸਾ ਹੈ ਜਿਹਦੀ ਇੰਨੀ ਸਿਫਤ ਹੈ, ਇੰਨੀ ਵਡਿਆਈ ਹੈ, ਜਿਸ ਦੇ ਸਿੱਖਾਂ ਦੇ ਵਿੱਚ ਇੰਨੀਆਂ ਖੂਬੀਆਂ ਨੇ, ਇਹਨਾਂ ਦੇ ਬੋਲਾਂ ਦੇ ਵਿੱਚ ਰਸ ਹੈ, ਆਨੰਦ ਹੈ, ਸੁੱਖ ਹੈ, ਚੈਨ ਹੈ। ਕਹਿੰਦੇ ਇਹ ਭਾਈ ਤੀਰਥਾ ਕੰਗਮਈ ਪਿੰਡ ਦਾ ਚੌਧਰੀ ਸਖੀ ਸਰੋਵਰ ਸੀ। ਇਹ ਗੁਰੂ ਅਰਜਨ ਦੇਵ ਜੀ ਸ਼ੋਭਾ ਸੁਣ ਸੁਣ ਕੇ ਇੱਕ ਦਿਨ ਅੰਮ੍ਰਿਤਸਰ ਆਇਆ। ਇਹਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੇਖਣਾ ਕੀਤਾ, ਦਰਸ਼ਨ ਦੀਦਾਰ ਕੀਤੇ, ਇਹ ਬੜਾ ਪ੍ਰਭਾਵਿਤ ਹੋਇਆ। ਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਦੇਖ ਕੇ ਮਾਨੋ ਇਹਦਾ ਜੀਵਨ ਤਬਦੀਲ ਹੋਣ ਲੱਗਾ। ਇਹਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿਗਾਹ ਪੈ ਗਈ, ਮਿਹਰ ਦੀ ਦ੍ਰਿਸ਼ਟੀ ਪੈ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਮਾਨੋ ਅੰਮ੍ਰਿਤਮਈ ਸੀ। ਇਸ ਭਾਈ ਤੀਰਥੇ ਦੇ ਉੱਤੇ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਪਈ ਤਾਂ ਮਾਨੋ ਇਹਦਾ ਜੀਵਨ ਅੰਮ੍ਰਿਤਮਈ ਹੋਣ ਲੱਗਾ। ਇਹਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿੰਦਾ ਪਾਤਸ਼ਾਹ, ਮੈਂ ਬੜੀ ਵਡਿਆਈ ਸੁਣੀ ਹੈ, ਤੁਹਾਡੀ ਸ਼ੋਭਾ ਬਹੁਤ ਸੁਣੀ ਹੈ। ਅੱਜ ਵੱਡੇ ਭਾਗਾਂ ਦੇ ਨਾਲ ਮੈਂ ਆਪ ਜੀ ਦੇ ਕੋਲ ਆਇਆ ਹਾਂ, ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਾਂ। ਆਪ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ, ਆਪਣੇ ਚਰਨਾਂ ਵਿੱਚ ਜੋੜ ਲਓ। ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ, ਸੁੱਖ ਮਿਲਿਆ ਹੈ, ਚੈਨ ਮਿਲਿਆ। ਭਗਤੀ ਭਾਵਨਾ ਤਾਂ ਇਹਦੇ ਅੰਦਰ ਪਹਿਲਾਂ ਹੀ ਸੀ, ਭਾਵੇਂ ਉਹ ਸਖੀ ਸਰਵਰ ਦਾ ਹੋਵੇ ਜਾਂ ਹੋਰ ਕੋਈ। ਪਰ ਗੁਰੂ ਅਰਜਨ ਦੇਵ ਜੀ, ਤੁਹਾਡੇ ਬੋਲਾਂ ਵਿੱਚ ਰਸ ਬੜਾ ਹੈ, ਆਨੰਦ ਬੜਾ ਹੈ, ਸੁੱਖ ਹੈ, ਚੈਨ ਹੈ। ਇਹ ਤੁਹਾਡੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਕਰਕੇ ਮੇਰੇ ਮਨ ਨੂੰ ਬੜੀ ਸ਼ੀਤਲਤਾ ਮਿਲੀ ਹੈ। ਆਪ ਜੀ ਰਹਿਮਤ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਅਤੇ ਪਾਤਸ਼ਾਹ ਨੇ ਪੁੱਛ ਲਿਆ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਤੇਰੀ ਕਿਰਤ ਕੀ ਹੈ, ਤੇਰਾ ਕਾਰੋਬਾਰ ਕੀ ਹੈ, ਕਾਰ ਵਿਹਾਰ ਕੀ ਹੈ। ਇਹਨੇ ਆਪਦੇ ਨਗਰ ਦਾ ਨਾਮ ਦੱਸਿਆ ਕਿ ਮੈਂ ਕੰਗਮਈ ਨਗਰ ਤੋਂ ਆਇਆ ਹਾਂ, ਮੈਂ ਉੱਥੋਂ ਦਾ ਚੌਧਰੀ ਹਾਂ, ਮੈਂ ਇੱਕ ਸਖੀ ਸਰਵਰ ਹਾਂ, ਲਾਲਾਂ ਵਾਲੇ ਪੀਰ ਦਾ ਮੁਰੀਦ ਹਾਂ। ਭਾਈ ਤੀਰਥਾ ਕਹਿਣ ਲੱਗਾ, ਮੈਂ ਆਪਣੇ ਘਰ ਵਿੱਚ ਇੱਕ ਪੀਰਖਾਨਾ ਵੀ ਬਣਾਇਆ ਹੋਇਆ, ਸਾਡਾ ਸਾਰਾ ਪਿੰਡ ਉਸ ਪੀਰਖਾਨੇ ਵਿੱਚ ਆ ਕੇ ਸਰਵਰ ਦੀ ਪੂਜਾ ਵੀ ਕਰਦਾ, ਮੈਂ ਵੀ ਕਰਦਾ ਹਾਂ। ਪਰ ਮੇਰੀ ਇੱਛਾ ਹੈ ਮੈਂ ਤੁਹਾਡੇ ਕੋਲੋਂ ਸਿੱਖੀ ਲਵਾਂ, ਸਿੱਖੀ ਦੇ ਗੁਣ ਲਵਾਂ, ਸਿੱਖੀ ਦੀ ਦਾਤ ਲਵਾਂ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹਨੂੰ ਸਮਝ ਨਹੀਂ ਆਈ ਸਿੱਖੀ ਤੇ ਸਿੱਖੀ ਨਾ ਟਿਕਣ ਦਾ ਕੀ ਭਾਵ ਹੈ, ਕੀ ਅਰਥ ਹੈ। ਕਹਿੰਦਾ ਸਤਿਗੁਰੂ ਜੀ, ਮੈਂ ਬੇਸਮਝ ਹਾਂ, ਮੈਨੂੰ ਨਹੀਂ ਪਤਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ, ਮੈਨੂੰ ਚੰਗੀ ਤਰ੍ਹਾਂ ਦੱਸੋ, ਚੰਗੀ ਤਰ੍ਹਾਂ ਸਮਝਾਉਣਾ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੂੰ ਗੁਰੂ ਗ੍ਰਹਿਣ ਕੀਤਾ ਹੋਇਆ ਹੈ, ਸਿੱਖਿਆ ਧਾਰਨ ਕੀਤੀ ਹੋਈ ਹੈ ਸਖੀ ਸਰਵਰ ਤੋਂ, ਪੀਰਖਾਨੇ ਦੀ, ਤੂੰ ਉਹਨਾਂ ਦਾ ਮੁਰੀਦ ਹੈ, ਤੇਰਾ ਰਸਤਾ ਅਲੱਗ ਹੈ, ਅਸੀਂ ਤੇਰੇ ਰਸਤੇ ਨੂੰ ਨਹੀਂ ਰੋਕਣਾ ਚਾਹੁੰਦੇ, ਤੂੰ ਆਪਣੇ ਮਾਰਗ 'ਤੇ ਚੱਲਦਾ ਰਹਿ। ਜਿਸ ਮਾਰਗ ਨੂੰ ਤੂੰ ਧਾਰਨ ਕੀਤਾ ਹੈ ਤੂੰ ਉਸੇ ਮਾਰਗ 'ਤੇ ਤੁਰਿਆ ਜਾ। ਗੁਰੂ ਸਾਹਿਬਾਨਾਂ ਨੇ ਕਿਸੇ ਵੀ ਧਰਮ ਦੇ ਧਰਮੀ ਨੂੰ ਉਹਦੇ ਰਸਤੇ ਤੋਂ ਰੋਕਿਆ ਨਹੀਂ, ਉਹਦੇ ਰਾਹ ਵਿੱਚ ਰੁਕਾਵਟ ਨਹੀਂ ਪਾਈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਪੰਜ ਵੇਲੇ ਦੇ ਨਮਾਜ਼ੀ ਸਨ, ਅਤੇ ਉਹਨਾਂ ਦੀ ਬਾਣੀ ਲੈਣ ਤੋਂ ਸਤਿਗੁਰੂ ਜੀ ਨੂੰ ਕੋਈ ਹਿਚਕਚਾਹਟ ਨਹੀਂ ਸੀ, ਉਹ ਸੱਚੇ ਨਮਾਜ਼ੀ ਸਨ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤੀ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਭਾਈ ਤੂੰ ਪਿੰਡ ਦਾ ਚੌਧਰੀ ਵੀ ਹੈ, ਤੂੰ ਆਪਦੇ ਘਰ ਵਿੱਚ ਸਖੀ ਸਰਵਰ ਦਾ ਪੀਰਖਾਨਾ ਵੀ ਬਣਾਇਆ ਹੋਇਆ, ਅਸੀਂ ਤੈਨੂੰ ਇਸ ਰਾਹ ਤੋਂ ਨਹੀਂ ਰੋਕਾਂਗੇ, ਤੂੰ ਇਸ ਰਾਹ 'ਤੇ ਚੱਲਦਾ ਰਹਿ। ਪਰ ਇਸ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਨਹੀਂ ਸਤਿਗੁਰੂ ਜੀ, ਮੈਨੂੰ ਤੁਹਾਡੇ ਦਰਸ਼ਨ ਕਰਕੇ ਤੁਹਾਡੀ ਸਿੱਖੀ ਪਿਆਰੀ ਲੱਗਣ ਲੱਗ ਪਈ ਹੈ, ਆਪ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਇਹ ਉਹ ਸਿੱਖ ਹੈ ਭਾਈ ਤੀਰਥਾ ਜਿਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਕਰਦੇ, ਮੰਝ ਪੰਨੂ ਪ੍ਰਵਾਨ ਹੈ, ਮੰਝ ਪੰਨੂ ਪ੍ਰਵਾਨ ਹੈ। ਇਹ ਭਾਈ ਮੰਝ ਦੇ ਨਾਲ ਪੰਨੂ ਲਿਖਿਆ ਹੋਇਆ, ਇਹਦੀ ਗੋਤ ਹੋਏਗੀ ਜਾਂ ਆਖਰ। ਇਹ ਵਾਰ ਵਾਰ ਤਰਲੇ ਲੈਂਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਵਾਰ ਵਾਰ ਇਹਦੇ ਬੇਨਤੀਆਂ ਕਰਨ ਤੋਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਹਦੇ 'ਤੇ ਦਇਆ ਆ ਗਈ, ਤਰਸ ਆ ਗਿਆ, ਇਹਨੂੰ ਪ੍ਰਵਾਨ ਕਰਨਾ ਪਿਆ। ਭਾਈ ਗੁਰਦਾਸ ਕਹਿੰਦੇ, ਮੰਝ ਪੰਨੂ ਪ੍ਰਵਾਨ ਹੈ, ਇਹਨੂੰ ਗੁਰੂ ਅਰਜਨ ਦੇਵ ਜੀ ਨੇ ਪ੍ਰਵਾਨ ਕਰ ਲਿਆ ਅਤੇ ਨਾਲ ਹੁਕਮ ਕੀਤਾ, ਆਗਿਆ ਕੀਤੀ ਕਿ ਜੇ ਤੂੰ ਸਿੱਖੀ ਧਾਰਨ ਕਰਨੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਲੈਣਾ ਹੈ, ਤਾਂ ਫਿਰ ਤੈਨੂੰ ਸਾਡੀ ਆਗਿਆ ਗੁਰੂ ਦੇ ਹੁਕਮ ਵਿੱਚ ਰਹਿਣਾ ਪਵੇਗਾ। ਜਿਹੜਾ ਤੂੰ ਪੀਰਖਾਨਾ ਬਣਾਇਆ ਹੋਇਆ ਹੈ ਉਹਨੂੰ ਤਿਆਗਣਾ ਪਵੇਗਾ, ਛੱਡਣਾ ਪਵੇਗਾ। ਇਹਨੇ ਇੱਕਦਮ ਹੱਥ ਬੰਨ੍ਹ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਕਹਿੰਦਾ ਸਤਿਗੁਰੂ ਮੈਨੂੰ ਜੋ ਤੁਸੀਂ ਆਗਿਆ ਕਰੋਗੇ ਮੈਂ ਉਸ ਆਗਿਆ ਤੋਂ ਮੁੱਖ ਨਹੀਂ ਮੋੜਾਂਗਾ, ਪਿੱਛੇ ਨਹੀਂ ਹਟਾਂਗਾ, ਪਰ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਵੱਲ ਮੁੱਖ ਰੱਖੋ, ਮੇਰੇ ਵੱਲ ਪਿੱਠ ਨਾ ਕਰੋ। ਜਿਵੇਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਦੇ ਬੋਲ ਪੜ੍ਹਦੇ ਹਾਂ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਤਾਂ ਅੰਗ ਨਾ ਮੋਰੋ, ਪਿੰਡ ਪਰੋ ਤਾਂ ਪ੍ਰੀਤ ਨਾ ਤੋਰੋ। ਇਹ ਕਬੀਰ ਜੀ ਦੀ ਬਾਣੀ ਦਾ ਬੋਲ ਹੈ। ਹੇ ਰੱਬ ਜੀ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੁਸੀਂ ਮੇਰੇ ਵੱਲੋਂ ਮੁੱਖ ਨਾ ਫੇਰੋ, ਮੈਨੂੰ ਆਪਦੇ ਤੋਂ ਦੂਰ ਨਾ ਕਰੋ। ਭਗਤ ਕਬੀਰ ਜੀ ਕਹਿੰਦੇ, ਇਹੀ ਗੱਲ ਭਾਈ ਤੀਰਥਾ ਜੀ, ਭਾਈ ਮੰਝ ਜੀ ਕਹਿਣ ਲੱਗ ਪਏ, ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਵੱਲ ਕਰਵਟ ਨਾ ਕਰੋ, ਪਿੱਠ ਨਾ ਕਰੋ। ਜਿਵੇਂ ਕਬੀਰ ਕਹਿੰਦੇ ਨਾ, ਕਰਵਟ ਕਰਵਤ ਭਲਾ ਨਾ ਕਰਵਟ ਤੇਰੀ, ਕਰਵਤਾਰੇ ਨੂੰ ਕਹਿੰਦੇ ਨੇ। ਵਾਰ ਵਾਰ ਭਾਈ ਮੰਝ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਨੇ ਆਖਿਆ, ਭਾਈ ਮੰਝ, ਭਾਈ ਤੀਰਥਾ, ਜੇ ਤੂੰ ਗੁਰੂ ਦੀ ਸਿੱਖੀ ਲੈਣੀ ਹੈ ਤਾਂ ਫਿਰ ਤੈਨੂੰ ਇਸ ਪੀਰਖਾਨੇ ਦਾ ਤਿਆਗ ਕਰਨਾ ਪਵੇਗਾ। ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਦੋ ਮਾਰਗ ਧਾਰਨ ਨਹੀਂ ਕਰ ਸਕਦਾ ਤੂੰ, ਜਾਂ ਸਖੀ ਸਰਵਰ ਵਾਲਾ ਮਾਰਗ ਚੱਲ ਤੇ ਚੱਲਦਾ ਰਹਿ, ਜੇ ਤੂੰ ਸਿੱਖੀ ਲੈਣੀ ਹੈ ਤਾਂ ਤੈਨੂੰ ਉਹ ਰਸਤਾ ਛੱਡਣਾ ਪਵੇਗਾ। ਇਹਨੇ ਬੇਨਤੀ ਕੀਤੀ, ਸਤਿਗੁਰੂ ਜੋ ਮਰਜ਼ੀ ਹੋ ਜਾਏ ਮੈਨੂੰ ਸਿੱਖੀ ਦਿਓ। ਇਹਨੇ ਜਾ ਕੇ ਨਾ ਆਪਣੇ ਪਿੰਡ ਵਿੱਚ ਜਿਹੜਾ ਪੀਰਖਾਨਾ ਬਣਾਇਆ ਹੋਇਆ ਸੀ ਉਹ ਢਾ ਦਿੱਤਾ, ਤੋੜ ਦਿੱਤਾ। ਪਿੰਡ ਦੇ ਲੋਕ, ਜਿਸ ਪਿੰਡ ਦਾ ਇਹ ਚੌਧਰੀ ਸੀ, ਉਹ ਬੜੇ ਹੈਰਾਨ ਹੋਏ। ਜਦੋਂ ਕਿਸੇ ਧਾਰਮਿਕ ਸਥਾਨ ਨੂੰ ਤੋੜਿਆ ਜਾਂਦਾ ਹੈ, ਢਾਇਆ ਜਾਂਦਾ ਹੈ, ਜਿਨ੍ਹਾਂ ਦੀਆਂ ਉੱਥੇ ਭਾਵਨਾਵਾਂ ਜੁੜੀਆਂ ਹੋਈਆਂ ਹਨ, ਸੁਭਾਵਿਕ ਹੀ ਹੈ ਉਹਨਾਂ ਦੇ ਅੰਦਰ ਰੋਸ ਪੈਦਾ ਹੋਏਗਾ। ਉਹ ਸਾਰੇ ਪਿੰਡ ਦੇ ਨਗਰ ਦੇ ਲੋਕ ਇਕੱਠੇ ਹੋ ਕੇ ਭਾਈ ਤੀਰਥਾ ਦੇ ਕੋਲ ਆ ਗਏ ਕਿ ਤੂੰ ਇਹ ਕੀ ਗੁਨਾਹ ਕਰ ਰਿਹਾ ਹੈ, ਪਾਪ ਕਰ ਰਿਹਾ, ਤੂੰ ਇਸ ਪੀਰਖਾਨੇ ਨੂੰ ਕਿਉਂ ਤੋੜ ਰਿਹਾ ਹੈ। ਇਹਨੇ ਆਖਿਆ, ਮੈਂ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਧਾਰਨ ਕਰ ਲਈ ਹੈ, ਸਿੱਖੀ ਗ੍ਰਹਿਣ ਕਰ ਲਈ ਹੈ, ਅਗਰ ਤੁਸੀਂ ਪੀਰਖਾਨੇ ਦੀ ਪੂਜਾ ਕਰਨੀ ਹੈ, ਸਰਵਰ ਦੀ ਪੂਜਾ ਕਰਨੀ ਹੈ, ਤੁਸੀਂ ਆਪਣਾ ਵੱਖਰਾ ਪੀਰਖਾਨਾ ਬਣਾ ਲਓ ਆਪਣੇ ਘਰ ਵਿੱਚ। ਮੇਰਾ ਘਰ ਤਾਂ ਹੁਣ ਗੁਰੂ ਦਾ ਘਰ ਬਣ ਗਿਆ ਹੈ, ਹੁਣ ਇੱਥੇ ਪੀਰਖਾਨਾ ਨਹੀਂ, ਇੱਥੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਹੋਵੇਗੀ, ਸ਼ੋਭਾ ਹੋਵੇਗੀ। ਕਹਿੰਦੇ ਸਾਰੇ ਪਿੰਡ ਦੀ ਕਰੋਪੀ ਦਾ ਇਹਨੂੰ ਸਾਹਮਣਾ ਕਰਨਾ ਪਿਆ, ਸਾਰੇ ਪਿੰਡ ਦੇ ਲੋਕਾਂ ਨੇ ਇਹਦੇ ਨਾਲੋਂ ਨਾਤਾ ਵੀ ਤੋੜ ਲਿਆ, ਇਹਦੇ ਤੋਂ ਦੂਰੀ ਵੀ ਬਣਾ ਲਈ, ਇਹਨੂੰ ਪਿੰਡ ਦੇ ਚੌਧਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ, ਇਹ ਇਕੱਲਾ ਹੀ ਰਹਿ ਗਿਆ। ਪਰ ਇਹਨੇ ਸਿੱਖੀ ਫਿਰ ਵੀ ਨਾ ਛੱਡੀ, ਇਹ ਇੰਨੀ ਭਾਵਨਾ ਦੇ ਨਾਲ ਸਿੱਖੀ ਕਮਾਉਂਦਾ ਰਿਹਾ, ਕਮਾਉਂਦਾ ਰਿਹਾ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਪੱਕੇ ਤੌਰ 'ਤੇ ਰਹਿਣ ਲੱਗ ਪਿਆ। ਆ ਕੇ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ, ਮੈਂ ਪੀਰਖਾਨਾ ਵੀ ਤੋੜ ਦਿੱਤਾ ਹੈ, ਹੁਣ ਮੈਨੂੰ ਕਿਰਪਾ ਕਰਕੇ ਸਿੱਖੀ ਦਿਓ, ਆਪਣੇ ਚਰਨਾਂ ਵਿੱਚ ਜਗ੍ਹਾ ਦਿਓ, ਥਾਂ ਦਿਓ। ਗੁਰੂ ਅਰਜਨ ਦੇਵ ਜੀ ਨੇ ਇਹਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ, ਜਗ੍ਹਾ ਦਿੱਤੀ। ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਬਖਸ਼ੋ, ਜਿੱਥੇ ਜ਼ਰੂਰਤ ਹੈ ਮੈਂ ਉਹ ਸੇਵਾ ਕਰਾਂਗਾ। ਅਲੱਗ ਅਲੱਗ ਸਿੱਖ ਵੱਖੋ ਵੱਖ ਸੇਵਾ ਕਰਦੇ ਸੀ। ਇਹਨੇ ਆਖਿਆ ਸਤਿਗੁਰੂ ਜੀ ਜੇ ਤਰੁੱਠੇ ਹੋ ਤਾਂ ਮੈਨੂੰ ਲੱਕੜਾਂ ਦੀ ਸੇਵਾ ਦਿਓ। ਇਹ ਉਜਾੜ ਵਿੱਚ ਜਾਂਦਾ ਸੀ, ਜੰਗਲ ਵਿੱਚ ਜਾਂਦਾ ਸੀ, ਲੱਕੜਾਂ ਵੱਢ ਕੇ ਲਿਆਉਂਦਾ ਸੀ, ਸਾਰਾ ਦਿਨ ਇਹ ਸੇਵਾ ਕਰਦਾ ਰਹਿੰਦਾ ਸੀ। ਪੰਡਾ ਬੰਨ੍ਹ ਬੰਨ੍ਹ ਕੇ ਲੱਕੜਾਂ ਢੋਣ ਦੀ ਸੇਵਾ ਸੀ ਇਹਦੇ ਕੋਲ, ਕਿਉਂਕਿ ਲੰਗਰ ਤਿਆਰ ਕਰਨ ਵਾਸਤੇ, ਭੋਜਨ ਤਿਆਰ ਕਰਨ ਵਾਸਤੇ ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੈ। ਕਈ ਸਿੱਖ ਸੇਵਾ ਵਿੱਚ ਲੱਗੇ ਹੋਏ ਸਨ, ਇਕੱਲਾ ਭਾਈ ਮੰਝ ਨਹੀਂ ਸੀ ਲੱਗਾ, ਹੋਰ ਬਹੁਤ ਸਾਰੇ ਸਿੱਖ ਲੱਕੜਾਂ ਦੀ ਸੇਵਾ ਕਰਦੇ ਸਨ। ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੁੰਦੀ ਸੀ। ਇਹਦਾ ਇਤਿਹਾਸ ਤਾਂ ਬਹੁਤ ਲੰਬੇਰਾ ਹੈ, ਬੜਾ ਲੰਬਾ ਇਤਿਹਾਸ ਹੈ ਭਾਈ ਮੰਝ ਜੀ ਦਾ, ਜਿਹੜਾ ਸ਼੍ਰੀ ਅੰਮ੍ਰਿਤਸਰ ਤੋਂ ਬਾਰ ਬਾਰ ਅਸਥਾਨ ਬਣਿਆ ਹੋਇਆ ਹੈ ਨਾ ਗੁਰਦੁਆਰਾ ਭਾਈ ਮੰਝ। ਇਹ ਉਦੋਂ ਜੰਗਲ ਹੀ ਜੰਗਲ ਹੁੰਦਾ ਸੀ, ਇਸ ਪਾਸੇ ਜੰਗਲਾਤ ਏਰੀਆ ਸੀ, ਚਾਰੇ ਪਾਸੇ ਰੁੱਖ ਹੀ ਰੁੱਖ ਸੁੱਕੀਆਂ ਲੱਕੜਾਂ। ਇੱਕ ਵਾਰੀ ਆਪਾਂ ਇਹਦਾ ਇਤਿਹਾਸ ਪੜ੍ਹਿਆ ਹੈ, ਸੁੱਕੀਆਂ ਲੱਕੜਾਂ ਦੀ ਪੰਡ ਸਿਰ 'ਤੇ ਰੱਖ ਕੇ ਆ ਰਿਹਾ ਸੀ। ਸ਼ਾਮ ਦਾ ਸਮਾਂ ਸੀ, ਕੁਝ ਅੰਧੇਰੀ ਚੱਲ ਰਹੀ ਸੀ, ਇਹ ਇੱਕ ਖੂਹ ਵਿੱਚ ਡਿੱਗ ਪਿਆ ਸੀ। ਸਿੱਖਾਂ ਨੇ ਦੱਸਿਆ ਸਤਿਗੁਰੂ ਜੀ ਜੋ ਸਿੱਖ ਲੱਕੜਾਂ ਦੀ ਸੇਵਾ ਕਰਦਾ ਹੈ ਉਹ ਖੂਹ ਵਿੱਚ ਡਿੱਗਾ ਹੋਇਆ। ਆਪ ਗੁਰੂ ਅਰਜਨ ਦੇਵ ਜੀ ਆਏ ਸਨ ਖੂਹ ਵਿੱਚੋਂ ਕੱਢਣ ਵਾਸਤੇ। ਇਹਨੇ ਬੇਨਤੀ ਕੀਤੀ, ਕਹਿੰਦਾ ਪਹਿਲਾਂ ਲੱਕੜਾਂ ਕੱਢੋ, ਮੈਨੂੰ ਬਾਅਦ ਵਿੱਚ ਕੱਢਣਾ। ਇਸ ਤਰ੍ਹਾਂ ਇਹਦੀ ਬੜੀ ਵੱਡੀ ਘਾਲ ਸੀ, ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਇਹ ਬੋਲ ਆਖੇ ਸੀ, ਮੰਝ ਪਿਆਰਾ ਗੁਰੂ ਕਹੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਤੇਰਾ ਨਾਮ ਮੰਝ ਦਾ ਭਾਵ ਕੀ ਹੈ, ਜਿਹੜਾ ਮੰਝ ਧਾਰ ਦੇ ਵਿੱਚੋਂ ਲੰਘ ਜਾਏ, ਮੰਝ ਧਾਰ ਦੇ ਵਿੱਚੋਂ ਘੁੰਮਣ ਘੇਰੀ ਦੇ ਵਿੱਚੋਂ ਲੰਘ ਜਾਏ, ਦਰਿਆਵਾਂ ਦੇ ਪਾਣੀ ਦੇ ਵਿੱਚ ਘੁੰਮਣ ਘੇਰੀ ਪੈਂਦੀ ਹੈ ਨਾ, ਉਸ ਮੰਝ ਦੇ ਵਿੱਚੋਂ ਤਰਨ ਵਾਲਾ ਹੈ ਤੂੰ, ਭਾਵ ਸਾਗਰ ਦੇ ਵਿੱਚੋਂ ਤਰਨ ਵਾਲਾ ਹੈ। ਸਤਿਗੁਰੂ ਜੀ ਨੇ ਇਹਦਾ ਨਾਮ ਹੀ ਭਾਈ ਮੰਝ ਰੱਖ ਦਿੱਤਾ ਸੀ, ਭਾਈ ਮੰਝ। ਤੂੰ ਇਕੱਲਾ ਮੰਝ ਨਹੀਂ ਹੈ, ਮੰਝ ਵਿੱਚੋਂ ਤਰਨ ਵਾਲਾ ਬੋਹੇਥਾ ਹੈ, ਭਾਵ ਕਿ ਜਿਸ ਤਰ੍ਹਾਂ ਤੂੰ ਕਾਲ ਕੀਤੀ ਹੈ, ਜਿਸ ਤਰ੍ਹਾਂ ਤੂੰ ਸਿੱਖੀ ਦੀ ਕਮਾਈ ਕੀਤੀ ਹੈ, ਤੇਰੇ ਵਾਂਗੂ ਦੇਖ ਕੇ ਹੋਰ ਕਈਆਂ ਨੇ ਤਰ ਜਾਣਾ ਹੈ। ਤੂੰ ਤੇ ਮਾਨੋ ਮੰਝ ਹੈ, ਜਹਾਜ਼ ਹੈ, ਬੇੜਾ ਹੈ। ਇਸ ਤਰ੍ਹਾਂ ਭਾਈ ਮੰਝ ਨੂੰ ਗੁਰੂ ਦਾ ਬੋਹਿਤ ਹੋਣ ਦਾ ਵਰਦਾਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਤਾਂ ਭਾਈ ਗੁਰਦਾਸ ਕਹਿੰਦੇ, ਮੰਝ ਪੰਨੂ ਪਰਵਾਨ ਹੈ ਪਿਰਾਣਾ ਗੁਰ ਭਾਈ ਚਲੰਦਾ। ਅਗਲਾ ਸਿੱਖ ਹੈ ਭਾਈ ਪੁਰਾਣਾ ਜੀ। ਭਾਈ ਪੁਰਾਣਾ ਜੀ ਦਾ ਵੀ ਬਹੁਤ ਵੱਡਾ ਨਾਮ ਹੈ, ਭਾਈ ਪੁਰਾਣਾ। ਇਹਨੇ ਵੀ ਬੜੀ ਘਾਲ ਕੀਤੀ ਸੀ, ਮਿਹਨਤ ਕੀਤੀ ਸੀ, ਇਹਨੇ ਵੀ ਖੰਡੇ ਤੋਂ ਧਾਰ ਸਿੱਖੀ ਦੇ ਮਾਰਗ 'ਤੇ ਤੁਰਨਾ ਕੀਤਾ ਸੀ ਭਾਈ ਪੁਰਾਣਾ ਜੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਲੈ ਕੇ ਸਿੱਖ ਬਣਿਆ ਸੀ ਭਾਈ ਪੁਰਾਣਾ ਜੀ। ਇਹ ਪੁਰਾਣਾ ਤੋਂ ਸਿੱਖੀ ਕਮਾਉਂਦਾ ਸੀ, ਸਵਾਸਾਂ ਦੇ ਨਾਲ ਸਵਾਸ ਸਵਾਸ ਇਹਨੇ ਸਿੱਖੀ ਧਾਰਨ ਕੀਤੀ ਸੀ। ਪ੍ਰਾਣ ਵੀ ਸਵਾਸਾਂ ਨੂੰ ਹੀ ਆਖਦੇ ਨੇ, ਉਂਝ ਇਹਦਾ ਨਾਮ ਸੀ ਭਾਈ ਪੁਰਾਣਾ ਜੀ। ਇਹ ਗੁਰੂ ਦੇ ਇੰਨੇ ਨਜ਼ਦੀਕੀ ਸੀ, ਸਿੱਖ ਬਣ ਗਿਆ, ਇੰਨਾ ਨੇੜੇ ਹੋ ਗਿਆ। ਕਹਿੰਦੇ ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ ਭਾਈ ਪੁਰਾਣਾ ਜੀ ਨੂੰ ਆਪਦੇ ਨਾਲ ਹੀ ਲੈ ਕੇ ਜਾਂਦੇ ਸਨ, ਪਿੰਡਾਂ ਵਿੱਚ, ਨਗਰਾਂ ਵਿੱਚ, ਇੱਧਰ ਉੱਧਰ। ਗੁਰੂ ਅਰਜਨ ਦੇਵ ਜੀ ਜਿੱਥੇ ਵੀ ਜਾਂਦੇ ਭਾਈ ਪੁਰਾਣਾ ਜੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਚੱਲਦਾ ਸੀ, ਨਾਲ ਹੀ ਰਹਿੰਦਾ ਸੀ। ਇਤਿਹਾਸ ਵਿੱਚ ਇੱਥੋਂ ਵੀ ਲਿਖਿਆ ਹੈ, ਜਦੋਂ ਸਤਿਗੁਰੂ ਜੀ ਲਾਹੌਰ ਗਏ ਸਨ ਸ਼ਹੀਦੀ ਦੇਣ ਵਾਸਤੇ, ਸ਼ਹਾਦਤ ਦੇਣ ਵਾਸਤੇ, ਉਦੋਂ ਪੰਜ ਸਿੱਖ ਸਤਿਗੁਰੂ ਜੀ ਦੇ ਨਾਲ ਗਏ ਸਨ। ਉਹਨਾਂ ਪੰਜ ਸਿੱਖਾਂ ਵਿੱਚ ਭਾਈ ਪੁਰਾਣਾ ਜੀ ਵੀ ਨਾਲ ਹੀ ਸਨ, ਭਾਈ ਪੁਰਾਣਾ ਜੀ ਦਾ ਨਾਮ ਵੀ ਆਉਂਦਾ। ਸਤਿਗੁਰੂ ਜੀ ਆਪ ਤਾਂ ਸ਼ਹੀਦ ਹੋ ਗਏ ਸਨ ਤੱਤੀ ਤਵੀ 'ਤੇ ਬੈਠ ਕੇ, ਪਰ ਜਿਹੜੇ ਪੰਜ ਸਿੱਖ ਨਾਲ ਗਏ ਸਨ ਉਹ ਵਾਪਸ ਮੁੜ ਆਏ ਸਨ। ਉਹਨਾਂ ਵਿੱਚ ਇਸ ਸਿੱਖ ਦਾ ਨਾਮ ਆਉਂਦਾ ਭਾਈ ਪੁਰਾਣਾ ਜੀ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਪਿਰਾਣਾ ਗੁਰ ਭਾਈ ਚਲੰਦਾ। ਪਿਰਾਣਾ ਇਹਦਾ ਨਾਮ ਹੈ, ਗੁਰੂ ਦੀ ਭਾਈ ਵਿੱਚ ਰਹਿੰਦਾ ਸੀ ਅਤੇ ਗੁਰੂ ਦੇ ਨਾਲ ਚਲੰਦਾ ਦਾ ਭਾਵ ਚੱਲਦਾ ਸੀ। ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ, ਭਾਈ ਪੁਰਾਣਾ ਜੀ ਨੂੰ ਗੁਰੂ ਅਰਜਨ ਦੇਵ ਜੀ ਆਪਦੇ ਨਾਲ ਹੀ ਰੱਖਦੇ ਸਨ, ਅੰਗ ਸੰਗ ਰੱਖਦੇ ਸਨ। ਇਹ ਭਾਏ ਭਾਵਨਾ ਵਾਲਾ ਹਰ ਵੇਲੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲਦਾ ਸੀ ਅਤੇ ਸ਼ਹੀਦੀ ਹੋਣ ਤੱਕ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਤੁਰਿਆ, ਨਾਲ ਹੀ ਚੱਲਿਆ ਹੈ। ਫਿਰ ਅੱਗੇ ਭਾਈ ਗੁਰਦਾਸ ਕਹਿੰਦੇ ਹਮਜਾ ਜੱਜਾ ਜਾਣੀ ਹੈ ਬਾਲਾ ਮਰਵਾਹਾ ਵਿਗਸੰਦਾ। ਇਹ ਵੀ ਸਿੱਖਾਂ ਦੇ ਨਾਮ ਹੈ, ਭਾਈ ਜੱਜਾ ਜੀ, ਭਾਈ ਹਮਜਾ ਜੀ, ਭਗਤ ਜਾਣੋ, ਬਾਲਾ ਮਰਵਾਹਾ ਖੱਤਰੀ, ਪ੍ਰਸੰਨ ਬਚਨ ਸਨ। ਮਰਵਾਹਾ ਖੱਤਰੀਆਂ ਦੀ ਇੱਕ ਵੰਸ਼ ਕੁੱਲ ਦਾ ਨਾਮ ਹੈ, ਗੋਤ ਦਾ ਨਾਮ ਹੈ। ਇਹ ਸਾਰੇ ਮਰਵਾਹਾ ਗੋਤੀ ਵਿੱਚੋਂ, ਜਾਤ ਵਿੱਚੋਂ ਸਨ, ਭਾਈ ਹਮਜਾ ਜੀ, ਭਾਈ ਜੱਜਾ ਜੀ, ਭਾਈ ਬਾਲਾ ਜੀ। ਵਿਗਸੰਦਾ, ਇਹਨਾਂ ਦੇ ਅੰਦਰ ਵਿਗਾਸ ਸੀ, ਵਿਗਾਸ ਖੇੜੇ ਨੂੰ ਆਖਦੇ ਹਨ। ਨਿਰਮਲ ਨਾਨੋ ਓਹਰੀ ਨਾਲ ਸੂਰੀ ਚੌਧਰੀ ਰਹਿੰਦਾ। ਇੱਕ ਭਾਈ ਨਿਰਮਲ ਜੀ ਹੈ, ਇੱਕ ਭਾਈ ਨਾਨੂ ਜੀ ਹੈ, ਇੱਕ ਭਾਈ ਊਰੀ ਜੀ ਹੈ। ਇਹ ਸਾਰੇ ਆਪੋ ਆਪਣੇ ਨਗਰਾਂ ਦੇ ਚੌਧਰੀ ਸਨ, ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ। ਭਾਈ ਗੁਰਦਾਸ ਜੀ ਕਹਿੰਦੇ ਇਹ ਅਮੀਰ ਸਨ, ਇਹ ਕੋਈ ਗਰੀਬ ਨਹੀਂ ਸਨ। ਇਹਨਾਂ ਸਿੱਖਾਂ ਦੇ ਘਰ ਧਨ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਦੌਲਤ ਦੀ ਕੋਈ ਕਮੀ ਨਹੀਂ ਸੀ, ਰੁਜ਼ਗਾਰ ਦੀ ਕੋਈ ਕਮੀ ਨਹੀਂ ਸੀ, ਰਿਜ਼ਕ ਵੀ ਬੇਹਿਸਾਬਾ ਸੀ। ਕੋਈ ਵੀ ਕਿਸੇ ਪਿੰਡ ਦਾ, ਨਗਰ ਦਾ ਚੌਧਰੀ ਹੋਏਗਾ, ਸੁਭਾਵਿਕ ਹੈ ਅੰਨ ਧਨ ਦੌਲਤ ਉਹਦੇ ਕੋਲ ਜ਼ਰੂਰ ਹੋਏਗਾ। ਇਹ ਜਿਹੜੇ ਸਿੱਖ ਨੇ ਨਾ, ਜਿਨ੍ਹਾਂ ਦਾ ਹੁਣੇ ਆਪਾਂ ਜ਼ਿਕਰ ਕੀਤਾ ਹੈ, ਭਾਈ ਤੀਰਥਾ ਜੀ ਜੋ ਬਾਅਦ ਵਿੱਚ ਭਾਈ ਮੰਝ ਜੀ ਬਣ ਗਏ, ਇਹ ਭਾਈ ਪੁਰਾਣਾ ਜੀ, ਭਾਈ ਹਮਜਾ ਜੀ, ਭਾਈ ਬਾਲਾ ਮਰਵਾਹਾ ਜੀ, ਇਹ ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ, ਵੱਡੀ ਕਿਰਤ ਦੇ ਮਾਲਕ ਸਨ, ਧਨ ਦੌਲਤ ਇਹਨਾਂ ਦੇ ਕੋਲ ਸੀ, ਪਰ ਫਿਰ ਵੀ ਇਹਨਾਂ ਨੂੰ ਗੁਰੂ ਦੇ ਨਾਲ ਅੰਦਰੋਂ ਸਨੇਹ ਸੀ, ਅੰਦਰੋਂ ਇਹ ਗੁਰੂ ਦੇ ਨਾਲ ਜੁੜੇ ਹੋਏ ਸਨ। ਸੇਵਾ ਸਿਮਰਨ ਇਹਦੀ ਇਹਨਾਂ ਦੇ ਅੰਦਰ ਹਰ ਵੇਲੇ ਤਾਂਘ ਬਣੀ ਰਹਿੰਦੀ ਸੀ। ਨਿਰਮਲ ਨਾਨੋ ਓਹਰੀ ਨਾਲ ਸੂਰੀ ਚੌਧਰੀ ਰਹਿੰਦਾ, ਇਹ ਸਾਰੇ ਚੌਧਰੀ ਲੋਕ ਪਰ ਗੁਰੂ ਦੇ ਚਰਨਾਂ ਦੇ ਭੌਰੇ ਸਨ। ਜਿਵੇਂ ਇੱਕ ਭੌਰਾ ਹੁੰਦਾ ਕਮਲ ਦੇ ਫੁੱਲ 'ਤੇ ਬੈਠਦਾ ਹੈ, ਉਹ ਆਪਣੇ ਪ੍ਰਾਣ ਵੀ ਦੇ ਦਿੰਦਾ ਹੈ, ਉਹ ਇੰਨੀ ਪ੍ਰੀਤ ਕਰਦਾ ਹੈ। ਰਾਤ ਦੇ ਸਮੇਂ ਜਦੋਂ ਸੂਰਜ ਡੁੱਬਦਾ ਹੈ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ ਹੈ। ਲੇਕਿਨ ਭੌਰਾ ਕਦੇ ਵੀ ਉੱਥੋਂ ਉਡਾਰੀ ਨਹੀਂ ਮਾਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੌੜੀਆਂ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਭੌਰੇ ਦੀ ਪ੍ਰੀਤ ਨੂੰ ਸੱਚੀ ਪ੍ਰੀਤ ਆਖਿਆ ਹੈ ਕਿ ਕਮਲ ਦੇ ਫੁੱਲ ਦੀ ਸੁਗੰਧੀ ਦੇ ਉੱਤੇ ਇਹ ਬੈਠ ਜਾਏ ਅਤੇ ਫਿਰ ਉੱਥੋਂ ਉੱਡਦਾ ਨਹੀਂ। ਜਦੋਂ ਇਸ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੁੰਦੀਆਂ ਨੇ ਤਾਂ ਇਹ ਭੌਰਾ ਆਪਣੇ ਪ੍ਰਾਣ ਦੇ ਦਿੰਦਾ ਹੈ, ਪਰ ਆਪਣੀ ਪ੍ਰੀਤ ਦਾ ਤਿਆਗ ਨਹੀਂ ਕਰਦਾ, ਪ੍ਰੀਤ ਨਹੀਂ ਛੱਡਦਾ। ਇਹ ਸਾਰੇ ਸਿੱਖ ਮਾਨੋ ਭੌਰੇ ਦੀ ਤਰ੍ਹਾਂ ਸਨ। ਪਰਬਤ ਕਾਲਾ ਮਿਹਤਾ ਨਾਲ ਨਿਹਾਲੂ ਸੇਵ ਕਰਨ ਦਾ, ਭਾਈ ਪਰਬਤ ਇਹ ਸਿੱਖ ਦਾ ਨਾਮ ਹੈ, ਭਾਈ ਪਰਬਤ ਇਹ ਪਹਾੜੀ ਇਲਾਕੇ ਤੋਂ ਆਉਣ ਵਾਲੇ ਸਿੱਖਾਂ ਦੇ ਨਾਮ ਹਨ। ਕਾਲਾ ਮਿਹਤਾ ਨਿਹਾਲੂ ਇਹ ਪਰਬਤ ਵਰਗੇ ਵੱਡੇ ਸਿੱਖ ਸਨ ਅਤੇ ਪਰਬਤਾਂ ਉੱਤੇ ਹੀ ਇਹਨਾਂ ਦਾ ਨਿਵਾਸ ਸੀ, ਭਾਵ ਕਿ ਪਹਾੜਾਂ ਵਾਲੇ ਪਾਸੇ ਜਿਹੜੀ ਸਿੱਖੀ ਵਸੀ ਹੋਈ ਸੀ। ਬਹੁਤ ਸਾਰਾ ਇਲਾਕਾ ਵੱਡੇ ਵੱਡੇ ਪਹਾੜਾਂ ਦੇ ਉੱਤੇ ਵੱਡੇ ਵੱਡੇ ਸ਼ਹਿਰ ਅੱਜ ਵੀ ਹਨ। ਜਿੰਨੇ ਵੱਡੇ ਪਰਬਤਾਂ 'ਤੇ ਇਹ ਰਹਿਣ ਵਾਲੇ ਸਿੱਖ ਸਨ ਓਨਾ ਹੀ ਵੱਡਾ ਇਹਨਾਂ ਦਾ ਰੋਜ਼ਗਾਰ ਸੀ ਔਰ ਓਨੀ ਵੱਡੀ ਇਹਨਾਂ ਦੇ ਅੰਦਰ ਸਿੱਖੀ ਸੀ। ਪਰਬਤ ਕਾਲਾ ਮਿਹਰਾ ਨਾਲ ਨਿਹਾਲੂ ਸੇਵ ਕਰਨ ਦਾ ਵੱਡੀ ਤਾਦਾਦ ਵਿੱਚ ਇਹਨਾਂ ਦੇ ਅੰਦਰ ਸਿੱਖੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਕੱਕਾ ਕਾਲੂ ਸੂਰਮਾ ਕਦ ਰਾਮਦਾਸ ਬਚਨ ਮਨੰਦਾ, ਇਹ ਵੀ ਸਿੱਖਾਂ ਦੇ ਹੀ ਨਾਮ ਨੇ। ਭਾਈ ਕੱਕਾ ਜੀ, ਭਾਈ ਰਾਮਦਾਸ ਜੀ, ਇਹ ਸੂਰਮੇ ਸਨ, ਇਹ ਬਹਾਦਰ ਸਨ। ਕੋਈ ਸੂਰਮੇ ਹਨ, ਕੋਈ ਸ਼ਾਹੂਕਾਰ ਹਨ, ਕੋਈ ਵਪਾਰੀ ਹਨ, ਕੋਈ ਦੁਕਾਨਦਾਰ ਹਨ। ਬਚਨ ਮੰਨਦਾ, ਗੁਰੂ ਦੇ ਬਚਨਾਂ ਨੂੰ ਮੰਨਣ ਵਾਲੀ ਸਿੱਖੀ ਇਹਨਾਂ ਨੇ ਕਮਾਈ ਹੋਈ ਸੀ। ਸੇਠ ਸੁਭਾਗਾ ਚੋਣੀਓ ਆਰੋੜੇ ਭਾਗ ਉਗਵੰਦਾ, ਇੱਕ ਸਿੱਖ ਦਾ ਨਾਮ ਹੈ ਭਾਈ ਸੁਭਾਗਾ, ਇਹਨੂੰ ਸੇਠ ਵੀ ਆਖਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਸੇਠ ਸੁਭਾਗਾ ਭਰਾ ਮੱਲ, ਇਹਦਾ ਇੱਕ ਭਰਾ ਹੈ ਭਾਈ ਮੱਲੂ ਜੀ, ਇਹੋ ਜਿਹੇ ਸਿੱਖਾਂ ਦੇ ਹੀ ਨਾਮ ਨੇ। ਭਾਗ ਉਗਵੰਦਾ, ਮਾਨੋ ਇਹਨਾਂ ਦੇ ਮੱਥੇ ਦੇ ਭਾਗ ਉਗਵੰਦਾ ਦਾ ਭਾਵ ਉਗ ਪਏ, ਉਗਣ ਦਾ ਭਾਵ ਪ੍ਰਗਟ ਹੋ ਗਏ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਇਸ ਦੇ ਤਾਂ ਲੇਖ ਜਾਗੇ ਹਨ, ਭਾਗ ਜਾਗ ਪਏ ਹਨ, ਸੁੱਤੇ ਹੋਏ ਲੇਖ ਉਗ ਪਏ ਨੇ। ਇਹਨਾਂ ਸਿੱਖਾਂ ਦੇ ਮਾਨੋ ਭਾਗ ਹੀ ਜਾਗ ਪਏ ਕਿ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ ਨਸੀਬ ਹੋਈ, ਗੁਰੂ ਅਰਜਨ ਦੇਵ ਜੀ ਕੋਲੋਂ ਉਪਦੇਸ਼ ਨਸੀਬ ਹੋਇਆ, ਸਿੱਖਿਆ ਨਸੀਬ ਹੋਈ। ਵੱਡੇ ਭਾਗਾਂ ਦੇ ਨਾਲ ਹੀ ਕੋਈ ਗੁਰੂ ਕੋਲ ਆਉਂਦਾ ਹੈ, ਗੁਰੂ ਦਾ ਉਪਦੇਸ਼ ਲੈਂਦਾ ਹੈ, ਸੰਗਤ ਵਿੱਚ ਆਉਂਦਾ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ, ਅਤੇ ਬਿਨ ਸੰਗਤ ਮੈਲ ਭਰੀਜੈ ਜੀਉ। ਫਿਰ ਮਨ ਦੇ ਅੰਦਰ, ਜ਼ਿੰਦਗੀ ਦੇ ਅੰਦਰ ਮੈਲ ਹੀ ਭਰਦੀ ਰਹਿੰਦੀ ਹੈ, ਉਹ ਜੀਵਨ ਮੈਲਾ ਕੁਚੈਲਾ ਹੋ ਜਾਂਦਾ ਹੈ, ਸਤ ਸੰਗਤ ਤੋਂ ਹੀਣਾ ਜੋ ਜੀਵਨ ਹੁੰਦਾ ਹੈ। ਜਦੋਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੰਜ ਖੰਡਾਂ ਦੀ ਗੱਲ ਕੀਤੀ ਹੈ, ਪੰਜ ਖੰਡ, ਉਹਦੇ ਵਿੱਚ ਸਤਿਗੁਰੂ ਜੀ ਨੇ ਬੋਲ ਬਖਸ਼ਿਸ਼ ਕੀਤੇ ਹਨ। ਗਿਆਨ ਖੰਡ ਹੈ, ਕਰਮ ਖੰਡ ਹੈ, ਸ਼੍ਰਮ ਖੰਡ ਹੈ, ਸੱਚ ਖੰਡ ਹੈ, ਇਤਨਾ। ਇਹ ਸਾਰੀਆਂ ਅਵਸਥਾਵਾਂ ਹਨ ਜੋ ਘਾਲ ਕਰਕੇ, ਮਿਹਨਤ ਕਰਕੇ, ਮੁਸ਼ੱਕਤ ਕਰਕੇ, ਸ਼੍ਰਮ ਦਾ ਭਾਵ ਹੀ ਮਿਹਨਤ ਹੈ, ਸ਼੍ਰਮ ਖੰਡ। ਸ਼੍ਰਮ ਖੰਡ ਦਾ ਭਾਵ ਹੈ ਉਹ ਅਵਸਥਾ ਜਿਸ ਵਿੱਚ ਮਿਹਨਤ ਕਰਨੀ ਹੈ, ਘਾਲ ਕਰਨੀ ਹੈ, ਉੱਦਮ ਕਰਨਾ ਹੈ, ਕਮਾਈ ਕਰਨੀ ਹੈ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ, ਗੁਰੂ ਦੇ ਸ਼ਬਦ ਦੀ ਮਿਹਨਤ, ਕਮਾਈ, ਘਾਲ। ਇਹ ਸਾਰੇ ਸਿੱਖ ਗੁਰੂ ਦੇ ਸ਼ਬਦ ਦੀ ਘਾਲ ਕਰਨ ਵਾਲੇ ਸਨ, ਕਮਾਈ ਕਰਨ ਵਾਲੇ ਸਨ। ਯੋਗੀਆਂ ਨੂੰ ਵੀ ਸਤਿਗੁਰੂ ਜੀ ਨੇ ਇਹੋ ਉਪਦੇਸ਼ ਦਿੱਤਾ ਸੀ, ਸਿੱਖਿਆ ਦਿੱਤੀ ਸੀ ਕਿ ਸਭ ਤੋਂ ਵੱਡੇ ਉਸ ਨਾਥ ਦੀ ਵਡਿਆਈ ਕਰੀਏ, ਸ਼ੋਭਾ ਕਰੀਏ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਇੱਕੋ ਹੀ ਵੇਸ ਹੈ, ਯੁੱਗ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਯੁੱਗ ਵਿੱਚ ਉਹਦੇ ਵੱਖਰੇ ਵੱਖਰੇ ਰੂਪ ਨਹੀਂ। ਉਹਨੂੰ ਆਦੇਸ਼ ਕਰਦੇ ਰਹੀਏ, ਉਸ ਦੇ ਉਪਦੇਸ਼ ਦੇ ਉੱਤੇ ਆਪਣੇ ਆਪ ਨੂੰ ਚਲਾਉਣਾ ਕਰੀਏ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੀਆਂ ਬੜੀਆਂ ਹੀ ਉਦਾਹਰਣਾਂ ਦੇ ਕੇ ਤੀਰਥਾਂ 'ਤੇ ਨਹਾਉਣ ਵਾਲਿਆਂ ਨੂੰ, ਯੋਗ ਮਤ ਗ੍ਰਹਿਣ ਕਰਨ ਵਾਲਿਆਂ ਨੂੰ, ਜਿੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਆਰੰਭਤਾ ਹੁੰਦੀ ਹੈ, ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਐਸੇ ਬੋਲ, ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਇੱਕ ਪੰਕਤੀ ਵਿੱਚ ਵੱਡੇ ਵੱਡੇ ਵਿਸ਼ਿਆਂ ਨੂੰ ਸਤਿਗੁਰੂ ਜੀ ਨੇ ਛੇੜਨਾ ਕੀਤਾ ਹੈ। ਚੁੱਪ ਰਹਿਣਾ, ਮੌਨ ਧਾਰਨ ਕਰ ਲੈਣਾ, ਸਮਾਧੀ ਲੀਨ ਹੋ ਜਾਣਾ, ਕੁਝ ਬੋਲਣਾ ਨਹੀਂ, ਐਸਾ ਜ਼ਿਕਰ ਕੀਤਾ। ਜਾਂ ਨਹਾ ਨਹਾ ਕੇ, ਧੋ ਧੋ ਕੇ ਤੀਰਥਾਂ 'ਤੇ ਜਾ ਕੇ ਆਪਣੇ ਆਪ ਨੂੰ ਸੁੱਚੇ ਕਰਨਾ, ਪਵਿੱਤਰ ਕਰਨਾ। ਜਾਂ ਭੁੱਖੇ ਰਹਿਣਾ, ਜਾਂ ਵਿਸ਼ੇਸ਼ ਸਮੇਂ ਵਿੱਚ ਵਿਸ਼ੇਸ਼ ਤਰ੍ਹਾਂ ਦਾ ਭੋਜਨ ਕਰਨਾ। ਪਰ ਇਹਨਾਂ ਸਾਰਿਆਂ ਦੇ ਨਾਮ ਦੇ ਪਿੱਛੇ ਸਤਿਗੁਰੂ ਜੀ ਨੇ ਨਾਂ ਲਾ ਦਿੱਤਾ ਵੀ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਵੀ ਨਹੀਂ ਹੋ ਸਕਦਾ, ਰੱਬ ਨੂੰ ਇਵੇਂ ਵੀ ਨਹੀਂ ਮਿਲਿਆ ਜਾ ਸਕਦਾ। ਆਸਾ ਕੀ ਵਾਰ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਵੀ ਜਪਜੀ ਸਾਹਿਬ ਦੇ ਨਾਲ ਮਿਲਦੇ ਜੁਲਦੇ ਬੋਲ ਆਉਂਦੇ ਨੇ। ਜੇ ਕਿਤੇ ਆਪਾਂ ਇੱਕ ਪਾਸੇ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਰੱਖ ਲਈਏ, ਦੂਜੇ ਪਾਸੇ ਸ਼੍ਰੀ ਆਸਾ ਜੀ ਕੀ ਵਾਰ ਦੀ ਪਵਿੱਤਰ ਬਾਣੀ ਨੂੰ ਪੜ੍ਹਨ ਲੱਗ ਪਈਏ, ਦੋਵਾਂ ਬਾਣੀਆਂ ਨੂੰ ਵੇਖਾਂਗੇ ਅਤੇ ਅਰਥਾਂ ਦੇ ਨਾਲ ਵਾਚਾਂਗੇ ਤਾਂ ਸਾਨੂੰ ਪਤਾ ਲੱਗੇਗਾ, ਸਮਝ ਆਏਗੀ ਕਿ ਇਹਨਾਂ ਬਾਣੀਆਂ ਦਾ ਆਪਸ ਵਿੱਚ ਬਹੁਤ ਸਾਰਾ ਸੰਬੰਧ ਹੈ, ਮੇਲ ਹੈ। ਜਿਵੇਂ ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਬਹੁਤ ਸਾਰੇ ਕਿਰਿਆ ਕਰਮ ਜੋ ਧਾਰਮਿਕ ਧਰਮ ਦੇ ਨਾਂ 'ਤੇ ਹੁੰਦੇ ਉਹਨਾਂ ਨੂੰ ਖੰਡਿਤ ਕਰ ਦਿੱਤਾ, ਇਵੇਂ ਆਸਾ ਕੀ ਵਾਰ ਵਿੱਚ ਵੀ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ। ਇਹ ਸਾਰੀ ਪੌੜੀ ਆਸਾ ਕੀ ਵਾਰ ਵਾਲੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥਾਂ ਨਾਲ ਮੇਲ ਖਾਂਦੀ ਹੈ। ਬੰਦੇ ਸੇ ਜੇ ਭਾਵੇਂ ਵਿੱਚ ਬੰਦੀ, ਵੇਖਣ ਕੋ ਦੀਕਤਾਰ। ਜਿਵੇਂ ਸਿਫਤ ਸ਼ਰੀਅਤ ਦਾ ਭਾਵ ਹੈ ਸ਼ਰੀਅਤ ਦੀ ਰਜ਼ਾ ਵਿੱਚ ਰਹਿਣਾ, ਇਹ ਇਸਲਾਮ ਦਾ ਉਪਦੇਸ਼ ਹੈ, ਮੁਸਲਮਾਨਾਂ ਨੂੰ ਉਪਦੇਸ਼ ਕੀਤਾ ਹੈ। ਲੇਕਿਨ ਅਖੀਰ ਵਿੱਚ ਭਗਤਾਂ ਨੂੰ ਪਰਮਾਤਮਾ ਦੀ ਭਗਤੀ ਦੀ ਸਿਫਤ ਸਲਾਹ ਦੀ ਭੁੱਖ ਲੱਗੀ ਹੋਈ ਹੈ। ਨਾਨਕ ਭਗਤਾਂ ਭੁੱਖ ਸਲਾਹ ਹਨ, ਤੇਰੀ ਸਿਫਤ ਸਲਾਹ ਦੀ ਭੁੱਖ ਭਗਤਾਂ ਦੇ ਅੰਦਰ ਹੈ। ਜਿਵੇਂ ਕਿਸੇ ਨੂੰ ਭੋਜਨ ਦੀ ਭੁੱਖ ਲੱਗਦੀ ਹੈ, ਕਿਸੇ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਆਸਾ ਕੀ ਵਾਰ ਦੇ ਇਹਨਾਂ ਬੋਲਾਂ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਮੁਸਲਮਾਨ ਨੂੰ ਨਮਾਜ਼ ਦੀ ਭੁੱਖ ਹੈ, ਹਿੰਦੂ ਨੂੰ ਪੂਜਾ ਅਰਚਾ ਦੀ ਭੁੱਖ ਹੈ, ਦਾਨੀ ਬੰਦਿਆਂ ਨੂੰ ਦਾਨ ਕਰਕੇ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਇਹ ਭੁੱਖ ਹੈ। ਨਾਨਕ ਭਗਤਾਂ ਨੂੰ ਕਾਹਦੀ ਭੁੱਖ ਹੈ? ਤੇਰੇ ਨਾਮ ਦੀ ਵਡਿਆਈ ਕਰਨੀ, ਸਿਫਤ ਕਰਨੀ, ਤੇਰੇ ਨਾਮ ਦੀ ਸ਼ੁਭ ਭਗਤ ਸਲਾਹਣ। ਸੱਚ ਨਾਮ ਦਾ ਉਹਨਾਂ ਨੇ ਆਧਾਰ ਬਣਾਇਆ ਹੋਇਆ ਹੈ, ਆਸਰਾ ਬਣਾਇਆ ਹੋਇਆ ਹੈ। ਜਿਵੇਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਅਮਰਦਾਸ ਜੀ ਆਖਦੇ ਹਨ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਮੈਂ ਇਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਸ ਗੁਰੂ ਦੀਆਂ ਸਾਡੇ ਉੱਤੇ ਇਹੋ ਜਿਹੀਆਂ ਵਡਿਆਈਆਂ ਹਨ। ਸੋ ਅੱਜ ਦੀ ਇਸ ਪੌੜੀ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ, ਉਹਨਾਂ ਦੇ ਅੰਦਰ ਵੀ ਗੁਰੂ ਦੀ ਸੇਵਾ ਦੀ ਭੁੱਖ ਸੀ, ਗੁਰੂ ਦੀ ਸਿਮਰਨ ਦੀ ਭੁੱਖ ਸੀ। ਭਾਈ ਜੋਧ ਢੇਸੀ, ਜਿਸ ਨੂੰ ਆਪਾਂ ਬਾਬਾ ਸੰਘ ਆਖਦੇ ਹਾਂ, ਉਹਦੇ ਨਾਮ ਦਾ ਜ਼ਿਕਰ ਕੀਤਾ ਹੈ। ਭਾਈ ਤੀਰਥਾ ਜੀ, ਜੋ ਬਾਅਦ ਵਿੱਚ ਭਾਈ ਮੰਝ ਬਣ ਗਏ, ਉਹਦਾ ਨਾਮ ਲੈਣਾ ਕੀਤਾ ਹੈ। ਹੋਰ ਬਹੁਤ ਸਾਰੇ ਸਿੱਖਾਂ ਦੀ ਪ੍ਰਥਾਏ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਿਸੰਗਤ, ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਆਪ ਸਭ ਸੰਗਤਾਂ ਨੂੰ ਨਿਹਾਲ ਕਰਦੇ ਸਨ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਬੱਚਿਆਂ ਪਾਸੋਂ ਕੀਰਤਨ ਸਰਵਣ ਕਰੀਏ, ਜੋ ਕਿ ਗੁਰਦੁਆਰਾ ਸਾਹਿਬ ਵਿਖੇ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਨੇੜੇ ਨੇੜੇ ਆ ਜਾਓ, ਨੇੜੇ ਨੇੜੇ ਆ ਜਾਓ। ਜਦੋਂ ਸੰਗਤ ਕਰੀਦੀ ਹੈ ਇੱਕ ਦੂਜੇ ਦੇ ਲਾਗੇ ਹੋ ਕੇ ਬੈਠੀ ਦਾ ਹੈ। ਜਾਵਾ ਸਿੰਘ ਤੁਸੀਂ ਵੀ ਆ ਜਾਓ, ਪੁੱਤ ਮਨਤੇਜ ਕੌਰ ਇੱਥੇ ਨੇੜੇ ਆ ਜਾਓ। ਸੋ ਇੱਕ ਪਰਿਵਾਰ ਦੇ ਵਾਂਗੂ ਸਾਰੇ ਆਪਾਂ ਰਲ ਕੇ ਬੈਠੀਏ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰੀਏ। ਸੋ ਜਿਹੜੀ ਸੰਗਤ ਹਰੇ ਲੰਗਰਾਂ ਦੇ ਵਿੱਚ ਬੈਠੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਜਲਦ ਤੋਂ ਜਲਦ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਜ ਜਾਣ। ਆਓ ਕੁਝ ਕੁ ਮਿੰਟਾਂ ਦੇ ਲਈ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ, ਆ ਕੇ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੀ ਵਿਚਾਰ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਣ। ਆਓ ਆਪਣੇ ਆਪਣੇ ਸਥਾਨਾਂ ਉੱਪਰ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਜਾਣੇ ਧਿਆਨ ਧਰ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰੇ

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਅੱਜ ਆਏ ਹੋ। ਕੁਛ ਕੁ ਸਾਡੇ ਪੁਰਾਣੇ ਚਿਹਰੇ ਵੀ ਅੱਜ ਮੇਰੇ ਦਰਸ਼ਨ ਹੋਏ ਨੇ, ਸੋ ਮੈਨੂੰ ਬੜੀ ਖੁਸ਼ੀ ਹੈ। ਜਿੱਥੇ ਆਪਾਂ ਆਪ ਵੀ ਆਉਣਾ ਹੁੰਦਾ ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ। ਸੋ ਲਾਸਟ ਵੀਕ ਕਿਹੜੇ ਕਿਹੜੇ ਬੱਚੇ ਕਲਾਸ ਦੇ ਵਿੱਚ ਹਾਜ਼ਰ ਸੀਗੇ? ਕੈਨ ਯੂ ਗਾਈਜ਼ ਰੇਜ਼ ਦਾ ਹੈਂਡਸ? ਕੋਈ ਹੈਗਾ ਸੀ ਜਿਹੜਾ ਕਲਾਸ ਦੇ ਵਿੱਚ ਸੀਗਾ? ਓਕੇ, ਨਵੇਂ ਚਿਹਰੇ ਨੇ, ਹਾਂਜੀ। ਸੋ ਲਾਸਟ ਵੀਕ ਭਾਈ ਸਾਹਿਬ ਭਾਈ ਸੁਰਖਣ ਸਿੰਘ ਹੋਰਾਂ ਨੇ ਹੋਮਵਰਕ ਦਿੱਤਾ ਸੀ। ਉਹ ਇਹ ਸੀ ਕਿ ਆਸਾ ਦੀ ਵਾਰ ਦੇ ਵਿਚਾਰ ਉਹਨਾਂ ਨੇ ਆਰੰਭ ਕੀਤੀ ਸੀ, ਅਤੇ ਜਦੋਂ ਆਸਾ ਦੀ ਵਾਰ ਸਾਰੇ ਜਾਣੇ ਆਪਾਂ ਪੜ੍ਹਦੇ ਹਾਂ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਜਿਹੜਾ ਮਹਾਰਾਜ ਜੀ ਨੇ ਟਾਈਟਲ ਬਖਸ਼ਿਆ ਨਾ। ਵਾਟ ਇਜ਼ ਦਾ ਟਾਈਟਲ? ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ। ਅੱਗੇ ਮਹਾਰਾਜ ਕਹਿੰਦੇ ਨੇ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਵਿਸ਼ਰਾਮ। ਅੱਗੇ ਹੋਏ ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ, ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ। ਸੋ ਵਾਟ ਡੂ ਵੀ ਮੀਨ ਬਾਏ ਟੁੰਡੇ ਅਸ ਰਾਜਾ? ਕੌਣ ਸੀ ਅਤੇ ਕੀ ਕਹਾਣੀ ਸੀ? ਕੋਈ ਜਾਣਦਾ ਸੰਗਤ ਦੇ ਵਿੱਚੋਂ? ਕੋਈ ਪੇਰੈਂਟਸ ਜਾਣਦੇ ਹੋਣ? ਸੋ ਬਹੁਤ ਮੈਂ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਦਾ ਵੀ ਅਸਲ ਦੇ ਵਿੱਚ ਟੁੰਡੇ ਅਸ ਰਾਜੇ ਦੀ ਧੁਨੀ ਹੈ ਕੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੰਨੀਆਂ ਵਾਰਾਂ ਨੇ ਬੱਚਿਆਂ ਨੂੰ ਪਤਾ ਹੋਏਗਾ? 22 ਵਾਰਾਂ ਨੇ। ਦਿਸ 22 ਵਾਰ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਊਟ ਆਫ ਦੋਜ਼ 22, 9 ਵਾਰਾਂ ਇਹੋ ਜਿਹੀਆਂ ਨੇ ਜਿਹਨਾਂ ਉੱਪਰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੁਨੀ ਚੜ੍ਹਾਈ ਹੈ। ਮਤਲਬ ਮਹਾਰਾਜ ਨੇ ਲਿਖਿਆ, ਦਰਜ ਕੀਤਾ ਹੈ ਕਿ ਇਸ ਵਾਰ ਨੂੰ ਇਸ ਟੋਨ ਦੇ ਵਿੱਚ ਹੀ ਗਾਉਣਾ। ਇੰਸਟਰਕਸ਼ਨਸ ਦੇ ਦਿੱਤੀਆਂ 9 ਵਾਰਾਂ ਦੇ ਉੱਤੇ। ਉਹਦੇ ਵਿੱਚੋਂ ਜਿਹੜੀ ਆਸਾ ਰਾਗ ਦੇ ਅੰਦਰ ਵਾਰ ਹੈ, ਜਿਹੜੀ ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਉਹਦੇ ਉੱਪਰ ਜ਼ਿਕਰ ਆਉਂਦਾ ਹੈ ਟੁੰਡੇ ਅਸ ਰਾਜੇ ਕੀ ਧੁਨੀ। ਸੋ ਉਹਦੇ ਬਾਰੇ ਤੁਹਾਨੂੰ ਜਸਟ ਬਰੀਫ ਇਨਫੋਰਮੇਸ਼ਨ ਦੇਣੀ ਹੈ। ਸੋ ਟੁੰਡੇ ਅਸ ਰਾਜਾ, ਹੂ ਵਾਜ਼ ਰਾਜਾ ਅਸ ਰਾਜਾ, ਕੌਣ ਸੀਗਾ? ਸੋ ਇੱਕ ਦੇਸ਼ ਹੋਇਆ, ਉਹਦੇ ਵਿੱਚ ਰਾਜੇ ਦਾ ਨਾਮ ਸੀ ਸਾਰੰਗ। ਰਾਜੇ ਦਾ ਨਾਮ ਸੀ ਸਾਰੰਗ। ਸੋ ਸਾਰੰਗ ਇੱਕ ਰਾਜਾ ਸੀ ਅਤੇ ਉਹਦਾ ਇੱਕ ਬੇਟਾ ਸੀ ਜਿਹਦਾ ਨਾਮ ਸੀ ਅਸ ਰਾਜਾ। ਅਸ ਕਹਿੰਦੇ ਸੀ ਅਸ ਰਾਜਾ। ਅਤੇ ਉਹ ਰਾਜੇ ਦਾ ਕਿਤੇ ਦੋ ਵਿਆਹ ਹੋਏ ਸਨ, ਅਤੇ ਜਿਹੜੀ ਛੋਟੀ ਕਰਾਣੀ ਸੀ, ਫੋਰ ਸਮ ਰੀਜ਼ਨ ਸ਼ੀ ਗੋਟ ਅਟ੍ਰੈਕਟਿਡ ਟੂ ਆਪਦਾ ਜਿਹੜਾ ਮਤਰੇਆ ਮੁੰਡਾ ਸੀ ਅਸ। ਪਰ ਜਿਹੜਾ ਅਸ ਸੀ ਉਹ ਧਰਮੀ ਰਾਜਾ ਸੀ, ਉਹਨੂੰ ਪਤਾ ਸੀ ਵੀ ਇਹ ਚੀਜ਼ ਗਲਤ ਹੈ। ਉਹਨੇ ਆਪਦੀ ਮਾਤਾ ਦਾ, ਜਿਹੜੀ ਮਤਰੇਈ ਮਾਂ ਸੀ, ਉਹਦਾ ਵਿਰੋਧ ਕੀਤਾ, ਅਤੇ ਜਿਹੜੀ ਮਾਤਾ ਜਿਹੜੀ ਸੀ ਮਤਰੇਈ, ਉਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਰਾਜੇ ਨੂੰ ਭੜਕਾਇਆ ਕਿ ਤੇਰੇ ਪੁੱਤਰ ਮੇਰੇ ਪ੍ਰਤੀ ਗਲਤ ਜਿਹੜੀ ਹੈ ਉਹ ਨਿਗਾਹ ਰੱਖਦਾ। ਰਾਜੇ ਨੇ ਗੁੱਸੇ ਵਿੱਚ ਆ ਕਰਕੇ ਆਪਣਾ ਜਿਹੜਾ ਪੁੱਤਰ ਸੀ ਅਸ, ਉਹਦਾ ਹੱਥ ਵਢਾ ਕੇ ਉਹਨੂੰ ਕਈ, ਇੱਥੇ ਥੋੜ੍ਹਾ ਜਿਹਾ ਮਤਭੇਦ ਹੈਗਾ ਆਪਣੇ ਸਟੋਰੀ ਦੇ ਵਿੱਚ, ਕਿ ਕਈ ਕਹਿੰਦੇ ਨੇ ਵੀ ਜੰਗਲ ਵਿੱਚ ਸੁਟਾਤਾ, ਕੋਈ ਕਹਿੰਦੇ ਖੂਹ ਦੇ ਵਿੱਚ ਸੁਟਾਤਾ। ਸੋ ਐਨੀਵੇਜ਼, ਸੋ ਬਾਹਰ ਸੁਟਾਤਾ। ਸੋ ਜਦੋਂ ਸਮਾਂ ਪਾ ਕੇ ਉਹ ਹੀ ਸਰਵਾਈਵਡ ਐਨੀਵੇਜ਼, ਕਿਉਂਕਿ ਬਰੇਵ ਸੀਗਾ, ਤਕੜਾ ਸੀ, ਉਹ ਸਰਵਾਈਵ ਕਰ ਗਿਆ ਅਤੇ ਜਾ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉਹਨੂੰ ਰਾਜ ਨਸੀਬ ਹੋ ਗਿਆ, ਕਿਉਂਕਿ ਸੂਝਵਾਨ ਸੀ, ਸਿਆਣਾ ਸੀ। ਸੋ ਜਿਹੜਾ ਸਿਆਣਾ ਹੁੰਦਾ ਹੈ ਉਹ ਕਿਤੇ ਮਰਜ਼ੀ ਚੱਲ ਜਾਵੇ ਉਹਨੂੰ ਆਪਣਾ ਰਹਿਣ ਬਸੇਰਾ ਬਣਾਏ ਲੈਂਦਾ, ਆਪਦਾ ਹੀਲਾ ਕਰੇ ਲੈਂਦਾ। ਸੋ ਜਦੋਂ ਕਿਸੇ ਹੋਰ ਦੇਸ਼ ਦੇ ਵਿੱਚ ਗਿਆ, ਉਹਨੂੰ ਰਾਜ ਮਿਲ ਗਿਆ, ਸਮਾਂ ਪਾ ਕੇ ਜਿਹੜਾ ਇਹਦਾ ਆਪਦਾ ਪਿਓ ਸੀ ਉਹਨੂੰ ਲੋੜ ਪੈ ਗਈ, ਕਿਸੇ ਹੋਰ ਦੁਸ਼ਮਣ ਦੇਸ਼ ਨੇ ਹਮਲਾ ਕਰ ਦਿੱਤਾ, ਅਤੇ ਜਿਹੜੇ ਆਪਦੇ ਪੁੱਤਰ ਸਨ ਦੂਸਰੇ ਵਿਆਹ ਵਾਲੇ, ਉਹਨਾਂ ਨੇ ਆਪਣੇ ਭਰਾ ਦੇ ਖਿਲਾਫ ਜਿਹੜੀ ਜੰਗ ਛੇੜ ਦਿੱਤੀ। ਸੋ ਰਾਜਾ ਜਿਹੜਾ ਸੀ ਅਸ ਰਾਜਾ, ਉਹ ਵਿਜੈ ਪ੍ਰਾਪਤ ਹੋਇਆ, ਉਹਨੇ ਜਿੱਤ ਪ੍ਰਾਪਤ ਕਰ ਲਈ ਸਾਰਿਆਂ ਉੱਪਰ, ਅਤੇ ਆਪਣਾ ਜਿਹੜਾ ਪਿਓ ਵਾਲਾ ਰਾਜ ਸੀ ਉਹ ਵੀ ਦੁਬਾਰਾ ਉਹਨੂੰ ਮਿਲ ਗਿਆ। ਸੋ ਜਦੋਂ ਇਹ ਐਸਾ ਸਿਆਣਾ ਰਾਜਾ ਸੀਗਾ, ਧਰਮੀ ਰਾਜਾ ਹੋਇਆ, ਉਹਦੀ ਜਦੋਂ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੀ ਉਸ ਸਮੇਂ ਧੁਨੀ ਗਾਈ ਗਈ, ਜਿਹਦੇ ਉਸ ਸਮੇਂ ਰਾਗੀ ਸੀਗੇ, ਮਿਊਜ਼ੀਸ਼ੀਅਨ ਸੀਗੇ, ਉਹਨਾਂ ਨੇ ਇੱਕ ਧੁਨੀ ਗਾਈ, ਉਹਨੂੰ ਕਿਹਾ ਗਿਆ ਟੁੰਡੇ ਅਸ ਰਾਜਾ ਕੀ ਧੁਨੀ। ਟੁੰਡਾ ਸੀ ਤਾਂ ਕਿਉਂਕਿ ਹਿਜ਼ ਹੈਂਡ ਵਾਸ ਕੱਟ। ਸੋ ਉਹ ਧੁਨੀ ਮਹਾਰਾਜ ਨੇ ਪ੍ਰਵਾਨ ਕੀਤੀ, ਅਤੇ ਧੁਨੀ ਦੇ ਵਿੱਚ ਫਿਰ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਕਿ ਜਿਹੜੇ ਸਾਡੇ ਰਾਗੀ ਸਿੰਘ ਹੋਣਗੇ ਜਾਂ ਢਾਡੀ ਸਿੰਘ ਹੋਣਗੇ, ਦੇ ਗੋਇੰਗ ਟੂ ਸਿੰਗ ਦਾ ਆਸਾ ਦੀ ਵਾਰ ਇਨ ਦੈਟ ਸਰਟੇਨ, ਔਰ ਯੂ ਕਾਲ ਇਟ ਧੁਨ,
ਥੋਨ ਉਹ ਸਟੋਨ ਦੇ ਵਿੱਚ ਗਾਉਣਗੇ। ਸੋ ਉੱਥੋਂ ਅਸ ਰਾਜੇ ਕੀ ਧੁਨੀ ਚੱਲੀ ਹੈ। ਹਾਲਾਂਕਿ ਅਸੀਂ ਧੁਨੀ ਦੇ ਨਾਲ ਸਾਡਾ ਰਿਲੇਸ਼ਨ ਹੈਗਾ, ਪਰ ਸਟੋਰੀ ਦੇ ਨਾਲ ਸਾਡਾ ਕੋਈ ਐਡਾ ਖਾਸ ਰਿਲੇਸ਼ਨ ਨਹੀਂ ਹੈ, ਕਿਉਂਕਿ ਸਟੋਰੀ ਜਿਹੜੀ ਹੈਗੀ ਆ ਚਰਿੱਤਰ ਉਪਾਖਿਆਨ ਜਿਹੜਾ ਆਉਂਦਾ ਦਸਵੇਂ ਪਾਤਸ਼ਾਹ ਨੇ ਰਚਨਾ ਕੀਤੀ ਹੈ, ਉਹਦੀ ਜਿਹੜੀ ਬੈਕ ਸਟੋਰੀ ਹੈ ਉਹ ਵੀ ਸੇਮ ਹੈ, ਉਹ ਵੀ ਸੇਮ ਇੱਦਾਂ ਰਿਲੇਟ ਹੁੰਦੀ ਹੈ। ਸੋ ਦੈਟ ਵਾਸ ਨਿਊ ਥਿੰਗ ਫੋਰ ਯੂ ਗਾਇਜ਼, ਸਾਰਿਆਂ ਵਾਸਤੇ ਇੱਕ ਨਵੀਂ ਇਨਫੋਰਮੇਸ਼ਨ ਸੀ ਵੀ ਟੁੰਡੇ ਅਸ ਰਾਜੇ ਕੀ ਧੁਨੀ ਅਸਲ ਮੈਂ ਹੈ ਕਿਹੜੀ ਸੀ। ਸੋ ਕਮਿੰਗ ਟੂ ਟੂਡੇਜ਼ ਟੋਪਿਕ, ਅੱਜ ਆਪਾਂ ਜਿਹੜੀ ਗੱਲ ਦੀ ਵਿਚਾਰ ਕਰਨੀ ਹੈ ਉਹ ਹੈਗਾ ਟੋਪਿਕ, ਬਹੁਤ ਹੀ ਪਿਆਰਾ ਜਿਹਾ ਟੋਪਿਕ ਹੈ, ਦਿਸ ਇਜ਼ ਵਨ ਆਫ ਮਾਈ ਫੇਵਰੇਟ ਵਰਡ, ਪਰਸੀਵਰੈਂਸ। ਸਾਰੇ ਜਣੇ ਬੋਲਿਓ ਪਰਸੀਵਰੈਂਸ। ਥੋੜ੍ਹਾ ਜਿਹਾ ਇੰਗੇਜਿੰਗ ਹੋ ਜਾਓ, ਮਾੜਾ ਜਿਹਾ ਜਵਾਬ ਦਿਓ। ਬਟ ਯੂ ਕੈਨ ਯੂ ਆਰ ਕੈਨ ਰੀਡ ਫਰੋਮ ਦ ਸਕਰੀਨ ਕੀ ਲਿਖਿਆ ਹੋਇਆ ਪਰਸੀਵਰੈਂਸ, ਇਹਦਾ ਕੋਈ ਮਤਲਬ ਜਾਣਦੇ? ਐਨੀਬਡੀ ਨੋਜ਼ ਦ ਮੀਨਿੰਗ ਆਫ ਇਟ? ਮੈਂ ਤਾਂ ਦੱਸੂੰਗਾ ਜੀ, ਪਰ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ? ਅਗਲੀ ਸਲਾਈਡ ਦੇ ਵਿੱਚ ਪੜ੍ਹਦੇ ਆਪਾਂ। ਹਾਂਜੀ ਅਗਲੀ ਸਲਾਈਡ। ਸੋ ਪਰਸੀਵਰੈਂਸ, ਸਾਰੇ ਜਣੇ ਪੜ੍ਹੋ ਇੱਕ ਵਾਰੀ ਵੀ ਕੀ ਹੁੰਦਾ ਕੀ ਆ। ਕੰਟੀਨਿਊਇੰਗ ਵਿਦ ਡਿਟਰਮੀਨੇਸ਼ਨ ਡਿਸਪਾਈਟ ਚੈਲੇਂਜਿਸ ਔਰ ਡਿਲੇਜ਼ ਇਨ ਅਚੀਵਿੰਗ ਸਕਸੈਸ। ਮੁਸੀਬਤਾਂ, ਫੇਲੀਅਰਸ, ਜਾਂ ਕਈ ਵਾਰੀ ਫਾਲ ਹੁੰਦਾ ਹੈ ਨਾ, ਬੰਦਾ ਡਿੱਗ ਜਾਂਦਾ ਹੈ, ਮੁਸੀਬਤਾਂ ਦੇ ਬਾਵਜੂਦ ਲੱਗੇ ਰਹਿਣਾ, ਲੱਖ ਮੁਸੀਬਤਾਂ ਆਉਣ ਫਿਰ ਵੀ ਆਪਦਾ ਤੁਸੀਂ ਡਿਟਰਮੀਨੇਸ਼ਨ ਜਿਹੜਾ ਹੈ ਸਿਦਕ ਨਾ ਛੱਡਣਾ, ਉਹਨੂੰ ਕਿਹਾ ਜਾਂਦਾ ਹੈ ਪਰਸੀਵਰੈਂਸ। ਹੁਣ ਉਦਾਹਰਨ ਵਜੋਂ, ਫੋਰ ਐਗਜ਼ਾਮਪਲ, ਅਸੀਂ ਸਕੂਲਾਂ 'ਚ ਜਾਂਦੇ ਹਾਂ, ਸਾਰੇ ਬੱਚੇ ਬੈਠੇ ਨੇ, ਤੁਸੀਂ ਪੂਰੀ ਪੜ੍ਹਾਈ ਕੀਤੀ, ਬਹੁਤ ਪੜ੍ਹਾਈ ਕੀਤੀ, ਪਰ ਨੰਬਰ ਨਹੀਂ ਆਏ, ਹੈ ਨਾ। 100 ਕੋਸ਼ਿਸ਼ ਤਾਂ ਸਾਰਿਆਂ ਦੀ ਹੁੰਦੀ ਵੀ 100 'ਚੋਂ 100 ਲੈ ਆਈਏ, ਪਰ 100 ਚੋਂ ਜੇ ਮੰਨ ਲਓ ਨੰਬਰ ਘੱਟ ਆ ਗਏ, ਫਿਰ ਤੁਸੀਂ ਕੀ ਕਰਦੇ ਹੋ, ਪੜ੍ਹਾਈ ਛੱਡ ਦਿੰਦੇ ਹੋ ਜਾਂ ਦੁਬਾਰਾ ਫਿਰ ਟਰਾਈ ਕਰਦੇ ਹੋ? ਵਾਟ ਯੂ ਡੂ? ਅਮਿਤ ਤੇਜ ਪਾਓ ਦੁਬਾਰਾ, ਫਿਰ ਯੂ ਟਰਾਈ ਅਗੇਨ, ਰਾਈਟ? ਸੋ ਦੈਟਸ ਐਨ ਐਗਜ਼ਾਮਪਲ ਆਫ ਪਰਸੀਵਰੈਂਸ, ਵੀ ਹਿੰਮਤ ਨਹੀਂ ਹਾਰਨੀ, ਹਿੰਮਤ ਨਹੀਂ ਹਾਰਨੀ, ਲੱਖਾਂ ਮੁਸੀਬਤਾਂ ਆਉਣ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਹਾਂਜੀ ਹਾਂਜੀ। ਸੋ ਦ੍ਰਿੜਤਾ, ਦ੍ਰਿੜਤਾ ਭਾਈ ਸਾਹਿਬ ਨੇ ਜਿਵੇਂ ਕਿਹਾ, ਬਹੁਤ ਸੋਹਣਾ ਸ਼ਬਦ ਹੈ ਦ੍ਰਿੜਤਾ, ਜਾਂ ਆਪਾਂ ਕਹਿ ਲਓ ਚੜ੍ਹਦੀ ਕਲਾ ਵੀ ਆਪਾਂ ਸੌਖੇ ਤੌਰ 'ਤੇ ਕਹਿ ਦਿੰਦੇ ਹਾਂ। ਸੋ ਬੱਚਿਆਂ ਨੂੰ ਥੋੜ੍ਹੇ ਮੈਨੂੰ ਲੱਗਦਾ ਦ੍ਰਿੜਤਾ ਸਮਝ ਨਹੀਂ ਆਉਣਾ, ਇੱਧਰ ਲੈ ਜਾਓ ਮੈਨੂੰ। ਹਾਂਜੀ ਬਿਲਕੁਲ ਬਿਲਕੁਲ। ਸੋ ਲੱਗੇ ਰਹਿਣਾ, ਇੱਕ ਤੁਹਾਨੂੰ ਅੱਜ ਸਕਸੈਸ ਮੰਤਰ ਮੈਂ ਦੱਸਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਕੋਈ ਵੀ ਫੀਲਡ ਦੇ ਵਿੱਚ ਜੇ ਤੁਸੀਂ ਸਕਸੈਸਫੁਲ ਹੋਣਾ, ਧਰਮ ਦੀ ਦੁਨੀਆ ਹੋਵੇ, ਬਾਹਰ ਦੀ ਦੁਨੀਆ ਹੋਵੇ, ਕੋਈ ਕੰਮ ਦੀ ਦੁਨੀਆ ਹੋਵੇ, ਈਵਨ ਵੈਨ ਯੂ ਜਿਮ ਵੀ ਜਾਂਦੇ ਆ ਜਾਂ ਕੁਛ ਵੀ ਤੁਸੀਂ ਚੀਜ਼ ਕਰਦੇ ਹੋ, ਦੋ ਚੀਜ਼ਾਂ ਨੇ ਜਿਹੜੀਆਂ ਡਿਸਾਈਡ ਕਰ ਦਿੰਦੀਆਂ ਨੇ ਕਿ ਬੰਦੇ ਨੇ ਜਿੱਤਣਾ ਹੈ ਜਾਂ ਬੰਦੇ ਨੇ ਹਾਰ ਜਾਣਾ ਹੈ। ਸੋ ਸਕਸੈਸ ਐਂਡ ਫੇਲੀਅਰ, ਦਿਸ ਬੇਸਿਕਲੀ ਟੂ ਥਿੰਗਸ ਦੈਟ ਡਿਟਰਮਿਨਸ ਦੈਟ ਅ ਪਰਸਨ ਇਜ਼ ਗੋਨਾ ਬੀ ਅ ਇਜ਼ ਗੋਨਾ ਅਚੀਵ ਸਕਸੈਸ ਔਰ ਫੇਲੀਅਰ। ਉਹ ਕਿਹੜੀਆਂ ਦੋ ਚੀਜ਼ਾਂ ਨੇ? ਪਹਿਲੀ ਗੱਲ ਕੰਟੀਨਿਊਟੀ, ਕੰਟੀਨਿਊਟੀ। ਸੈਕਿੰਡ ਥਿੰਗ ਇਜ਼, ਜਦੋਂ ਡਿਸਿਪਲਿਨ ਹੋ ਗਿਆ, ਜਾਂ ਤੁਸੀਂ ਕਹਿ ਲਓ ਕੰਸਿਸਟੈਂਟ ਰਹਿਣਾ ਅਤੇ ਰੈਪੀਟੇਸ਼ਨ, ਸਟੇਇੰਗ ਕੰਸਿਸਟੈਂਟ। ਕੋਈ ਚੀਜ਼ ਕਰਦੇ ਹੋ, ਹੁਣ ਆਪਾਂ ਇੱਕ ਚੀਜ਼ ਕਰਦੇ ਹਾਂ, ਕੋਈ ਚੀਜ਼ ਮਤਲਬ ਕੋਈ ਗੁਣ ਸਿੱਖਣ ਲੱਗ ਜਾਓ। ਅੱਜ ਤੁਸੀਂ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ ਆ, ਥੋੜ੍ਹਾ ਜਿਹਾ ਬੰਦਾ ਡਰਦਾ ਕਿ ਮੈਨੂੰ ਨਾ ਬੁਲਾਓ, ਮੈਨੂੰ ਡਿਸਟਰੈਕਟ ਨਾ ਕਰੋ। ਹੌਲੀ ਹੌਲੀ ਹੌਲੀ ਹੌਲੀ ਤੁਸੀਂ ਚਲਾਉਂਦੇ ਜਾਂਦੇ, ਤੁਸੀਂ ਮਾਹਿਰ ਹੁੰਦੇ ਜਾਂਦੇ, ਤੁਹਾਡਾ ਕੰਟਰੋਲ ਹੋਈ ਜਾਂਦਾ ਗੱਡੀ ਦੇ ਉੱਤੇ ਵੀ, ਫਿਰ ਤੁਸੀਂ ਕੀ ਹੋ, ਫਿਰ ਗੱਲਾਂ ਵੀ ਮਾਰੀ ਜਾਂਦੇ ਆਪਾਂ, ਫੋਨ ਵੀ ਚਲਾਈ ਜਾਂਦੇ ਕਈ ਵਾਰੀ, ਫਿਰ ਕੋਈ ਸ਼ਬਦ ਲਾ ਲਿਆ, ਕੋਈ ਗੀਤ ਵੀ ਲਾ ਲਿਆ। ਸੋ ਹੌਲੀ ਹੌਲੀ ਹੌਲੀ ਤੁਸੀਂ ਉਸ ਲੈਵਲ ਤੱਕ ਚਲੇ ਜਾਂਦੇ ਹੋ। ਸੋ ਕੰਸਿਸਟੈਂਸੀ, ਦੂਜਾ ਬੀਇੰਗ ਰੈਪੀਟੇਟਿਵ, ਰਿਪੀਟ ਕਰਦੇ ਰਹਿਣਾ ਕਰਦੇ ਰਹਿਣਾ। ਹੁਣ ਇੱਕ ਇੱਥੇ ਉਦਾਹਰਨ ਮਿਲਦੀ ਹੈ ਕਿ ਗੁਰਬਾਣੀ ਦੇ ਵਿੱਚ ਆਪਾਂ ਅਕਸਰ ਕਹਿੰਦੇ ਹਾਂ ਵੀ ਮਹਾਰਾਜ ਦੇ, ਜਦੋਂ ਆਪਾਂ ਹੁਕਮਨਾਮਾ ਸਾਹਿਬ ਸਾਰੇ ਸਕਰੀਨਾਂ 'ਤੇ ਪੜ੍ਹਦੇ ਹਾਂ ਨਾ, ਹੁਕਮਨਾਮਾ ਸਾਹਿਬ ਪੜ੍ਹਦੇ ਹਾਂ, ਜ਼ਿਆਦਾਤਰ ਤੁਸੀਂ ਕੀ ਦੇਖਦੇ ਵੀ ਅਰਥ ਮਹਾਰਾਜ ਨੇ ਇਹ ਬਾਣੀ, ਇਹ ਹੁਕਮਨਾਮਾ ਜਿਹੜਾ ਸਭ ਆਇਆ ਅੱਜ, ਇੱਦਾਂ ਦੇ ਸੇਮ ਹੁਕਮਨਾਮਾ ਪਰਸੋਂ ਵੀ ਆਇਆ ਸੀ, ਇਹ ਸੇਮ ਸੇਮ ਜੀ ਗੱਲਾਂ ਰਿਪੀਟ ਕਿਉਂ ਹੋ ਰਹੀਆਂ ਨੇ ਗੁਰਬਾਣੀ ਦੇ ਵਿੱਚ? ਬਹੁਤ ਜਗ੍ਹਾ ਇੱਦਾਂ ਹੁੰਦਾ ਵੀ ਜਿੱਥੇ ਗੱਲਾਂ ਰਿਪੀਟ ਹੁੰਦੀਆਂ ਨੇ, ਉਹਦੇ ਪਿੱਛੇ ਇੱਕ ਰੀਜ਼ਨ ਹੈ। ਬਾਰ ਬਾਰ ਸਮਝਾਉਣ ਦਾ ਮਹਾਰਾਜ ਦਾ ਇੱਕ ਯਤਨ ਹੈ,
ਬਾਰ ਬਾਰ ਸਮਝਾਉਂਦੇ ਰਹਿਣਾ, ਕਿਉਂਕਿ ਸਿਆਣਾ ਬੰਦਾ ਹੁੰਦਾ ਜਿਹਨੂੰ ਇੱਕ ਵਾਰ 'ਚ ਸਮਝ ਆ ਜਾਂਦੀ ਹੈ, ਪਰ ਅਸੀਂ ਇੰਨੇ ਸਿਆਣੇ ਨਹੀਂ ਹੈਗੇ। ਜਿਵੇਂ ਸੱਜਣ ਠੱਗ ਦੀ ਆਪਾਂ ਕਹਾਣੀ ਸਾਰੇ ਪੜ੍ਹਦੇ ਹਾਂ ਕਿ ਸੱਜਣ ਠੱਗ ਨੂੰ ਕੇਵਲ ਮਹਾਰਾਜ ਨੇ ਇੱਕ ਹੀ ਪੰਕਤੀ ਕਹੀ ਸੀ, ਉੱਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ ਧੋਤਿਆ ਜੂਠਣਾ ਉਤਰ ਹੈ, ਹੈ ਨਾ। ਸੋ ਇੱਕ ਸ਼ਬਦ ਦੇ ਨਾਲ ਉਹਦਾ ਜੀਵਨ ਬਦਲ ਗਿਆ, ਪਰ ਅਸੀਂ ਪੂਰੇ ਸਹਿਜ ਪਾਠ ਵੀ ਕਰ ਲਏ, ਸੰਥਿਆ ਵੀ ਕਰ ਲਈ, ਕੀਰਤਨ ਵੀ ਸੁਣ ਲਿਆ, ਸਾਰਾ ਕੁਛ ਹੋ ਗਿਆ, ਪਰ ਸਾਡਾ ਜੀਵਨ ਨਹੀਂ ਬਦਲਿਆ। ਰੀਜ਼ਨ ਕੀ ਹੈ ਕਿ ਸਾਡਾ ਜਿਹੜਾ ਮਨ ਦੀ ਜਿਹੜੀ ਟਿਊਨਿੰਗ ਹੈ ਹਲੇ ਬੈਠੀ ਨਹੀਂ। ਸੋ ਮਾਰੇ ਕਹਿੰਦੇ ਨੇ ਵੀ ਕੰਸਿਸਟੈਂਟ ਵੀ ਰਹਿਣਾ ਅਤੇ ਰੈਪੀਟੇਟਿਵ ਵੀ ਰਹਿਣਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਬਾਰ ਬਾਰ ਬਾਰ ਬਾਰ ਗੱਲਾਂ ਰਿਪੀਟ ਹੁੰਦੀਆਂ ਨੇ। ਉਦਾਹਰਨ ਵਜੋਂ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ। ਜਿਗਿਆਸੂ ਮਤਲਬ ਜਿਨ੍ਹਾਂ ਨੂੰ ਕਿਰਿਓਸਿਟੀ ਹੁੰਦੀ ਹੈ, ਜਿਗਿਆਸਾ ਹੁੰਦੀ ਹੈ ਕੁਛ ਸਿੱਖਣ ਦੀ। ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ, ਉਹ ਕਹਿੰਦੇ ਨੇ ਫਸਲਾਂ ਦੇ ਹਿਸਾਬ ਨਾਲ। ਪਹਿਲੇ ਉਹ ਕਹਿੰਦੇ ਛੋਲਿਆਂ ਵਰਗੇ ਹੁੰਦੇ ਨੇ। ਆਪਾਂ ਸਾਰੇ ਕਿਸਾਨ ਪਰਿਵਾਰਾਂ 'ਚੋਂ ਆਉਂਦੇ ਹਾਂ, ਘਰਾਂ 'ਚ ਖੇਤੀਬਾੜੀ ਹੁੰਦੀ ਹੈ। ਸੋ ਪਹਿਲੇ ਜਿਗਿਆਸੂ ਹੁੰਦੇ ਨੇ ਜਿਹੜੇ ਛੋਲਿਆਂ ਵਰਗੇ, ਦੂਜੇ ਹੁੰਦੇ ਨੇ ਕਣਕ ਵਰਗੇ, ਤੀਜੇ ਹੁੰਦੇ ਨੇ ਝੋਨੇ ਵਰਗੇ। ਹੁਣ ਇਹਨੂੰ ਡਿਫਾਈਨ ਕਿਵੇਂ ਕਰਨਾ? ਸੋ ਜਿਹੜੀ ਛੋਲਿਆਂ ਦੀ ਫਸਲ ਹੁੰਦੀ ਹੈ ਨਾ, ਉਹਨੂੰ ਬਹੁਤਾ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ, ਕੇਰਾ ਪਾਣੀ ਦੇਤਾ ਇੱਕ ਦੋ ਵਾਰੀ ਦੇਤਾ ਗੋਡਾ ਅਤੇ ਫਸਲ ਸਰਵਾਈਵ ਕਰ ਲੈਂਦੀ ਆ। ਜਸਾ ਸਿੰਘ ਇੱਥੇ ਆ ਜਾਓ, ਪੁੱਤ ਇੱਥੇ ਆ ਜਾਓ, ਨੇੜੇ ਆ ਜਾਓ, ਤੁਸੀਂ ਵੀ ਆ ਜਾਓ ਤਿੰਨੇ। ਹਾਂਜੀ, ਸੋ ਛੋਲਿਆਂ ਦੀ ਇਗਜ਼ਾਮਪਲ ਦਿੱਤੀ ਸੀ ਵੀ ਇੱਕ ਅੱਧੀ ਵਾਰੀ ਪਾਣੀ ਦਿੱਤਾ ਅਤੇ ਫਸਲ ਜਿਹੜੀ ਆ ਉਹ ਸਰਵਾਈਵ ਕਰ ਜਾਂਦੀ ਹੈ। ਦੂਸਰੇ ਕਣਕ ਵਾਲੇ, ਜਿਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਤੀਸਰੇ ਹੋ ਗਏ ਝੋਨੇ ਵਰਗੇ, ਵੀ ਜਿਨ੍ਹਾਂ ਨੂੰ ਪਾਣੀ ਖੜ੍ਹਾ ਰਹੇ ਤਾਂ ਕਿਤੇ ਫਸਲ ਹੋਏਗੀ, ਨਹੀਂ ਫਸਲ ਨਹੀਂ ਹੁੰਦੀ। ਉਸੇ ਤਰੀਕੇ ਦੇ ਨਾਲ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ, ਤਿੰਨ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਨੇ। ਪਹਿਲੇ ਉਹ ਜਿਨ੍ਹਾਂ ਨੂੰ ਕੇਵਲ ਇੱਕ ਵਾਰੀ ਸਮਝਾ ਦਿਉ, ਉਹ ਗੱਲ ਪੱਲੇ ਬੰਨ ਲੈਂਦੇ ਨੇ, ਅੰਡਰਸਟੈਂਡ ਕਰ ਜਾਂਦੇ ਨੇ। ਦੂਸਰੇ ਉਹ ਜਿਹੜੇ ਕਣਕ ਵਾਂਗੂ ਹੁੰਦੇ ਨੇ, ਜਿਨ੍ਹਾਂ ਨੂੰ ਦੋ ਤਿੰਨ ਵਾਰੀ ਸਮਝਾਉਣਾ ਪੈਂਦਾ ਤਾਂ ਸਮਝ ਜਾਂਦੇ ਨੇ, ਚਾਰ ਵਾਰੀ ਸਮਝਾ ਲਿਆ, ਪੰਜ ਵਾਰੀ ਸਮਝਾ ਲਿਆ, ਫਿਰ ਵੀ ਸਮਝ ਜਾਂਦੇ ਨੇ। ਤੀਜੇ ਉਹ ਝੋਨੇ ਸਾਡੇ ਵਰਗੇ, ਜਿਨ੍ਹਾਂ ਦੇ ਜਿੰਨਾ ਚਿਰ ਕੰਨਾਂ 'ਤੇ ਨਹੀਂ ਪੈਂਦੀ ਉਹਨਾਂ ਚਿਰ ਸਮਝ ਨਹੀਂ ਆਉਂਦੀ, ਜਿੰਨਾ ਚਿਰ ਉਹਦੇ ਟੀਚਰ ਸਿਰਹਾਣੇ ਨਾਲ ਖੜ੍ਹਾ ਰਹੇ ਉਹ ਬੰਦੇ ਸਮਝਦੇ ਨਹੀਂ ਹੁੰਦੇ। ਬਹੁਤੇ ਮੇਰੇ ਵਿਦਿਆਰਥੀ ਨੇ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕੌਣ ਕਿਹੜੇ ਲੈਵਲ ਦਾ। ਸੋ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ। ਸੋ ਇਹ ਜਿਗਿਆਸੂਆਂ ਦੇ ਜਿਹੜੀ ਗੁਰਬਾਣੀ ਦਾ ਸ਼ਬਦ ਹੈ ਨਾ, ਜਦੋਂ ਹਿਰਦੇ ਵਿੱਚ ਵੱਸ ਗਿਆ, ਮਹਾਰਾਜ ਫਿਰ ਸਾਨੂੰ ਇਹ ਵਾਸਤਾ ਬਖਸ਼ਿਸ਼ ਕਰਦੇ ਨੇ, ਜਿਹਨੂੰ ਆਪਾਂ ਪਰਸੀਵਰੈਂਸ ਕਹਿੰਦੇ ਹਾਂ, ਵੀ ਦੁੱਖ ਔਕੜਾਂ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ, ਪਰ ਉਹ ਆਪਣੇ ਜਿਹੜਾ ਉਹਨਾਂ ਦਾ ਏਮ ਹੈ, ਜਿਹੜਾ ਗੋਲ ਹੈ, ਉਹ ਤਾਂ ਥਿਰਕਦੇ ਨਹੀਂ। ਉਹ ਸਟਿਲ ਉਹ ਸਰਵਾਈਵ ਵੀ ਕਰਦੇ ਨੇ, ਉਹ ਥਰਾਈਵ ਵੀ ਕਰਦੇ ਨੇ। ਸਮਝ ਆਈ? ਹਾਂਜੀ। ਸੋ ਅਗਲੀ ਗੱਲ, ਹਾਂਜੀ, ਇਹਦੀ ਉਦਾਹਰਣ ਆਪਾਂ ਪੜ੍ਹਦੇ ਹਾਂ ਬਹੁਤ ਇਤਿਹਾਸ ਵਿੱਚ, ਬਹੁਤ ਇਗਜ਼ਾਮਪਲ ਇੱਦਾਂ ਦੀ ਹੋਈਆਂ ਨੇ ਸਾਡੇ ਨਾਲ, ਬਹੁਤ ਇਗਜ਼ਾਮਪਲ ਹੋਈਆਂ ਨੇ। ਗਿਆਨੀ ਜੀ ਹੁਣੇ ਕਥਾ ਕਰਦੇ ਸੀ ਭਾਈ ਮਾਂਝੀ ਜੀ ਦੀ, ਮਾਂਝੀ ਜੀ ਦੀ ਸਟੋਰੀ ਕੋਈ ਜਾਣਦਾ ਹੋਵੇ, ਮਹਾਰਾਜ ਦਾ ਬਚਨ ਆਉਂਦਾ ਜਿੱਥੇ ਮਾਂਝ ਪਿਆਰਾ ਗੁਰੂ ਕੋ ਗੁਰੂ ਮਾਂਝ ਪਿਆਰਾ ਮਾਂਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਕਿ ਮਹਾਰਾਜ ਜੀ ਨੇ ਉਹਦਾ ਟੈਸਟ ਬਹੁਤ ਜ਼ਿਆਦਾ ਲਿਆ ਸੀਗਾ, ਕਿਉਂਕਿ ਉਹਨਾਂ ਨੂੰ ਸਿੱਖੀ ਬਖਸ਼ਣੀ ਸੀ ਨਾ ਮਹਾਰਾਜ ਨੇ। ਜਦੋਂ ਹੁਣ ਆਪਾਂ ਜੇ ਆਪਾਂ ਕਹਿੰਦੇ ਵੀ ਆਪਾਂ ਨੂੰ ਬਹੁਤ ਈਜ਼ੀਲੀ ਸਿੱਖੀ ਮਿਲ ਗਈ, ਉਹਦੇ ਦੇਣ ਪਿੱਛੇ ਰੀਜ਼ਨ ਪਤਾ, ਭਾਈ ਮਾਂਝੀ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਕਿਉਂਕਿ ਮਹਾਰਾਜ ਨੇ ਉਹਨਾਂ ਜ਼ਿਆਦਾ ਉਹਨਾਂ ਦੇ ਟੈਸਟ ਲਏ ਸੀਗੇ ਕਿ ਉਹਨਾਂ ਦਾ ਘਰ ਬਾਰ ਵੀ, ਮਹਾਰਾਜ ਕਹਿੰਦੇ ਉਹ ਵੀ ਵਿਕ ਗਿਆ, ਉਹਨਾਂ ਦੇ ਕੰਮ ਕਾਰ ਵੀ ਫੇਲ ਹੋ ਗਿਆ, ਉਹਨਾਂ ਦੇ ਬੱਚੇ ਜਿਹੜੀ ਘਰਵਾਲੀ ਸੀ ਉਹ ਵੀ ਕਿਸੇ ਚੰਗੇ ਪਰਿਵਾਰ 'ਚ ਸੀਗੇ, ਬਟ ਉਹਨਾਂ ਨੂੰ ਕਿਤੇ ਹੋਰ ਕਿਸੇ ਦੇ ਘਰ ਜਾ ਕੇ ਨੌਕਰਾਣੀ ਦਾ ਕੰਮ ਕਰਨਾ ਪੈ ਗਿਆ, ਕੁੜੀ ਨੂੰ ਕੰਮ ਕਰਨਾ ਪੈ ਗਿਆ, ਪਰ ਫਿਰ ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ। ਮਹਾਰਾਜ ਤੋਂ ਮੰਗਦੇ ਰਹੇ, ਮਹਾਰਾਜ ਸਾਨੂੰ ਆਪਦੇ ਚਰਨਾਂ 'ਚ ਥਾਂ ਦਿਓ, ਸਾਨੂੰ ਸਿੱਖੀ ਬਖਸ਼ ਦਿਓ। ਪਰਸੀਵਰੈਂਸ ਸੀਗੀ ਉਹਨਾਂ ਦੀ, ਦ੍ਰਿੜਤਾ ਸੀਗੀ ਉਹਨਾਂ ਦੀ, ਚੜ੍ਹਦੀ ਕਲਾ 'ਚ ਉਹ ਰਹਿੰਦੇ ਰਹੇ। ਇੱਕ ਨਾ ਇੱਕ ਦਿਨ ਆਉਂਦੇ ਗਏ ਆਉਂਦੇ ਗਏ ਆਉਂਦੇ ਗਏ, ਲੱਕੜਾਂ ਦਾ ਕੰਮ ਕਰਨ ਲੱਗ ਗਏ, ਫਿਰ ਮਹਾਰਾਜ ਦੇ ਲੰਗਰਾਂ ਵਾਸਤੇ ਲੱਕੜਾਂ ਲਿਆਉਣ ਲੱਗ ਗਏ। ਸਟੋਰੀ ਥੋੜ੍ਹੀ ਜਿਹੀ ਮੈਂ ਫਾਸਟ ਕਰਨ ਲੱਗਿਆ ਸੀ, ਕਿਉਂਕਿ ਮੈਂ ਟੌਪਿਕ 'ਤੇ ਵੀ ਆਉਣਾ। ਸੋ ਲੱਕੜਾਂ ਇੱਕ ਦਿਨ ਲਈ ਜਾਂਦੇ ਨੇ ਸਿਰ ਦੇ ਉੱਪਰ, ਅਤੇ ਖੂਹ ਦੇ ਵਿੱਚ ਡਿੱਗ ਗਏ, ਹਨੇਰੀ ਆਈ, ਪਤਾ ਨਹੀਂ ਲੱਗਿਆ, ਖੂਹ ਦੇ ਵਿੱਚ ਡਿੱਗ ਗਏ। ਪਰ ਲੱਕੜਾਂ ਭਿੱਜਣ ਨਹੀਂ ਦਿੱਤੀਆਂ, ਕਿਉਂਕਿ ਲੰਗਰਾਂ ਦੀ ਲੱਕੜਾਂ ਨੇ ਉਹਨਾਂ ਨੂੰ ਇਹ ਸੀ ਕਿ ਸਾਡੀ ਜਿਹੜਾ ਲੰਗਰ ਹੈ ਨਾ ਉਹ ਪੱਕਦਾ ਰਹਿਣਾ ਚਾਹੀਦਾ, ਲੱਕੜ ਭਿੱਜਣਾ ਜਾਵੇ, ਜੇ ਭਿੱਜ ਗਈ ਫਿਰ ਲੱਕੜ ਲੰਗਰ ਨਹੀਂ ਪੱਕਣਾ, ਕਿਉਂਕਿ ਗਿੱਲੀ ਲੱਕੜ ਨੂੰ ਅੱਗ ਨਹੀਂ ਲੱਗਦੀ। ਸਿਰ ਦੇ ਉੱਪਰ ਲੱਕੜਾਂ ਰੱਖ ਕੇ ਖੂਹ ਦੇ ਵਿੱਚ ਖੜ੍ਹੇ ਨੇ, ਮਹਾਰਾਜ ਨੂੰ ਜਦੋਂ ਪਤਾ ਲੱਗਿਆ, ਮਹਾਰਾਜ ਜੀ ਨੰਗੇ ਪੈਰੀ ਦੌੜੇ ਆਪਣੇ ਤਖ਼ਤ ਤੋਂ ਉੱਠ ਕੇ ਉਹ ਖੂਹ ਤੱਕ। ਮਹਾਰਾਜ ਜੀ ਨੇ ਆਪ ਰੱਸਾ ਸਿੱਟ ਕੇ ਭਾਈ ਮਾਂਝ ਜੀ ਨੂੰ ਕੱਢਣ ਦਾ ਯਤਨ ਕੀਤਾ, ਪਰ ਭਾਈ ਮਾਂਝ ਜੀ ਕੀ ਕਹਿੰਦੇ ਕਿ ਮਹਾਰਾਜ ਮੈਨੂੰ ਬਾਅਦ 'ਚ ਕੱਢੋ, ਪਹਿਲਾਂ ਲੱਕੜਾਂ ਕੱਢੋ। ਮਹਾਰਾਜ ਕਿਉਂ,
ਇਹ ਲੰਗਰਾਂ ਤੱਕ ਪਹੁੰਚਦੀਆਂ ਕਰਨੀਆਂ ਨੇ, ਪਹਿਲਾਂ ਲੱਕੜਾਂ ਕੱਢ ਲਿਓ ਮਹਾਰਾਜ। ਪਹਿਲਾਂ ਲੱਕੜਾਂ ਕੱਢੀ ਗਈਆਂ, ਫਿਰ ਭਾਈ ਮੰਝ ਜੀ ਨੂੰ ਕੱਢਿਆ ਗਿਆ, ਅਤੇ ਮੰਝ ਜੀ ਨੂੰ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸੀਨੇ ਦੇ ਨਾਲ ਲਾਇਆ, ਗਲੇ ਦੇ ਨਾਲ ਲਾਇਆ, ਅਤੇ ਮਹਾਰਾਜ ਜੀ ਨੇ ਫਿਰ ਕੀ ਕਿਹਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਕਿ ਮੰਝ ਜਿਹੜਾ ਉਹ ਗੁਰੂ ਨੂੰ ਪਿਆਰਾ ਹੈ ਅਤੇ ਗੁਰੂ ਪਿਆਰਾ ਮੰਝ ਨੂੰ ਹੈ, ਅਤੇ ਮੰਝ ਗੁਰੂ ਕਾ ਬੋਹਿਥਾ, ਬੋਹਿਥਾ ਕਹਿੰਦੇ ਨੇ ਰਾਫਟ, ਅ ਬੋਟ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਵੀ ਜਿਹੜਾ ਮੰਝ ਹੈ, ਭਾਈ ਮੰਝ ਨੇ ਐਸੀ ਕਮਾਈ ਕੀਤੀ ਹੈ ਕਿ ਜਿਹੜਾ ਇਹਨਾਂ ਦੇ ਵੀ ਸੰਗਤ ਕਰ ਲਏਗਾ ਉਹਦਾ ਵੀ ਬੇੜਾ ਪਾਰ ਹੋ ਜਾਏਗਾ। ਅਤੇ ਫਿਰ ਮਹਾਰਾਜ ਨੂੰ ਜਦੋਂ ਭਾਈ ਮੰਝ ਮਹਾਰਾਜ ਜੀ ਨੇ ਭਾਈ ਮੰਝ ਜੀ ਨੇ ਪੁੱਛਿਆ ਵੀ ਦੱਸੋ ਭਾਈ ਮੰਝ ਜੀ ਕੀ ਚਾਹੁੰਦੇ ਹੋ, ਭਾਈ ਮੰਝ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਦਾ ਇੰਨਾ ਜ਼ਿਆਦਾ ਹਾਰਡ ਟੈਸਟ ਨਾ ਲਿਓ। ਸਾਨੂੰ ਲੱਗਦਾ ਮਹਾਰਾਜ, ਮੈਨੂੰ ਲੱਗਦਾ ਵੀ ਕਲਯੁੱਗ ਦੇ ਵਿੱਚ ਕੋਈ ਐਸਾ ਜਿਹੜੀ ਕਸਵੱਟੀ ਹੈ ਉਹਦੇ ਉੱਪਰ ਖਰਾ ਨਹੀਂ ਉਤਰੇਗਾ, ਮਹਾਰਾਜ ਕਿਸੇ ਦਾ ਐਡਾ ਹਾਰਡ ਟੈਸਟ ਨਾ ਲਿਓ। ਇਸ ਕਰਕੇ ਬੇਨਤੀ ਹੈ ਮਹਾਰਾਜ, ਸਿੱਖਾਂ ਨੂੰ ਸੌਖੀ ਬਖਸ਼ ਦਿਓ ਸਿੱਖੀ। ਸੋ ਅੱਜ ਜੇ ਸਾਨੂੰ ਸਿੱਖੀ ਮਿਲੀ ਹੈ ਉਹਦੇ ਵਿੱਚ ਭਾਈ ਮੰਝ ਜੀ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਉਹਨਾਂ ਨੇ ਪ੍ਰਣ ਕਰਾਇਆ ਸਾਡੇ ਵਾਸਤੇ ਕਿ ਮਹਾਰਾਜ ਸਾਨੂੰ ਸਿੱਖੀ ਸੌਖੇ ਤਰੀਕੇ ਨਾਲ ਦੇ ਦਿਓ। ਸੋ ਐਸੇ ਭਾਈ ਮੰਝ ਜੀ ਹੋਏ ਨੇ। ਸੋ ਉਹਨਾਂ ਤੋਂ ਆਪਾਂ ਕੀ ਸਿੱਖਣਾ ਹੈ? ਡਿਟਰਮੀਨੇਸ਼ਨ, ਡਿਟਰਮੀਨੇਸ਼ਨ, ਕਿ ਉਹ ਲੱਗੇ ਰਹੇ, ਲੱਗੇ ਰਹੇ। ਕਈ ਵਾਰੀ ਅਸੀਂ ਸੋਚਦੇ ਹੁੰਦੇ ਹਾਂ, ਹਾਂਜੀ ਨੈਕਸਟ ਸਲਾਈਡ ਸਰ। ਸੋ ਐਫਰਟ ਅਤੇ ਆਊਟਕਮ, ਕਈ ਵਾਰ ਅਸੀਂ ਸੋਚਦੇ ਅਸੀਂ ਬਹੁਤ ਮਿਹਨਤ ਕੀਤੀ, ਸਾਵਧਾਨ, ਕਿ ਅਸੀਂ ਬਹੁਤ ਮਿਹਨਤ ਕੀਤੀ ਪਰ ਆਊਟਕਮ ਨਹੀਂ ਆਇਆ, ਰਿਜ਼ਲਟ ਨਹੀਂ ਆਇਆ। ਅਸੀਂ ਪਾਠ ਪੂਜਾ ਵੀ ਬਹੁਤ ਕੀਤੀ, ਕਮਾਈ ਵੀ ਬਹੁਤ ਕੀਤੀ ਹੈ ਮਹਾਰਾਜ, ਸੇਵਾ ਵੀ ਬਹੁਤ ਕਰ ਲਈ, ਪਰ ਸਾਨੂੰ ਫਿਰ ਵੀ ਸਾਡਾ ਕੰਮ ਤਾਂ ਫਿਰ ਵੀ ਨਹੀਂ ਬਣਿਆ। ਪਰ ਜਿਹੜੇ ਗੁਰਸਿੱਖ ਦਾ ਸੁਭਾਅ ਹੁੰਦਾ ਨਾ ਸਤ ਸੰਗਤ ਜੀ, ਉਹ ਐਸਾ ਹੁੰਦਾ ਕਿ ਉਹ ਰਿਜ਼ਲਟ ਦੀ ਫਿਕਰ ਨਹੀਂ ਕਰਦੇ। ਸਾਨੂੰ, ਅਸੀਂ ਇੱਥੇ ਆਉਂਦੇ ਹਾਂ ਮਹਾਰਾਜ ਕਰਕੇ, ਅਸੀਂ ਆਪਦੀ ਅਰਦਾਸਾਂ ਲੈ ਕੇ ਆਉਂਦੇ ਹਾਂ, ਨੋ ਡਾਊਟ, ਵੀ ਮਹਾਰਾਜ ਦੇ ਚਰਨਾਂ 'ਚ ਅਸੀਂ ਆ ਕੇ ਅਰਦਾਸ ਕਰਦੇ ਹਾਂ, ਮਹਾਰਾਜ ਜੀ ਵੀ ਵਾਂਟ ਦਿਸ, ਅਸੀਂ ਮੰਗਣਾ ਵੀ ਤਾਂ ਤੁਹਾਡੇ ਮਹਾਰਾਜ ਤੋਂ ਹੀ ਆ, ਹੈ ਨਾ। ਮਹਾਰਾਜ ਨੂੰ ਬੇਨਤੀ ਕਰਿਆ ਕਰੋ, ਮਹਾਰਾਜ ਅਸੀਂ ਤੁਹਾਡੇ ਕੋਲ ਹੀ ਮੰਗਣਾ ਹੈ, ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਸਾਰੇ ਜਾਣੇ ਕਿ ਮਹਾਰਾਜ ਜੀ ਅਸੀਂ ਮੰਗਣਾ ਤੁਹਾਡੇ ਕੋਲੋਂ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹ, ਮਹਾਰਾਜ ਤੁਹਾਡੇ ਦਰ ਤੋਂ ਮੰਗਣਾ, ਕਿਸੇ ਹੋਰ ਦੇ ਦਰ ਤੋਂ ਮਹਾਰਾਜ ਮੈਨੂੰ ਮੰਗਣਾ ਨਾ ਪਵੇ। ਅਸੀਂ ਮੰਗਾਂਗੇ ਤਾਂ ਗੁਰੂ ਸਾਹਿਬ ਤੋਂ ਮੰਗਣਾ, ਇਹ ਮਹਾਰਾਜ ਤੋਂ ਮੰਗਣਾ। ਮਹਾਰਾਜ ਚਾਹੇ ਤੁਸੀਂ ਜਿੰਨੇ ਮਰਜ਼ੀ ਸਾਡੇ ਟੈਸਟ ਲਓ, ਕਿੰਨੇ ਮਰਜ਼ੀ ਤਸੀਹੇ ਦੇ ਦਿਓ ਸਾਨੂੰ, ਕਿੰਨੇ ਮਰਜ਼ੀ ਦੁੱਖ ਸਾਨੂੰ ਝੱਲਣੇ ਪੈਣ, ਪਰ ਤੁਸੀਂ ਮਹਾਰਾਜ ਸਾਨੂੰ ਸਿੱਖੀ ਬਖਸ਼ ਦਿਓ, ਸਾਨੂੰ ਮਹਾਰਾਜ ਆਪਦੇ ਚਰਨ ਦੇ ਨਾਲ ਜੋੜੀ ਰੱਖਿਓ, ਸਾਡਾ ਮਨ ਡੋਲੇ ਨਾ। ਇਹ ਚੀਜ਼ ਆਪਾਂ ਸਿੱਖਣੀ। ਇਹਦੀ ਇੱਕ ਇਗਜ਼ਾਮਪਲ ਆਉਂਦੀ ਹੈ ਅਗਲੀ ਪੰਕਤੀ ਦੇ ਵਿੱਚ, ਬਹੁਤ ਸੋਹਣਾ ਸ਼ਬਦ ਹੈ। ਵੈਸੇ ਗੁਰਬਾਣੀ ਸਾਰੇ ਸੋਹਣੇ ਸ਼ਬਦ ਹੁੰਦੇ ਨੇ, ਪਰ ਇਹ ਸ੍ਰੀ ਰਾਗ ਦਾ ਸ਼ਬਦ ਹੈ, ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਰੇ ਮਨ ਐਸੀ ਹਰਸ ਪ੍ਰੀਤ ਕਰ, ਮਹਾਰਾਜ ਮਨ ਨੂੰ ਸਮਝਾਉਂਦੇ ਨੇ, ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇਹ। ਆਪਾਂ ਸਾਰੇ ਜਾਣੇ ਨੇ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਬੜੇ ਪਿਆਰ ਦੇ ਨਾਲ ਆਪਾਂ ਗਾਉਣੀ ਆ, ਠੀਕ ਹੈ ਜੀ, ਸਾਰੇ ਜਾਣੇ ਸਾਥ ਦਿਓ। ਆਪਾਂ ਉਸ ਅਕਾਲ ਪੁਰਖ ਦਾ ਇੱਕ ਸ਼ਬਦ ਜਿਹੜਾ ਹੈ ਇਹ ਗਾਇਨ ਕਰਨਾ ਹੈ, ਸਾਡੇ ਮਨ ਨੂੰ ਸਮਝਾਉਣ ਦਾ ਯਤਨ ਕਰਨਾ। ਐਸੀ ਹਰ ਸਿਉ ਪ੍ਰੀਤ ਕਰ, ਐਸੀ ਹਰ ਸਿਉ ਪ੍ਰੀਤ ਕਰ, ਐਸੀ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਐਸੀ ਹਰ ਸਿਉ ਪ੍ਰੀਤ ਕਰ।

ਪੀ ਵਿਗ ਸਾਇਸ ਨੇ ਹੋਏ, ਪੀ ਵਿਗ ਸਾਇਸ ਨੇ ਰੇ ਮਨ। ਮਨ ਨੂੰ ਕੀ ਕਹਿੰਦੇ ਨੇ ਮਹਾਰਾਜ? ਰੇ ਮਨ, ਮਨ ਦੇ ਨਾਲ ਸਿੱਧੀ ਗੱਲ ਕਰ ਰਹੇ ਨੇ ਮਹਾਰਾਜ ਕਿ ਰੇ ਮਨ ਐਸੀ ਹਰਸ ਪ੍ਰੀਤ ਕਰ ਕਿ ਪਰਮੇਸ਼ਰ ਦੇ ਨਾਲ ਪ੍ਰੀਤੀ ਕਿਵੇਂ ਦੀ ਕਰਨੀ ਹੈ, ਅਕਾਲ ਪੁਰਖ ਦੇ ਨਾਲ ਪ੍ਰੀਤੀ ਕਿੱਦਾਂ ਦੀ ਕਰਨੀ ਹੈ। ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਲ ਕਮਲੇਹ। ਜਲ ਕੀ ਹੁੰਦਾ ਹੈ? ਪੌਰੇ, ਪਾਣੀ। ਕਮਲੇਹ, ਕਮਲ ਦਾ ਫੁੱਲ, ਲੋਟਸ। ਫੋਟੋ ਆ ਰਹੀ ਹੈ ਸਾਈਡ 'ਤੇ, ਛੋਟੀ ਜਿਹੀ ਦੇਖੋ, ਹੈ ਨਾ। ਵੀ ਜਿਵੇਂ ਪਾਣੀ ਔਰ ਕਮਲ ਦੀ ਦੋਸਤੀ ਹੁੰਦੀ ਹੈ, ਜਿਵੇਂ ਇਹਨਾਂ ਦੀ ਦੋਨਾਂ ਦੀ ਪ੍ਰੀਤੀ ਹੁੰਦੀ ਹੈ, ਉਵੇਂ ਅਸੀਂ ਅਕਾਲ ਪੁਰਖ ਦੇ ਨਾਲ, ਗੁਰੂ ਦੇ ਨਾਲ ਪ੍ਰੀਤੀ ਪਾਉਣੀ ਹੈ, ਉਵੇਂ ਅਸੀਂ ਲਵ ਕਰਨਾ। ਸੋ ਲਵ ਗੁਰੂ ਸਾਹਿਬ ਜਸਟ ਦ ਵੇ ਦਾ ਲੋਟਸ ਫਲਾਵਰ ਇਟ ਲਵਸ ਵਾਟਰ। ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਐਗਜਿਸਟ ਕਰਦਾ ਕਿ ਨਹੀਂ ਕਰਦਾ? ਦੱਸੋ, ਕਿਸੇ ਨੇ ਦੇਖਿਆ ਕਦੇ ਕਮਲ ਦਾ ਫਲਾਵਰ? ਪਾਣੀ ਦੇ ਵਿੱਚ ਜਿਹੜੇ ਫੁੱਲ ਹੁੰਦੇ ਨੇ, ਇੱਥੇ ਕੋਈ ਹੋਰ ਵੀ ਹੁੰਦੇ ਨੇ ਮੇਰੇ ਖਿਆਲ ਨਾਲ, ਲੇਕਾਂ ਦੇ ਵਿੱਚ ਕਈ ਵਾਰੀ ਦੇਖੇ ਹੋਣਗੇ ਤੁਸੀਂ, ਪਾਣੀ ਤੋਂ ਬਿਨਾਂ ਕਮਲ ਐਗਜਿਸਟ ਨਹੀਂ ਕਰਦਾ, ਪਾਣੀ ਦੇ ਵਿੱਚ ਇਹਨੇ ਹੋਣਾ। ਅਤੇ ਹੋਰ ਮਹਾਰਾਜ ਅਗਲੀ ਪੰਕਤੀ ਪੜ੍ਹੋ, ਕੀ ਹੈ? ਲਹਿਰੀ ਨਾਲ ਪਛਾੜੀਏ। ਲਹਿਰ ਕੀ ਹੁੰਦੀ ਹੈ ਪਾਣੀ ਦੀ? ਵੇਵ। ਪਾਣੀ ਦੀ ਵੇਵ ਚਾਹੇ ਜਿੱਡੀ ਮਰਜ਼ੀ ਸਟਰੋਂਗ ਆ ਜਾਵੇ, ਕਮਲ ਨੂੰ ਕਹਿੰਦੇ ਬਾਰ ਬਾਰ ਧੱਕਦੀ ਰਹਿੰਦੀ ਹੈ ਸਾਈਡ 'ਤੇ ਨੂੰ, ਪਰ ਭੀ ਵਿਗਸੈ ਅਸਨੇਹ। ਵਿਗਸੈ ਮਤਲਬ ਖੁਸ਼ ਹੋ ਜਾਣਾ, ਜਾਂ ਕਹਿ ਲਓ ਖਿੜ ਜਾਣਾ। ਆਪਾਂ ਕਹਿੰਦੇ ਬੰਦਾ ਖਿੜਿਆ ਪਿਆ, ਬੜਾ ਹੱਸਦਾ ਚਿਹਰਾ, ਬੜਾ ਖਿੜਿਆ ਹੋਇਆ ਬੰਦਾ। ਇੱਥੇ ਆ ਜਾਓ, ਨੇੜੇ ਆ ਜਾਓ, ਉੱਠ ਕੇ ਆ ਜਾਓ ਪੁੱਤ। ਸੋ ਵਿਗਸੈ ਤੋਂ ਭਾਵ ਖਿੜਿਆ ਹੋਣਾ, ਖੁਸ਼ੀ ਹੋਣੀ। ਅਸਨੇਹ, ਸਨੇਹ ਹੁੰਦਾ ਹੈ ਪਿਆਰ, ਸਨੇਹ ਮੀਨਸ ਪਿਆਰ। ਇਹਦਾ ਹੋਰ ਮੀਨਿੰਗ ਕੀ ਹੁੰਦਾ ਪਿਆਰ ਨੂੰ? ਆਪਾਂ ਕੀ ਕਹਿੰਦੇ ਹਾਂ? ਭਾਉ ਕੇ ਭਾਉ, ਰੇਜ਼ ਯੂਰ ਹੈਂਡਸ। ਭਾਉ ਮੀਨਸ ਡਰ, ਭਾਉ ਮੀਨਸ ਪਿਆਰ। ਥੋੜ੍ਹੇ ਦੇ ਫਰਕ ਦੇਖ ਲਓ, ਕੰਨੇ ਦਾ ਫਰਕ ਨਾਲ ਉਚਾਰਨ ਮੀਨਿੰਗ ਬਦਲ ਗਿਆ। ਸੋ ਮਹਾਰਾਜ ਕਹਿੰਦੇ ਕਿਵੇਂ ਪਿਆਰ ਕਰਨਾ ਗੁਰੂ ਸਾਹਿਬ ਦੇ ਨਾਲ? ਮਹਾਰਾਜ ਕਹਿੰਦੇ ਜਿਵੇਂ ਕਮਲ ਅਤੇ ਪਾਣੀ ਦੇ ਆਪਸ ਦੇ ਵਿੱਚ ਪਿਆਰ ਹੈ, ਉਵੇਂ ਪਿਆਰ ਕਰਨਾ ਹੈ। ਪਾਣੀ ਆਉਂਦਾ ਹੈ, ਉਹਦੀ ਵੇਵਸ ਆਉਂਦੀਆਂ ਨੇ ਕਮਲ ਨੂੰ, ਕਹਿੰਦੇ ਥੱਪੜ ਥਪੇੜੇ ਮਾਰਦੀਆਂ ਜਾਂਦੀਆਂ ਨੇ, ਪਿੱਛੇ ਨੂੰ ਧੱਕਦੀਆਂ ਜਾਂਦੀਆਂ ਨੇ, ਪਰ ਕਮਲ ਜਿਹੜਾ ਆਪਣੇ ਸਿਦਕ ਤੋਂ ਨਹੀਂ ਡੋਲਦਾ, ਪਰਸੀਵਰੈਂਸ। ਉਹ ਫਿਰ ਵੀ ਖਿੜਦਾ, ਫਿਰ ਵੀ ਖਿੜਦਾ, ਅਤੇ ਦੇਖਣ ਵਾਲਿਆਂ ਨੂੰ ਜਾਂ ਹੋਰ ਜਿਹੜੇ ਭੌਰੇ ਹੁੰਦੇ ਨੇ ਉਹਨਾਂ ਨੂੰ ਸੁਗੰਧੀਆਂ ਵੰਡਦਾ। ਉਸੇ ਤਰੀਕੇ ਦੇ ਨਾਲ ਅਸੀਂ ਅਕਾਲ ਪੁਰਖ ਦੇ ਨਾਲ ਇੱਦਾਂ ਦੀ ਪ੍ਰੀਤੀ ਪਾਉਣੀ ਹੈ ਕਿ ਜਿਵੇਂ ਮਹਾਰਾਜ ਪੰਕਤੀ ਆਉਂਦੀ ਹੈ, ਸੰਤ ਨਾ ਛੋਟਾ ਸੰਤ ਹੀ ਜੇ ਕੋਟਕ ਮਿਲਾ ਅਸੰਤ। ਕਿ ਜਿਹੜੇ ਸੰਤ ਜਨ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹ ਆਪਣਾ ਸੁਭਾਅ ਨਹੀਂ ਛੱਡਦੇ, ਚਾਹੇ ਲੱਖ ਕੋਈ ਪਾਪੀ ਹੋਵੇ ਉਹ ਆਪਣਾ ਸੁਭਾਅ ਨਹੀਂ ਛੱਡਦੇ। ਅਸੀਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਅਸੀਂ ਕੀ ਕਰਨਾ? ਸਾਡੇ ਲਈ ਇਹ ਹੁਕਮ ਹੈ ਮਹਾਰਾਜ ਦਾ, ਕਿਸੇ ਹੋਰ ਦੀ ਅਸੀਂ ਜ਼ਿੰਮੇਵਾਰੀ ਨਹੀਂ ਲੈਣੀ, ਅਸੀਂ ਆਪਣੇ ਆਪਣੀ ਜ਼ਿੰਮੇਵਾਰੀ ਲੈਣੀ ਹੈ। ਠੀਕ ਹੈ ਜੀ? ਯੂ ਵੀ ਆਰ ਰਿਸਪੋਂਸੀਬਲ ਫੋਰ ਆਰ ਸੈਲਫ। ਠੀਕ ਹੈ, ਸਾਰੇ ਜਣੇ ਇਹ ਕਹੋ ਆਪਦੇ ਮਨ 'ਚ ਵੀ ਆਈ ਐਮ ਰਿਸਪੋਂਸੀਬਲ ਫੋਰ ਮਾਈ ਸੈਲਫ। ਅਸੀਂ ਆਪਦੀ ਆਪਦੀ ਜ਼ਿੰਮੇਵਾਰੀ ਚੱਕਣੀ ਹੈ। ਜ਼ਿੰਮੇਵਾਰੀ ਕੀ? ਕਿ ਅਸੀਂ ਅਕਾਲ ਪੁਰਖ ਦੇ ਨਾਲ ਇੱਦਾਂ ਪਿਆਰ ਕਰਨਾ, ਆਪਣੇ ਗੁਣ ਨਹੀਂ ਛੱਡਣੇ। ਸੰਤ ਨਾ ਛੋਟਾ ਸੰਤ ਹੀ ਜੇ ਕੋਟਕ ਮਿਲਿਆ ਸੰਤ, ਚਾਹੇ ਲੱਖ ਪਾਪੀ ਵੀ ਹੋਵੇ, ਅਸੀਂ ਫਿਰ ਵੀ ਆਪਣਾ ਜਿਹੜਾ ਸੁਭਾਅ ਹੈ ਉਹ ਨਹੀਂ ਛੱਡਣਾ। ਲਹਿਰੀ ਨਾਲ ਪਛਾੜੀਏ ਭੀ ਵਿਗਸੈ ਅਸਨੇਹ। ਚਾਹੇ ਲਹਿਰਾਂ ਜਿੰਨੀਆਂ ਮਰਜ਼ੀਆਂ ਆਉਣ, ਪਰ ਫਿਰ ਵੀ ਉਹ ਖੇਡਦੇ ਨੇ। ਐਸੇ ਇਹੋ ਜਿਹੀ ਪ੍ਰੀਤੀ ਕਰਨੀ ਹੈ। ਇੱਦਾਂ ਇਹ ਸ਼ਬਦ ਅੱਗੇ ਕੰਟੀਨਿਊ ਹੁੰਦਾ ਰਹਿੰਦਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਇੱਦਾਂ ਇੱਦਾਂ ਮਹਾਰਾਜ ਐਗਜ਼ਾਮਪਲਾਂ ਦਿੰਦੇ ਨੇ, ਪਰ ਆਪਾਂ ਇੱਕ ਇੱਕ ਐਗਜ਼ਾਮਪਲ ਲਈ। ਹੁਣ ਅਗਲੀ ਸਲਾਈਡ। ਕਈ ਵਾਰੀ ਇਹ ਹੁੰਦਾ ਵੀ ਅਸੀਂ ਕੀ ਕਰਨਾ ਹੈ? ਮੈਂ ਕਿਹੜੀਆਂ ਦੋ ਟ੍ਰਿਕਸ, ਦੋ ਚੀਜ਼ਾਂ ਦੱਸੀਆਂ ਸੀਗੀਆਂ, ਸਕਸੈਸ ਮੰਤਰ ਜਿਹੜੇ ਦੱਸੇ ਸੀ ਤੁਹਾਨੂੰ ਸਾਰਿਆਂ ਨੂੰ, ਕਿਹੜੇ ਕਿਹੜੀ ਚੀਜ਼ਾਂ ਸੀ? ਬੀਂਗ ਕੰਸਿਸਟੈਂਟ ਐਂਡ ਰੈਪੀਟੇਟਿਵ। ਇਹਦੀ ਇਗਜ਼ਾਮਪਲ ਸਾਨੂੰ ਕਬੀਰ ਸਾਹਿਬ ਦਾ ਇੱਕ ਫਰਮਾਨ ਆਉਂਦਾ ਗੁਰਬਾਣੀ ਦੇ ਵਿੱਚ। ਕਬੀਰ ਸਾਹਿਬ ਦਾ ਬਚਨ ਸਾਰੇ ਜਣੇ ਸਕਰੀਨ 'ਤੇ ਪੜ੍ਹੋ। ਕਬੀਰ ਕੇਸੋ ਕੇਸੋ ਕੁਕੀ ਹੈ, ਕਬੀਰ ਗੱਜ ਕੇ ਸਾਰੇ ਜਣੇ, ਕਬੀਰ ਹਾਂਜੀ, ਕਬੀਰ ਕੇਸੋ ਕੇਸੋ ਕੁਕੀ ਹੈ, ਨਾ ਸੋਈਐ ਅਸਾਰ, ਨਾ ਸੋਈਐ ਰਾਤ ਦਿਵਸ ਕੇ ਕੂਕਨੇ, ਰਾਤ ਦਿਵਸ ਕੇ ਕਬਹੂ ਕੇ ਸੁਣੈ ਪੁਕਾਰ।
ਵੀ ਕੇਸੋ ਕਹਿੰਦੇ ਨੇ ਕਿਹਨੂੰ ਕਿਹਾ ਜਾਂਦਾ? ਪਰਮੇਸ਼ਰ ਦਾ ਇੱਥੇ ਵਾਚਕ ਹੈ। ਕੇਸੋ ਦਾ ਭਾਵ ਹੋ ਗਿਆ ਪਰਮੇਸ਼ਰ, ਗੋਡ, ਕਿਉਂਕਿ ਜਿੱਥੇ ਆਉਂਦਾ ਨਾ ਸੋਹਣਾ ਲੱਕ ਜਿਨ ਲੰਮੜੇ ਵਾਲਾ, ਕਿ ਮਹਾਰਾਜ ਜੀ ਦੇ ਬਹੁਤ ਅਕਾਲ ਪੁਰਖ ਦੇ ਲੰਮੇ ਕੇਸ ਨੇ, ਬਹੁਤ ਸੋਹਣੇ ਕੇਸਾਂ ਵਾਲਾ। ਤਾਂ ਫਿਰ ਕਬੀਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਰੂਪ ਵਰਣਨ ਕੀਤਾ ਉਹਦੇ ਵਿੱਚ ਕੁਆਲਿਟੀ ਮੈਂਸ਼ਨ ਕੀਤੀ ਹੈ ਕਿ ਪਰਮੇਸ਼ਰ ਜਿਹੜਾ ਕੇਸਾਂ ਵਾਲਾ, ਤਾਂ ਹੀ ਆਪਣੇ ਕੋਲ ਕੇਸ ਨੇ। ਦੈਟਸ ਵਨ ਆਫ ਦੀ ਐਂਸਰਸ ਵੀ ਆਪਾਂ ਕੇਸ ਕਿਉਂ ਰੱਖਦੇ ਹਾਂ। ਕਮਿੰਗ ਟੂ ਦਾ ਟੋਪਿਕ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਕਿ ਉਹਨੂੰ ਪਰਮੇਸ਼ਰ ਨੂੰ ਅਸੀਂ ਯਾਦ ਕਰਦੇ ਰਹਿਣਾ, ਦਿਨ ਹੋਵੇ ਰਾਤ ਹੋਵੇ ਉਹਨੂੰ ਆਵਾਜ਼ ਮਾਰਦੇ ਰਹੋ, ਹੈ ਨਾ। ਕਬੀਰ ਕੇਸੋ ਕੇਸੋ ਕੂਕੀਐ, ਕੂਕੀਐ ਮਤਲਬ ਕੂਕਾਂ ਮਾਰਦੇ, ਜਵਾਕਾਂ ਨੂੰ ਕਈ ਮੰਮੀਆਂ ਕਹਿ ਦਿੰਦੀਆਂ ਚੁੱਪ ਕਰ ਜਾਓ ਕਾਹਨੂੰ ਕੂਕਾਂ ਮਾਰੀ ਜਾਂਦੇ ਹੋ, ਹੈ ਨਾ। ਕੂਕੀਐ ਮਤਲਬ ਉਹਨੂੰ ਆਵਾਜ਼ਾਂ ਮਾਰਨੀਆਂ, ਕੌਲ ਕੌਲ ਕਰਨੀ, ਹੈ ਨਾ। ਜੇ ਹੁਣ ਇੱਥੋਂ ਕੋਈ ਬੈਠਾ ਹੋਵੇ ਮੈਨੂੰ ਕਹੋ ਓ ਭਾਈ, ਹੈ ਨਾ, ਹਾਕ ਮਾਰਨੀ ਹੋਵੇ ਕਿਸੇ ਨੂੰ ਆਪਾਂ ਹਾਕ ਮਾਰਦੇ ਹਾਂ, ਉਵੇਂ ਕੂਕਣਾ ਆਵਾਜ਼ ਮਾਰਨੀ ਉਹਨੂੰ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਕਿ ਆਪਣੀ ਜਿਹੜੀ ਨੀਂਦ ਹੈ ਉਹਨੂੰ ਵੀ ਪਿੱਛੇ ਛੱਡ ਦਿਓ ਵੀ ਜਦੋਂ ਅਕਾਲ ਪੁਰਖ ਨੂੰ ਯਾਦ ਕਰਨਾ। ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਣੇ, ਕਿ ਜਦੋਂ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ, ਕਦੇ ਦਿਨ ਹੋ ਗਿਆ ਰਾਤ ਹੋ ਗਿਆ, ਜਦੋਂ ਕੂਕੀ ਗਏ ਉਹਨੂੰ ਆਵਾਜ਼ਾਂ ਮਾਰਦੇ ਗਏ, ਮਹਾਰਾਜ ਮਹਾਰਾਜ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਗਏ ਕਰਦੇ ਗਏ ਕਰਦੇ ਗਏ। ਕਬੂ ਕੇ ਸੁਣਿਆ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਨਾ। ਹੁਣ ਇੱਥੇ ਇੱਕ ਸਾਰਿਆਂ ਨੇ ਗੱਲ ਨੋਟਿਸ ਕੀਤੀ, ਆਪਾਂ ਸਾਰੇ, ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਾਹਿਗੁਰੂ ਨਾਮ ਜਪਣਾ, ਕਿਹਾ ਜਾਂਦਾ ਨੇ ਵਾਹਿਗੁਰੂ ਨਾਮ ਜਪਣਾ, ਪਰ ਕਿੰਨਾ ਕੁ ਜਪਣਾ? ਕਦੇ ਕਿਸੇ ਨੇ ਕਿਹਾ ਵੀ ਕਿੰਨਾ ਕੁ ਜਪਣਾ? ਇੱਕ ਵਾਰੀ ਕਹਿ ਲਿਆ, 10 ਵਾਰੀ ਕਹਿ ਲਿਆ? ਹਾਲਾਂਕਿ ਗੁਰਬਾਣੀ ਤਾਂ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ ਕਿ ਇੱਕ ਏਕ ਚਿੱਤ ਜਿਹਾ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿ ਜੇ ਇੱਕ ਵਾਰੀ ਇੱਕ ਛਿੰਨ ਮਾਤਰ, ਮਤਲਬ ਜਸਟ ਬਲਿੰਕ ਆਫ ਐਨ ਆਏ, ਇੰਨੇ ਕੁ ਟਾਈਮ ਦੇ ਵਿੱਚ ਵੀ ਜੇ ਅਸੀਂ ਉਹਨੂੰ ਧਿਆ ਲਿਆ, ਉਹਨੂੰ ਯਾਦ ਕਰ ਲਿਆ, ਕਾਲ ਫਾਸ ਕੇ ਮਾਰੇ ਕਹਿੰਦੇ ਤਾਂ ਕਾਲ ਤੋਂ ਪਰੇ ਹੋ ਜਾਊਗਾ ਬੰਦਾ, ਅਕਾਲ ਪ੍ਰਾਪਤੀ ਹੋ ਜਾਊਗੀ ਉਹਨੂੰ। ਪਰ ਉਹ ਜਿਹੜਾ ਇੱਕ ਛਿੰਨ ਹੈ ਨਾ, ਉਹ ਆਉਣ ਨੂੰ ਸਾਰੀ ਉਮਰਾਂ ਲੰਘ ਜਾਂਦੀਆਂ ਨੇ। ਇਸ ਕਰਕੇ ਬੱਚਿਓ, ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਆਪਾਂ ਕਿਉਂ ਕਰਨਾ? ਕਿ ਸਾਨੂੰ ਕੀ ਪਤਾ ਵੀ ਕਿਹੜੇ ਜਪੇ ਹੋਏ ਵਾਹਿਗੁਰੂ ਨੇ ਸਾਡੀ ਪਰਮੇਸ਼ਰ ਦੇ ਨਾਲ ਲਿਵ ਜੋੜ ਦੇਣੀ ਹੈ ਅਤੇ ਸਾਡੀ ਖੇਡ ਬਣ ਜਾਣੀ ਹੈ, ਸਮਝ ਗਏ? ਇਸ ਕਰਕੇ ਆਪਾਂ ਕੰਸਿਸਟੈਂਟਲੀ ਉਹਦਾ ਨਾਮ ਜਪਦੇ ਰਹਿਣਾ। ਸੇਵਾ ਕਿਉਂ ਕਰਨੀ ਆਪਾਂ ਵਾਰ ਵਾਰ? ਸੇਵਾ ਵਾਰ ਵਾਰ ਆਪਾਂ ਕਿਉਂ ਕਰਦੇ? ਕਿਉਂਕਿ ਸਾਡੇ ਮਨ ਦੀ ਜਿਹੜੀ ਮੈਲ ਆ ਨਾ, ਉਹ ਸੇਵਾ ਨੇ ਚੱਕ ਦੇਣੀ ਹੈ। ਐਂਡ ਮਨ ਇਜ਼ ਲਾਈਕ ਅ ਮਿਰਰ, ਜਿਹਦੇ ਵਿੱਚ ਸਾਨੂੰ ਪਰਮੇਸ਼ਰ ਦੀ ਰਿਫਲੈਕਸ਼ਨ ਦੇਣੀ ਹੈ। ਮਨ ਕੀ ਹੁੰਦਾ? ਔਰ ਮਾਇੰਡ, ਔਰ ਥਾਟਸ। ਕਲੀਅਰ ਆ ਸਾਰਿਆਂ ਨੂੰ ਮਾਇੰਡ, ਮਨ ਦਾ ਮਤਲਬ ਕੀ ਹੁੰਦਾ? ਸੋ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ। ਹੁਣ ਇੱਕ ਐਗਜ਼ਾਮਪਲ ਦੇ ਦੇਵਾਂ ਬੱਚਿਆਂ ਨੂੰ। ਤੁਸੀਂ ਕੋਈ ਚੀਜ਼ ਲੈਣੀ ਹੈ, ਮੰਨ ਲਓ ਕੋਈ ਨਵਾਂ ਕੋਈ ਟੋਏ ਲੈਣਾ ਹੈ, ਪਲੇਅ ਸਟੇਸ਼ਨ ਖੇਡਦੇ ਆ ਨਾ ਸਾਰੇ ਬੱਚਿਆਂ ਨੂੰ ਪਤਾ ਹੋਣਾ, ਹੈ ਨਾ, ਪਲੇਅ ਸਟੇਸ਼ਨ। ਮੰਨ ਲਓ ਤੁਸੀਂ ਪਲੇਅ ਸਟੇਸ਼ਨ ਲੈਣੀ ਹੈ ਕੁਛ, ਜਾਂ ਫੋਨ ਲੈਣਾ, ਨਵਾਂ ਫੋਨ ਲੈਣਾ। ਡੈਡੀ ਨੂੰ ਜਾ ਕੇ ਕਹਿੰਦੇ ਤੁਸੀਂ, ਡੈਡੀ ਆਈ ਨੀਡ ਅ ਫੋਨ। ਡੈਡੀ ਕੀ ਕਹਿੰਦੇ ਨੇ? ਨਹੀਂ ਲੈਣਾ, ਹਾਲੇ ਤੋਂ ਛੋਟਾ, ਪੜ੍ਹ ਪਹਿਲਾਂ। ਫਿਰ ਤੁਸੀਂ ਕੀ ਕਰਦੇ ਹੋ? ਚੁੱਪ ਕਰਕੇ ਬਹਿ ਜਾਂਦੇ ਹੋ? ਨਹੀਂ, ਮੈਂ ਲੈਣਾ, ਮੈਂ ਲੈਣਾ, ਮੈਂ ਲੈਣਾ, ਜਿੱਦ ਕਰਦੇ ਹੋ, ਕਰਦੇ ਆ ਨਾ ਜਿੱਦ। ਜਾਂ ਕੁਛ ਖਾਣ ਨੂੰ ਕਹਿ ਲਓ, ਫੋਰ ਐਗਜ਼ਾਮਪਲ, ਵੀ ਕੁਛ ਖਾਣਾ ਹੈ, ਹੈ ਨਾ। ਮੰਮੀ ਕੀ ਕਹਿੰਦੀ ਆ? ਸਬਜ਼ੀ ਬਣੀ ਹੈ, ਚੁੱਪ ਕਰਕੇ ਖਾ ਲਾ। ਪਰ ਤੁਸੀਂ ਖਾ ਲੈਂਦੇ ਹੋ ਪਹਿਲੀ ਵਾਰ 'ਚ? ਨਹੀਂ, ਜਿੱਦ ਕਰਦੇ, ਆਪਾਂ ਨਹੀਂ ਖਾਣਾ ਖਾਣਾ। ਹੌਲੀ ਹੌਲੀ ਜੇ ਤੁਸੀਂ ਕਰਦੇ ਜਾਓ, ਕਰਦੇ ਜਾਓ, ਜਿੱਦ ਕਰਦੇ ਨੇ ਨਾ ਜਵਾਕ, ਹੁਣ ਤੱਕ ਤੁਸੀਂ ਕਰਦੇ ਹੀ ਆਏ ਹੋ ਸਾਰੇ, ਮੈਂ ਵੀ ਕਰਦਾ ਰਿਹਾ, ਮੈਂ ਵੀ ਬੱਚੇ ਆਉਣਾ ਤੁਹਾਡੇ ਨਾਲ ਆ। ਸੋ ਜਦੋਂ ਜਦੋਂ ਕਰਦੇ ਆਪਾਂ, ਕਦੇ ਨਾ ਕਦੇ ਘਰ ਦੇ ਸਾਡੀ ਗੱਲ ਸੁਣ ਲੈਂਦੇ ਨੇ, ਕੋਈ ਨਹੀਂ, ਚੱਲ ਯਾਰ ਇਹਨੂੰ ਚੁੱਪ ਕਰਾਓ, ਇਹਨੂੰ ਉਹ ਲੈ ਦਿਓ ਚੀਜ਼, ਹੈ ਨਾ। ਚਾਹੇ ਤੁਸੀਂ ਉਹਦੇ ਲਾਇਕ ਬਣਦੇ ਹੋ, ਆਪਾਂ ਪੜ੍ਹਾਈ ਵੱਧ ਕਰਦੇ ਹੋ, ਮੈਂ ਵਧੀਆ ਨੰਬਰ ਲੈ ਕੇ ਪਾਸ ਹੋਊਂਗਾ ਮਾਰ, ਹੈ ਨਾ, ਯੂ ਪ੍ਰੋਮਿਸ ਯੂਅਰ ਪੇਰੈਂਟਸ ਦੈਟ ਆਈ ਵਿਲ ਡੂ ਮਾਈ ਬੈਸਟ ਟੂ ਸਟੱਡੀ। ਅਤੇ ਫਿਰ ਪੜ੍ਹਦੇ ਪੜ੍ਹਦੇ ਚੰਗੇ ਨੰਬਰ ਵੀ ਆ ਜਾਂਦੇ, ਫਿਰ ਖੁਸ਼ ਹੋ ਕੇ ਸਾਨੂੰ ਆਪੇ ਚੀਜ਼ ਮਿਲ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇਹ ਚੀਜ਼ ਧਿਆਨ ਰੱਖਣੀ ਹੈ ਕਿ ਕਬੀਰ ਕੇਸੋ ਕੇਸੋ ਕੂਕੀ ਹੈ, ਇਹਦੇ ਬਾਰੇ ਆਪਾਂ ਹੁਣ ਅਗਲੀ ਸਲਾਈਡ ਦੇ ਵਿੱਚ ਬਹੁਤ ਇੱਕ ਸਾਖੀ ਆਉਂਦੀ ਹੈ, ਉਹਦੇ ਬਾਰੇ ਆਪਾਂ ਚਾਨਣਾ ਤੁਹਾਡੇ ਨਾਲ ਮੈਂ ਸਾਂਝਾ ਪਾਉਣਾ। ਕਿੰਨਿਆਂ ਨੂੰ ਪਤਾ, ਕਿੰਨਿਆਂ ਨੇ ਨਾਮ ਸੁਣਿਆ ਭਾਈ ਨੰਦ ਲਾਲ ਜੀ? ਨਾਮ ਸਾਰਿਆਂ ਨੇ ਸੁਣਿਆ ਹੋਣਾ ਨਾ, ਭਾਈ ਨੰਦ ਲਾਲ ਜੀ ਕੌਣ ਸੀਗੇ? ਹੂ ਵਾਜ਼ ਹੀ?
ਭਾਈ ਨੰਦ ਲਾਲ ਜੀ ਕੌਣ ਸਨ ਪਤਾ ਕਿਸੇ ਨੂੰ? ਓ ਦੈਟਸ ਭਾਈ ਕਨਈਆ ਜੀ, ਦੈਟਸ ਭਾਈ ਕਨਈਆ ਜੀ। ਸੋ ਭਾਈ ਨੰਦ ਲਾਲ ਜੀ ਹੀ ਵਾਜ਼ ਅ ਪੋਇਟ, ਪੋਇਟ। ਪਹਿਲਾਂ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਟਿਊਸ਼ਨ ਦਿੰਦੇ ਹੁੰਦੇ ਸੀਗੇ ਅਰਬੀ ਉਰਦੂ ਫਾਰਸੀ ਦੇ। ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਦਿੱਲੀ ਦੇ ਵਿੱਚ। ਇਹ ਪਹਿਲਾਂ ਔਰੰਗਜ਼ੇਬ ਦੇ ਬੱਚਿਆਂ ਨੂੰ ਨਾ ਇਹ ਟਿਊਸ਼ਨ ਦਿੰਦੇ ਰਹੇ ਨੇ। ਪਰ ਜਦੋਂ ਇਹ ਗੁਰੂ ਸਾਹਿਬ ਦੇ ਕੋਲ ਆਏ ਅਨੰਦਪੁਰ ਸਾਹਿਬ, ਇਹ ਉਦੋਂ ਦੀ ਮੈਂ ਥੋੜ੍ਹੀ ਜਿਹੀ ਟਰਾਈ ਕੀਤੀ ਗਈ, ਉਦੋਂ ਦੀ ਫੋਟੋ ਬਣਾਈ ਜਾ ਸਕੇ, AI ਨਾਲ ਜਨਰੇਟ ਕੀਤੀ ਗਈ ਹੈ। ਸੋ ਬਹੁਤ ਹੀ ਪਿਆਰ ਵਾਲੀ ਕਵਿਤਾ ਸਟੋਰੀ ਹੈ, ਸਾਖੀ ਆਉਂਦੀ ਹੈ ਜਿਹੜੀ ਸਾਨੂੰ ਮਹਾਰਾਜ ਦੇ ਚਰਨਾਂ ਦੇ ਨਾਲ ਹੋਰ, ਜਿਹੜੀ ਪੰਕਤੀ ਆਪਾਂ ਪਹਿਲਾਂ ਪੜ੍ਹੀ ਹੈ ਨਾ, ਕਬੀਰ ਕਿਸੋ ਕਿਸੋ ਕੂਕੀ ਹੈ ਨਾ ਸੋਈਐ ਆਸਾਰ, ਉਹਦੇ ਬਾਰੇ ਜਾਣਕਾਰੀ ਮਿਲਦੀ ਹੈ। ਸੋ ਵਾਂਸ ਅਪੋਨ ਅ ਟਾਈਮ ਭਾਈ ਨੰਦ ਲਾਲ ਜੀ ਉਮਰ ਦੇ ਵਿੱਚ ਬਜ਼ੁਰਗ ਸੀਗੇ, ਕਾਫੀ ਉਮਰ ਦੇ, ਗੁਰੂ ਨਾਨਕ ਦਸਵੇਂ ਪਾਤਸ਼ਾਹ ਤੋਂ ਏਜ ਵਾਈਜ਼ ਹੀ ਵਾਜ਼ ਐਲਡਰ, ਹੈ ਨਾ, ਬਜ਼ੁਰਗ ਸੀਗੇ। ਜਦੋਂ ਪੁੱਛਦੇ ਪੁੱਛਦੇ ਪੁੱਛਦੇ ਪੁੱਛਦੇ ਕਿਤੇ ਅਨੰਦਪੁਰ ਸਾਹਿਬ ਆਏ, ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ, ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਅਤੇ ਗੁਰਸਿੱਖਾਂ ਨੂੰ ਪੁੱਛਿਆ ਕਿ ਭਾਈ ਦਸਵੇਂ ਪਾਤਸ਼ਾਹ ਕਿੱਥੇ ਰਹਿੰਦੇ ਨੇ? ਉਹਨਾਂ ਨੇ ਦੱਸਿਆ ਕਿ ਉਹ ਸਾਹਮਣੇ ਜਿਹੜਾ ਚੁਬਾਰਾ ਨਾ, ਸਾਹਮਣੇ ਉਹ ਚੁਬਾਰਾ, ਚੁਬਾਰਾ ਸਮਝਦੇ ਹੋ, ਰੂਮ ਔਨ ਦਾ ਅਪਰ ਫਲੋਰ, ਵੀ ਉਹ ਜਿਹੜਾ ਰੂਮ ਆ ਉਹ ਦਸਵੇਂ ਪਾਤਸ਼ਾਹ ਦਾ ਚੁਬਾਰਾ ਹੈ, ਉੱਥੇ ਮਹਾਰਾਜ ਵਿਸ਼ਰਾ, ਉੱਥੇ ਮਹਾਰਾਜ ਉੱਥੇ ਆਰਾਮ ਕਰਦੇ ਨੇ। ਸੋ ਭਾਈ ਨੰਦ ਲਾਲ ਜੀ ਨੇ ਕੀ ਕੀਤਾ, ਰਾਤ ਦਾ ਸਮਾਂ, ਰਾਤ ਦੇ 1:30-2 ਵੱਜਿਆ ਹੋਣਾ, ਆਲਮੋਸਟ ਮਿਡਨਾਈਟ, ਮਿਡਨਾਈਟ ਤੋਂ ਥੋੜ੍ਹਾ ਲੇਟ ਹੈ ਨਾ, 1:30-2 ਵੱਜਿਆ ਹੋਇਆ। ਭਾਈ ਨੰਦ ਲਾਲ ਜੀ ਨੇ ਚਿੱਟੇ ਬਸਤਰ ਪਾਏ, ਗਲ 'ਚ ਪਰਨਾ ਪਾਇਆ, ਚਿੱਟਾ ਦਾੜਾ, ਗਏ ਚੁਬਾਰੇ ਦੇ ਥੱਲੇ ਖੜ੍ਹ ਗਏ, ਜਾ ਕੇ ਚੁਬਾਰੇ ਦੇ ਥੱਲੇ ਖੜ੍ਹ ਗਏ, ਜਾ ਕੇ ਥੱਲੇ ਜਾ ਕੇ ਕੀ ਕੀਤਾ, ਉਹਨਾਂ ਨੇ ਚੁਬਾਰੇ ਵੱਲ ਦੇਖਿਆ, ਚੁਬਾਰੇ ਦੀ ਬਾਰੀ ਜਿਹੜੀ ਸੀ, ਵਿੰਡੋ ਸੀ, ਉਹ ਕਲੋਜ਼ ਕੀਤੀ ਹੋਈ ਸੀ, ਹੈ ਨਾ। ਥੱਲੇ ਜਾ ਕੇ ਉਹਨਾਂ ਨੇ ਹੋਕਾ ਦਿੱਤਾ, ਹੋਕਾ ਸਮਝਦੇ ਹੋ, ਹੀ ਕਾਲਡ, ਬੋਲੇ, ਕੀ ਬੋਲੇ, ਕਹਿੰਦੇ ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਦਿਲ ਮੀਨਸ ਹਾਰਟ, ਲੈ ਲਓ ਮੀਨਸ ਲੈ ਲਓ, ਮਤਲਬ ਵੀ ਮੈਂ ਵੇਚਣ ਆਇਆ, ਆਈ ਐਮ ਸੈਲਿੰਗ ਮਾਈ ਹਾਰਟ। ਦਸਵੇਂ ਪਾਤਸ਼ਾਹ ਨੇ ਸੁਣਿਆ, ਅੰਦਰੋਂ ਰਿਐਕਟ ਨਹੀਂ ਕੀਤਾ, ਕਹਿੰਦੇ ਅੱਗੇ ਕੋਈ ਸਬਜ਼ੀ ਵੇਚਣ ਵਾਲਾ ਆ ਜਾਂਦਾ, ਕੋਈ ਕੁਛ ਹੋਰ ਪਦਾਰਥ ਵੇਚਣ ਵਾਲਾ, ਕੋਈ ਕੱਪੜੇ ਵਾਲਾ ਆ ਗਿਆ, ਕਹਿੰਦੇ ਕੁਛ ਆ ਗਿਆ, ਕਿਹੜਾ ਨਵਾਂ ਆ ਗਿਆ ਵੀ, ਲੈ ਲਓ ਦਿਲ। ਅੰਦਰੋਂ ਮਹਾਰਾਜ ਨੇ ਆਵਾਜ਼ ਨਹੀਂ ਕੀਤੀ, ਫਿਰ ਦੁਬਾਰਾ ਉਹਨਾਂ ਨੇ ਫਿਰ ਬੇਨਤੀ ਕੀਤੀ, ਲੈ ਲਓ ਦਿਲ, ਲੈ ਲਓ ਦਿਲ। ਜਦੋਂ ਫਿਰ ਆਵਾਜ਼ ਮਾਰੀ, ਮਹਾਰਾਜ ਜੀ ਨੇ ਵਿੰਡੋ ਓਪਨ ਕੀਤੀ, ਟਾਕੀ ਖੋਲ੍ਹੀ, ਮਹਾਰਾਜ ਜੀ ਨੇ ਥੱਲੇ ਨਿਗਾਹ ਮਾਰੀ, ਕੀ ਦੇਖਦੇ ਨੇ, ਇੱਕ ਚਿੱਟਾ ਜਿਹਾ ਦਾੜੇ ਵਾਲਾ ਕੋਈ ਬਜ਼ੁਰਗ ਖੜ੍ਹਾ ਹੈ, ਚਿੱਟੇ ਵਸਤਰ ਪਾਏ ਨੇ, ਗਲ 'ਚ ਪਰਨਾ ਪਾਇਆ, ਅੱਖਾਂ ਪ੍ਰੇਮ ਨਾਲ ਭਿੱਜੀਆਂ ਹੋਈਆਂ, ਅੱਖਾਂ 'ਚ ਟੀਅਰਸ, ਅਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ, ਮਹਾਰਾਜ ਮੇਰਾ ਦਿਲ ਆ ਜਿਹੜਾ, ਲੈ ਲਓ। ਮਹਾਰਾਜ ਜੀ ਨੇ ਦੇਖਿਆ, ਵਿੰਡੋ ਬੰਦ ਕਰ ਦਿੱਤੀ। ਭਾਈ ਨੰਦ ਲਾਲ ਜੀ ਸੋਚਿਆ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਕੀਤੀ ਹੋ ਗਈ, ਸ਼ਾਇਦ ਮੇਰਾ ਤਰੀਕਾ ਗਲਤ ਨਹੀਂ ਸੀ, ਜਿਹੜੇ ਮਹਾਰਾਜ ਜੀ ਨੇ ਕੋਈ ਰਿਸਪੋਂਸ ਨਹੀਂ ਦਿੱਤਾ। ਫਿਰ ਦੁਬਾਰਾ ਪੁਕਾਰ ਕੀਤੀ, ਕਹਿੰਦੇ ਲੈ ਲਓ ਦਿਲ, ਲੈ ਲਓ ਦਿਲ, ਸਾਰੇ ਜਾਣੇ ਲੈ ਲਓ ਦਿਲ, ਬੋਲੋ ਸਾਰੇ ਲੈ ਲਓ ਦਿਲ। ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਬਾਰੀ ਖੋਲ੍ਹੀ, ਮਹਾਰਾਜ ਨੇ ਥੱਲੇ ਦੇਖਿਆ, ਕਹਿੰਦੇ ਚਲੋ ਹੁਣ ਇਹਦੀ ਕਿਰਪਾ ਕਰੇ ਦਿੰਦੇ ਹਾਂ, ਪੁੱਛੀਏ ਤਾਂ ਸਹੀ, ਕਹਿੰਦੇ ਕੀ ਭਾਅ ਲਾਇਆ, ਵਾਟਸ ਦ ਪ੍ਰਾਈਸ। ਭਾਈ ਨੰਦ ਲਾਲ ਜੀ ਨੂੰ ਖੁਸ਼ੀ ਹੋ ਗਈ, ਖੁਸ਼ੀ ਹੋ ਗਈ, ਕਹਿੰਦੇ ਮੈਂ ਸਾਰਾ ਪੰਜਾਬ, ਸਾਰਾ ਭਾਰਤ, ਸਾਰਾ ਇੰਡੀਆ ਘੁੰਮਿਆ ਆ, ਅਜੇ ਤੱਕ ਕਿਸੇ ਨੇ ਮੇਰੇ ਦਿਲ ਦਾ ਪ੍ਰਾਈਸ ਹੀ ਨਹੀਂ ਪੁੱਛਿਆ, ਮੈਂ ਦਿਲ ਵੇਚਦਾ ਫਿਰਦਾ ਵੀ ਮੇਰਾ ਕੋਈ ਦਿਲ ਜਿਹੜਾ ਹੈ ਉਹ ਵਟਾ ਲਵੇ, ਪ੍ਰੀਤੀ ਪਾ ਲਵੇ ਮੇਰੇ ਨਾਲ,
ਕਿਸੇ ਨੇ ਹਜੇ ਤੱਕ ਭਾਅ ਨਹੀਂ ਪੁੱਛਿਆ, ਪਹਿਲੀ ਵਾਰੀ ਕਿਸੇ ਨੇ ਰੇਟ ਪੁੱਛਿਆ, ਦੇਖੀ ਕਿਤੇ ਘੱਟ ਨਾ ਮੰਗ ਲਈ, ਘੱਟ ਨਾ ਮੰਗ ਲਈ। ਜਦੋਂ ਮਨ ਦੇ ਵਿੱਚ ਆਇਆ ਕਿ ਹੁਣ ਦਸਵੇਂ ਪਾਤਸ਼ਾਹ ਨੇ ਬੜੇ ਪਾਵਰਫੁੱਲ ਨੇ, ਬੜੇ ਕਰਨ ਸਭ ਕੁਛ ਕਰਨ ਦੇ ਯੋਗ ਨੇ, ਸਮਰੱਥ ਨੇ ਸਤਿਗੁਰੂ, ਕਹਿੰਦੇ ਦਸਵੇਂ ਪਾਤਸ਼ਾਹ ਪੁੱਛਦੇ ਕੀ ਭਾਅ ਲਾਇਆ, ਵਟਸ ਦਾ ਪ੍ਰਾਈਸ। ਭਾਈ ਨੰਦ ਲਾਲ ਜੀ ਕਹਿੰਦੇ ਰਹਿਮ ਅਤੇ ਨਜ਼ਰ, ਕਿ ਤੁਹਾਡੀ ਇੱਕ ਨਜ਼ਰ ਚਾਹੀਦੀ ਹੈ, ਕਿਰਪਾ ਭਰੀ ਨਜ਼ਰ ਮੇਰੇ ਉੱਪਰ ਮਾਰ ਦਿਓ ਮਹਾਰਾਜ, ਮੇਰੇ ਉੱਤੇ ਆਪਦੇ ਕਿਰਪਾ ਰੂਪੀ ਹੱਥ ਰੱਖ ਦਿਓ। ਮਹਾਰਾਜ ਕੀ ਕਹਿੰਦੇ, ਜਾ ਲੈ ਜਾ, ਜਾ ਲੈ ਜਾ, ਬਹੁਤ ਮਹਿੰਗਾ, ਸਾਡੀ ਕਿਰਪਾ ਰੂਪੀ, ਸਾਡੀ ਕਿਰਪਾ ਚਾਹੁੰਦਾ ਨਹੀਂ ਮਿਲਣੀ ਐਵੇਂ। ਮਹਾਰਾਜ ਨੇ ਫਿਰ ਬਾਰੀ ਬੰਦ ਕਰ ਲਈ। ਫਿਰ ਸੋਚਿਆ ਭਾਈ ਨੰਦ ਲਾਲ ਜੀ ਨੇ ਥੱਲੇ ਖੜ ਕੇ ਕਿ ਇੰਨਾ ਦੇਸ਼ ਘੁੰਮ ਕੇ ਮਸਾਂ ਕੋਈ ਗਾਹਕ ਮਿਲਿਆ, ਥੋੜ੍ਹਾ ਜਿਹਾ ਸਸਤਾ ਕਰ ਲੈਂਦੇ ਹਾਂ। ਫਿਰ ਦੁਬਾਰਾ ਫੋਕਾ ਦਿੱਤਾ ਤੀਸਰੀ ਵਾਰ, ਫਿਰ ਕੀ ਕਹਿੰਦੇ, ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਤੀਸਰੀ ਵਾਰ ਫਿਰ ਹੋਕਾ ਦਿੱਤਾ। ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਵਿੰਡੋ ਓਪਨ ਕੀਤੀ। ਮਹਾਰਾਜ ਕਹਿੰਦੇ ਕੁਛ ਭਾਅ ਕੱਟ ਕੀਤਾ, ਕੁਛ ਭਾਅ ਰੇਟ ਜਿਹੜਾ ਸੀ ਕੁਛ ਘੱਟ ਕੀਤਾ। ਭਾਈ ਨੰਦ ਲਾਲ ਜੀ ਕੀ ਕਹਿੰਦੇ, ਸਦਾ ਨਹੀਂ ਤੇ ਕਦੇ ਹੀ ਸਹੀ, ਸਦਾ ਨਹੀਂ ਤੇ ਕਦੇ ਹੀ ਸਹੀ। ਵੀ ਰਹਿਮ ਤੇ ਨਜ਼ਰ ਮਹਾਰਾਜ ਤੇਰੀ ਚਾਹੀਦੀ ਹੈ, ਵੀ ਸਦਾ ਲਈ ਨਹੀਂ ਪਰ ਕਦੇ ਕਦੇ ਹੀ ਸਾਡੇ 'ਤੇ ਨਿਗਾਹ ਪਾ ਲਿਆ ਕਰ, ਕਦੇ ਕਦੇ, ਮਤਲਬ ਵੀ ਰੋਜ਼ ਰੋਜ਼ ਮੇਰੇ 'ਤੇ ਕਿਰਪਾ ਨਾ ਰੱਖੀਂ, ਕਦੇ ਕਦੇ ਇੱਕ ਇੱਕ ਦਿਨ ਛੱਡ ਕੇ ਮੇਰੇ 'ਤੇ ਕਿਰਪਾ ਕਰ ਦੀ। ਮਹਾਰਾਜ ਕਹਿੰਦੇ ਨਹੀਂ, ਹਲੇ ਵੀ ਮਹਿੰਗਾ, ਜਾ ਲੈ ਜਾ, ਸੌਦਾ ਤੇਰਾ, ਚੀਜ਼ ਤੇਰੀ ਜਿਹੜੀ ਤੂੰ ਵੇਚ ਰਿਹਾ ਉਹਦੀ ਕੁਆਲਿਟੀ ਜਿਹੜੀ ਉਹ ਇੰਨੀ ਵਧੀਆ ਨਹੀਂ, ਰੇਟ ਤੂੰ ਜ਼ਿਆਦਾ ਮੰਗਦਾ, ਜਿਹੜਾ ਤੇਰਾ ਦਿਲ ਹੈ ਤੂੰ ਮੰਗਦਾ ਉਹ ਮੈੜਾ ਹੈ, ਦਿਲ ਤੇਰਾ ਕੀ ਆ, ਮੈਲਾ, ਮੈਲਾ ਮੀਨਸ ਫਿਲਥੀ ਹੈ, ਡਰਟੀ ਹੈ, ਭਰਿਆ ਹੋਇਆ ਤੇਰਾ ਕਾਹਦੇ ਨਾਲ, ਮੈਲ ਮਨ ਦੇ ਵਿੱਚ ਕੀ ਹੈ ਤੇਰੇ, ਮੈਂ ਦਿਲ ਦੇ ਵਿੱਚ ਕੀ ਆ, ਹਉਮੈ ਭਰੀ ਪਈ ਹੈ, ਈਰਖਾ ਭਰੀ ਪਈ ਵੀ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਕਿਉਂਕਿ ਔਰੰਗਜ਼ੇਬ ਦੇ ਬੱਚਿਆਂ ਕੋਲ ਜਦ ਪੜ੍ਹਾਉਂਦੇ ਸੀ ਨਾ, ਹੀ ਯੂਸ ਟੂ ਸਿਟ ਔਨ ਵਾਟ ਕਾਲ ਸਿਲਵਰ ਥਰੋਨ, ਚਾਂਦੀ ਦੀ ਚੌਂਕੀ ਦੇ ਉੱਪਰ ਬੈਠ ਕੇ ਪੜ੍ਹਾਉਂਦੇ ਹੁੰਦੇ ਸੀ। ਐਡੇ ਦੇਸ਼ ਦੇ ਵਿੱਚ ਉਹਨਾਂ ਦੇ ਲੈਵਲ ਦਾ ਕੋਈ ਪੋਇਟ ਨਹੀਂ ਹੋਇਆ। ਤੇਰੇ ਮਨ ਦੇ ਵਿੱਚ ਗੁਮਾਨ ਹੈ, ਤੇਰਾ ਮਨ ਮੈਲਾ ਹੈ, ਤੇਰਾ ਦਿਲ ਜਿਹੜਾ ਮੈਲਾ ਹੈ, ਭਰਿਆ ਪਿਆ ਈਰਖਾ ਦੇ ਨਾਲ, ਭਰਿਆ ਪਿਆ ਕਾਮ ਕ੍ਰੋਧ ਲੋਭ ਅਹੰਕਾਰ ਦੇ ਨਾਲ, ਜਾ ਲੈ ਜਾ ਇਹਨੂੰ, ਮੈਂ ਨਹੀਂ ਲੈਣਾ। ਭਾਈ ਨੰਦ ਲਾਲ ਜੀ ਸਿਆਣੇ ਸੀ, ਕਹਿੰਦੇ ਮਹਾਰਾਜ ਜੇ ਤੁਸੀਂ ਸ਼ੁੱਧ ਨਾ ਕੀਤਾ ਤਾਂ ਕਿਹਨੇ ਕਰਨਾ, ਜੇ ਮੇਰਾ ਦਿਲ ਮੈਲਾ ਹੈ, ਜੇ ਮੇਰਾ ਦਿਲ ਮੈਲਾ ਹੈ ਤਾਂ ਤੁਸੀਂ ਸ਼ੁੱਧ ਕਰ ਦਿਓ ਫਿਰ, ਹੈ ਨਾ, ਯੂ ਕਲੀਨ ਇਟ। ਮਹਾਰਾਜ ਜੀ ਤੁਸੀਂ ਹੈਗੇ ਹੋ, ਮੈਂ ਤੁਹਾਡਾ ਸਿੱਖ ਬਣਨ ਨੂੰ ਆਇਆ, ਤੁਸੀਂ ਕਲੀਨ ਕਰੋ, ਮੈਨੂੰ ਤਰੀਕਾ ਦੱਸੋ ਵੀ ਸਾਫ਼ ਕਿਵੇਂ ਕਰਾਂ। ਕਿਉਂਕਿ ਇੱਥੇ ਹੁਣ ਇੱਕ ਨੋਟਿਸ ਕਰਨ ਵਾਲੀ ਗੱਲ ਆ, ਗੁਰਬਾਣੀ ਦੇ ਵਿੱਚ ਵੀ ਜਦੋਂ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਰੱਬ ਨਾਲ ਸਿੱਧੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਤਵ ਗੁਣ ਕਹਾ, ਸਧਨਾ ਜੀ ਦਾ ਸ਼ਬਦ ਆਉਂਦਾ ਬਿਲਾਵਲ ਦੇ ਵਿੱਚ, ਅਖੀਲਾ ਸ਼ਬਦ ਹੈ, ਤਵ ਗੁਣ ਕਹਾ ਜਗਦ ਉਗਰਾ ਜੋ ਕਰਮ ਨਨਸੈ ਸਿੰਘ ਸਰਨ ਕਤ ਜਾਈਆ ਜੋ ਜੰਬ ਉਗਰਾਸੈ। ਵੀ ਮਹਾਰਾਜ ਤੂੰ ਕਹਦਾ ਗੁਰੂਆਂ ਜੇ ਸਾਡੇ ਕੀਤੇ ਹੋਏ ਕਰਮ ਨਹੀਂ ਮਾਫ਼ ਕਰ ਸਕਦਾ। ਅਕਾਲ ਪੁਰਖ ਨੂੰ ਕਹਿੰਦੇ ਨੇ ਭਗਤ ਸਧਨਾ ਜੀ, ਮੈਂ ਨਾ ਹੀ ਕਿਛਾਉ ਨਾ ਕਿ ਚਾਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਹੋ ਸਧਨਾ ਜਨ ਤੁਰਾ। ਮਹਾਰਾਜ ਤੇਰਾ ਸਿੱਖਾ ਮੈਂ, ਮੈਨੂੰ ਆਪਣਾ ਹੁਣ ਤੁਸੀਂ ਯੁਕਤੀ ਦੱਸੋ। ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਸੂਹੀ ਰਾਗ ਦੇ ਅੰਦਰ, ਭਾਂਡਾ ਹੱਛਾ ਸੋਏ ਜੋ ਤੇ ਸੁਭਾਵ ਸੀ, ਭਾਂਡਾ ਤਮਲੀਨ ਧੋਤਾ ਹੱਛਾ ਨਾ ਹੋਏ ਸੀ। ਅੱਗੇ ਕੀ ਪੰਕਤੀ ਆਉਂਦੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ, ਇੱਥੇ ਇਸ ਦੁਆਰੇ, ਵੀ ਗੁਰੂ ਦੇ ਦੁਆਰੇ 'ਤੇ ਜਾ ਕੇ ਆਪਾਂ ਮਨ ਧੋਵਾਂਗੇ ਨਾ, ਹੱਛਾ ਹੋਏ ਸੀ, ਹੱਛਾ ਮੀਨਸ ਪਿਓਰ ਹੋ ਜਾਏਗਾ। ਸੋ ਮਹਾਰਾਜ ਨੂੰ ਫਿਰ ਭਾਈ ਨੰਦ ਲਾਲ ਜੀ ਕੀ ਕਹਿੰਦੇ, ਮਹਾਰਾਜ ਤੁਸੀਂ ਦੱਸੋ, ਮਹਾਰਾਜ ਤੁਸੀਂ ਫਿਰ ਦੱਸੋ ਯੁਕਤੀ, ਵੀ ਮੇਰਾ ਮਨ ਜੇ ਤੁਸੀਂ ਕਹਿੰਦੇ ਹੋ। ਮਹਾਰਾਜ ਕਹਿੰਦੇ ਜਾ ਲੈ ਜਾ, ਤੇਰਾ ਮਨ ਗੰਦਾ, ਮੈਲਾ ਪਿਆ, ਤੇਰਾ ਦਿਲ ਗੰਦਾ, ਮੈਂ ਨਹੀਂ ਲੈਣਾ, ਬੜਾ ਮਹਿੰਗਾ ਲਾਇਆ ਤਾ, ਜਾ ਜਾ ਕੇ ਉਹਨੂੰ ਸਾਫ਼ ਕਰ ਪਹਿਲਾਂ। ਮਹਾਰਾਜ ਤਰੀਕਾ ਦੱਸੋ। ਮਹਾਰਾਜ ਪਤਾ ਕੀ ਕਹਿੰਦੇ, ਐਡਾ ਵੱਡਾ ਵਿਦਵਾਨ ਹੈ, ਮਹਾਰਾਜ ਨੇ ਇਹ ਨਹੀਂ ਦੇਖਿਆ ਵੀ ਬਹੁਤ ਵੱਡਾ ਵਿਦਵਾਨ ਹੈ, ਜਾਣ ਹੀ ਜਾਣ ਸਨ ਮਹਾਰਾਜ,
ਔਰ ਇਹਨੂੰ ਪਤਾ ਸੀ ਵੀ ਇਹਨੂੰ ਕਿਹੜੀ, ਜਿਵੇਂ ਡਾਕਟਰ ਹੁੰਦਾ ਨਾ, ਉਹਨੂੰ ਪਤਾ ਹੁੰਦਾ ਵੀ ਇਹਨੂੰ ਕਿਹੜੀ ਦਵਾਈ ਦੇਣੀ ਹੈ, ਜਿਹੜਾ ਪੇਸ਼ੈਂਟ ਹੁੰਦਾ ਕਿਹੜੀ ਦਵਾਈ ਦੀ ਇਹਨੂੰ ਅਸਰ ਕਰਨੀ ਹੈ। ਮਹਾਰਾਜ ਕਹਿੰਦੇ ਜਾ ਜਾ ਕੇ ਭਾਂਡੇ ਮਾਂਜ, ਕੋਈ ਦੂਸਰੀ ਗੱਲ ਨਹੀਂ ਕੀਤੀ, ਬਚਨ ਨਹੀਂ ਕੀਤਾ ਭਾਈ ਨੰਦ ਲਾਲ ਜੀ ਨੇ। ਮਹਾਰਾਜ ਜੀ ਦਾ ਬਚਨ ਸੁਣਿਆ ਸੀ, ਜਾ ਕੇ ਸਿੱਧਾ ਜਾ ਕੇ ਗੋਡੇ ਗੋਡੇ ਰੇਤਾ ਸਵਾਹ, ਕਿਉਂਕਿ ਹੁਣ ਅੱਜ ਕੱਲ੍ਹ ਤਾਂ ਸੋਪ ਆ ਗਿਆ ਭਾਂਡੇ ਸਾਫ਼ ਕਰਨ ਨੂੰ, ਅੱਗੇ ਸਵਾਹ ਜਾਂ ਰੇਤੇ ਨਾਲ ਭਾਂਡੇ ਮਾਂਜਦੇ ਹੁੰਦੇ ਸੀ, ਰੇਤਾ ਸਮਝਦੇ ਹੋ, ਸੈਂਡ ਦੇ ਨਾਲ। ਜਾ ਕੇ ਰੇਤੇ ਦੇ ਵਿੱਚ ਲੱਤਾਂ ਗੜਤੀਆਂ, ਬੈਠ ਕੇ ਉੱਥੇ ਰੇਤੇ ਦੇ ਵਿੱਚ ਜਿਹੜਾ ਭਾਂਡਾ ਉਹਦਾ ਮਲ ਮਲ ਕੇ ਧੋਈ ਜਾਂਦੇ ਨੇ ਭਾਂਡੇ ਨੂੰ। ਕਿੰਨੇ ਦਿਨ ਲੰਘ ਗਏ, ਇੱਕ ਦਿਨ ਲੰਘਿਆ, ਦੋ ਦਿਨ ਲੰਘਿਆ, ਕਿੰਨੇ ਦਿਨ ਲੰਘ ਗਏ, ਮਹਾਰਾਜ ਦਾ ਧਿਆਨ ਧਰੀ ਜਾਂਦੇ ਨੇ, ਮਹਾਰਾਜ ਦੀ ਸੁਰਤ ਜਿਹੜੀ ਆਪਦੇ ਭਾਈ ਸਾਹਿਬ ਦੀ ਸੁਰਤ ਜਿਹੜੀ ਆ ਮਹਾਰਾਜ ਦੇ ਚਰਨਾਂ ਵਿੱਚ ਜੋੜ ਲਈ, ਭਾਂਡੇ ਮਾਂਜੀ ਜਾਂਦੇ ਨੇ। ਇੱਕ ਦਿਨ ਟੈਸਟ ਦੀ ਘੜੀ ਆਉਂਦੀ ਹੈ ਟੈਸਟ, ਕਿਉਂਕਿ ਮਹਾਰਾਜ ਜਿਹੜੇ ਨੇ ਉਹ ਟੈਸਟ ਲੈਂਦੇ ਨੇ, ਜਦੋਂ ਕੋਈ ਚੀਜ਼ ਦੇਣੀ ਹੋਵੇ ਨਾ ਟੈਸਟ ਲਿਆ ਜਾਂਦਾ। ਹੁਣ ਤੁਸੀਂ ਪੜ੍ਹਦੇ ਹੋ ਸਾਰੇ ਸਕੂਲਾਂ ਦੇ ਵਿੱਚ, ਟੈਸਟ ਲਿਆ ਜਾਂਦਾ ਕਿ ਪਤਾ ਲੱਗ ਜਾਂਦਾ ਨੇ ਵੀ ਬੱਚੇ ਨੇ ਮਿਹਨਤ ਕੀਤੀ ਆ ਜਾਂ ਬੱਚਾ ਸਿਰਫ ਟਾਈਮ ਪਾਸ ਕਰਕੇ ਗਿਆ। ਸੋ ਟੈਸਟ ਜ਼ਰੂਰੀ ਹੁੰਦਾ। ਸੋ ਮਹਾਰਾਜ ਜੀ ਨੇ ਟੈਸਟ ਲਿਆ, ਉਹ ਕਿਵੇਂ? ਦਿੱਲੀ ਤੋਂ ਭਾਈ ਨੰਦ ਲਾਲ ਜੀ ਦੇ ਫਰੈਂਡਸ ਆ ਗਏ, ਉਹਨਾਂ ਦੇ ਨਾਲ ਦੇ ਕੋਈ ਹੋਰ ਵਿਦਵਾਨ ਜਿਹੜੇ ਸੀਗੇ, ਉਹਨਾਂ ਜਿਹੜੇ ਉਹਨਾਂ ਦੇ ਨਾਲ ਜਿਹੜੇ ਮਤਲਬ ਪੜ੍ਹਾਉਂਦੇ ਹੁੰਦੇ ਸੀ ਜਾਂ ਕੰਮ ਕਰਦੇ ਸੀ, ਐਡੇ ਵਿਦਵਾਨ ਸੀਗੇ ਜਿਹੜੇ, ਉਹ ਆ ਗਏ। ਉਹਨਾਂ ਨੇ ਆ ਕੇ ਪੁੱਛਿਆ ਭਾਈ ਗੁਰਸਿੱਖਾਂ ਨੂੰ ਕਿ ਅਸੀਂ ਨੰਦ ਲਾਲ ਜੀ ਨੂੰ ਮਿਲਣਾ, ਅਸੀਂ ਕਿਹਨੂੰ ਮਿਲਣਾ? ਨੰਦ ਲਾਲ ਜੀ ਕੌਣ ਆਏ ਸੀਗੇ ਦਿੱਲੀ ਤੋਂ? ਉਹਨਾਂ ਦੇ ਫਰੈਂਡਸ ਆਏ ਸੀ, ਉਹਨਾਂ ਦੇ ਦੋਸਤ ਆ ਗਏ। ਉਹਨਾਂ ਨੂੰ ਇਹ ਸੀਗਾ ਵੀ ਸਾਡਾ ਦੋਸਤ ਜਿਹੜਾ ਐਡਾ ਵੱਡਾ ਵਿਦਵਾਨ ਆ, ਉੱਥੇ ਤਾਂ ਚਾਂਦੀ ਦੀ ਉਹਦੇ 'ਤੇ ਬਹਿੰਦੇ ਬੈਠੇ ਹੁੰਦੇ ਹੋਣੇ ਨੇ, ਬਹਿੰਦੇ ਸੀ, ਇੱਥੇ ਤਾਂ ਮਹਾਰਾਜ ਨੇ ਇਹਨਾਂ ਨੂੰ ਸੋਨੇ ਦਾ ਤਖ਼ਤ ਬਖਸ਼ਿਆ ਹੋਣਾ, ਐਡਾ ਕਦਰ ਹੁੰਦੀ ਹੋਣੀ ਆ। ਪਰ ਭਾਈ ਸਾਹਿਬ ਜੀ ਕੀ ਕਰ ਰਹੇ ਸੀਗੇ? ਵਾਟ ਵਾਜ਼ ਯੂ ਡੂਇੰਗ? ਭਾਂਡੇ ਮਾਂਜਵਾ ਰਹੇ ਸੀ, ਭਾਂਡੇ ਦੀ ਸੇਵਾ ਕਰ ਰਹੇ ਸੀ। ਸੋ ਮਹਾਰਾਜ ਜੀ ਨੇ ਕੌਤਕ ਵਰਤਾਉਣਾ ਸੀ। ਜਦੋਂ ਦੋਸਤ ਆਏ, ਉਹਨਾਂ ਨੇ ਆ ਕੇ ਪੁੱਛਿਆ, ਭਾਈ ਦਇਆ ਸਿੰਘ ਜੀ ਨੂੰ ਪੁੱਛਿਆ, ਫਿਰ ਕਹਿੰਦੇ ਭਾਈ ਸਾਹਿਬ ਜੀ ਅਸੀਂ ਆਏ ਹਾਂ, ਨੰਦ ਲਾਲ ਜੀ ਦੇ ਦੋਸਤ ਹਾਂ, ਅਸੀਂ ਦਿੱਲੀ ਤੋਂ ਆਏ ਹਾਂ, ਅਸੀਂ ਭਾਈ ਨੰਦ ਲਾਲ ਜੀ ਨੂੰ ਮਿਲਣਾ ਹੈ। ਕਹਿੰਦੇ ਹਾਂਜੀ, ਉਹ ਸਾਹਮਣੇ ਚਲੇ ਜਾਓ, ਉੱਥੇ ਭਾਂਡੇ ਮਾਂਜ ਰਹੇ ਨੇ। ਕਹਿੰਦੇ ਨਹੀਂ ਨਹੀਂ ਤੁਸੀਂ, ਆਈ ਗੈਸ ਯੂ ਗੋਟ ਮੀ ਰੋਂਗ, ਅਸੀਂ ਮਿਲਣਾ ਸੀ ਭਾਈ ਨੰਦ ਲਾਲ ਜਿਹੜੇ ਬਹੁਤ ਵੱਡੇ ਵਿਦਵਾਨ ਨੇ। ਭਾਈ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਹਾਂਜੀ ਹਾਂਜੀ ਉਹਨਾਂ ਦੀ ਗੱਲ ਕਰਦਾ ਮੈਂ, ਉਹੀ ਨੇ। ਹੈਰਾਨ ਹੋ ਗਏ ਕਿ ਸਾਡਾ ਦੋਸਤ ਐਡਾ ਵੱਡਾ ਵਿਦਵਾਨ, ਐਡਾ ਵੱਡਾ ਜਿਹੜਾ ਸੀ ਸਕਾਲਰ, ਇੱਥੇ ਆ ਕੇ ਭਾਂਡੇ ਮਾਂਜਦਾ ਫਿਰਦਾ, ਗੁਰੂ ਨੇ ਕਦਰ ਨਹੀਂ ਪਾਈ? ਅਤੇ ਜਦੋਂ ਜਾ ਕੇ ਦੇਖਿਆ ਭਾਈ ਨੰਦ ਲਾਲ ਜੀ ਬੜੇ ਮਸਤੀ ਦੇ ਵਿੱਚ ਭਾਂਡੇ ਮਾਂਜ ਰਹੇ ਨੇ, ਰਗੜੀ ਜਾਂਦੇ ਨੇ। ਪਿੱਛੋਂ ਆਵਾਜ਼ ਮਾਰੀ, ਨੰਦ ਲਾਲ ਆਵਾਜ਼ ਮਾਰੀ। ਭਾਈ ਨੰਦ ਲਾਲ ਜੀ ਆਪਦੀ ਮਸਤੀ ਦੇ ਵਿੱਚ, ਮੌਜ ਦੇ ਵਿੱਚ ਭਾਂਡੇ ਮਾਂਜੀ ਜਾਂਦੇ ਨੇ, ਰਿਐਕਟ ਨਹੀਂ ਕੀਤਾ, ਜਵਾਬ ਨਹੀਂ ਦਿੱਤਾ। ਫਿਰ ਆਵਾਜ਼ ਮਾਰੀ, ਨੰਦ ਲਾਲ, ਰਿਐਕਟ ਨਹੀਂ ਕੀਤਾ, ਮਸਤੀ 'ਚ ਲੱਗੇ ਹੋਏ ਨੇ। ਫਿਰ ਦੁਬਾਰਾ, ਨੰਦ ਲਾਲ ਅਸੀਂ ਤੇਰੇ ਦੋਸਤ ਆਏ ਹਾਂ ਦਿੱਲੀ ਤੋਂ। ਭਾਈ ਨੰਦ ਲਾਲ ਜੀ ਨੇ ਭਾਂਡੇ ਮਾਂਜਦੇ ਨੇ ਪਿੱਠ ਨਹੀਂ ਘੁਮਾਈ, ਹੱਥੋਂ ਖੜਾ ਕਰਕੇ ਕਹਿੰਦੇ ਹਮੇ ਫੁਰਸਤ ਨਹੀਂ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ, ਫੁਰਸਤ ਮੀਨਸ ਟਾਈਮ, ਵੇਲ, ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਹਰ ਵਕਤ ਮਹਿਮਾਨ ਰਹਿਤਾ ਹੈ, ਦੈਟ ਆਈ ਡੋਂਟ ਹੈਵ ਟਾਈਮ ਟੂ ਟਾਕ ਟੂ ਐਨੀ ਵਰੀ, ਮੇਰੇ ਕੋਲ ਟਾਈਮ ਨਹੀਂ ਹੈ ਕਿਸੇ ਨਾਲ ਗੱਲ ਕਰਨ ਦਾ, ਕਿਉਂ? ਖਿਆਲ ਯਾਰ, ਜਿਹੜੇ ਮੇਰੇ ਯਾਰ, ਯਾਰ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਨੇ ਕੀ ਕਿਹਾ ਸੀ? ਜਾ ਕੇ ਕੀ ਕਰ, ਭਾਂਡੇ ਮਾਂਜ। ਖਿਆਲ ਯਾਰ ਵੀ ਜਿਹੜੇ ਮੇਰੇ ਯਾਰ ਦਾ ਖਿਆਲ ਆ ਨਾ, ਉਹਦੀ ਯਾਦ ਹੈ, ਉਹਦਾ ਕਿਹਾ ਹੋਇਆ ਬਚਨ ਹੈ, ਹਰ ਵਕਤ ਮਹਿਮਾਨ ਰਹਿਤਾ ਹੈ। ਮਹਿਮਾਨ ਮਤਲਬ ਪ੍ਰਾਹੁਣਾ, ਜਿਹੜੀ ਚੀਜ਼ ਆਈ ਹੋਵੇ ਉਹਨੂੰ ਕਹਿੰਦੇ ਪ੍ਰਾਹੁਣਾ। ਵੀ ਉਹ ਮੇਰੇ ਮਨ ਦੇ ਵਿੱਚ, ਮੇਰੀ ਸੁਰਤੀ ਦੇ ਵਿੱਚ ਸਦਾ ਹੀ ਦਸਵੇਂ ਪਾਤਸ਼ਾਹ ਦਾ ਜਿਹੜਾ ਬਚਨ ਸੀ ਉਹ ਯਾਦ ਮੇਰੇ ਬਾਰ ਬਾਰ ਉਹੀ ਘੁੰਮ ਰਿਹਾ, ਵੀ ਕੀ? ਜਾ ਕੇ ਭਾਂਡੇ ਮਾਂਜ। ਮੇਰੇ ਕੋਲ ਟਾਈਮ ਨਹੀਂ ਕਿਸੇ ਨਾਲ ਗੱਲ ਕਰਨ ਦਾ, ਮੈਨੂੰ ਸਿਰਫ ਹੁਕਮ ਹੈ ਭਾਂਡੇ ਮਾਂਜਣ ਦਾ, ਮੈਂ ਭਾਂਡੇ ਮਾਂਜੀ ਜਾਂਦਾ। ਮਹਾਰਾਜ ਸਾਰਾ ਕੁਛ ਨੋਟਿਸ ਕਰ ਰਹੇ ਨੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਕੁਛ ਦੇਖ ਰਹੇ ਨੇ। ਉਹ ਦੋਸਤ ਆਏ, ਦੇਖਿਆ, ਵਾਪਸ ਚਲੇ ਗਏ।
ਮਹਾਰਾਜ ਨੇ ਕੀ ਕਰਿਆ, ਕਹਿੰਦੇ ਬੁਲਾਓ ਨੰਦ ਲਾਲ ਨੂੰ। ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ। ਭਾਈ ਨੰਦ ਲਾਲ ਜੀ ਨੂੰ ਜਦੋਂ ਪਤਾ ਲੱਗਿਆ ਵੀ ਦਸਵੇਂ ਪਾਤਸ਼ਾਹ ਨੇ ਬੁਲਾਇਆ, ਸੋਧ ਬੁੱਧ ਭੁੱਲ ਗਈ, ਹੁਣ ਮਹਾਰਾਜ ਨੇ ਬੁਲਾਤਾ, ਕੀ ਪਤਾ ਹੁਣ ਕਿਰਪਾ ਕਰਨ ਲੱਗੇ ਨੇ। ਇੰਨੇ ਦਿਨ ਹੋ ਗਏ, ਇੰਨੇ ਵੀਕ ਹੋ ਗਏ, ਮੈਂ ਭਾਂਡੀ ਮਾਂਜੀ ਜਾਣਾ, ਮਹਾਰਾਜ ਨੇ ਹਾਲੇ ਤੱਕ ਮੇਰੇ ਬਾਰੇ ਪੁੱਛਿਆ ਨਹੀਂ, ਅੱਜ ਮੇਰੇ ਨੂੰ ਬਾਰੇ ਪੁੱਛਿਆ, ਜ਼ਰੂਰ ਅੱਜ ਮਹਾਰਾਜ ਕਿਰਪਾ ਕਰਨਗੇ, ਵਿਸ਼ਵਾਸ ਆ ਗਿਆ। ਕਿਉਂ? ਭਾਂਡੇ ਮਾਂਜਦੇ ਮਾਂਜਦੇ ਉਹਨਾਂ ਨੇ ਆਪਦਾ ਮਨ ਮਾਂਜ ਲਿਆ। ਜਦੋਂ ਸੇਵਾ ਕਰਨੀ ਹੈ ਪੁੱਤ, ਸਾਰੇ ਜਾਣੇ, ਜਦੋਂ ਸੇਵਾ ਕਰਨੀ ਹੈ ਆਪਣੇ ਮਨ ਨੂੰ ਮਾਂਜਣ ਦਾ ਆਪਾਂ ਯਤਨ ਕਰਨਾ ਹੈ। ਕਿਤੇ ਸੇਵਾ ਕਰਦੇ ਕਰਦੇ ਕਰਦੇ ਕਰਦੇ ਕਰਦੇ ਸਾਡੇ ਮਨ ਅੰਦਰ ਹੰਕਾਰ ਨਾ ਹੋਵੇ ਵੀ ਮੈਂ ਬਹੁਤ ਵੱਡਾ ਸੇਵਾਦਾਰ ਹੈ। ਸੇਵਾ ਕਰਨ ਦਾ ਮਤਲਬ ਇਹ ਹੈ ਕਿ ਆਪਦੇ ਅੰਦਰ ਨਿਮਰਤਾ ਲਿਆਉਣੀ ਹੈ। ਕਦੇ ਵੀ ਸੇਵਾ ਕਰਦੇ ਹੋਏ ਕੋਈ ਫਾਲਤੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਪਰਮੇਸ਼ਰ ਦਾ ਨਾਮ ਹੈ ਉਹ ਦ੍ਰਿੜ ਕਰਦੇ ਰਹੋ। ਉਹਦੇ ਨਾਲ ਕੀ ਹੈ, ਸਾਡਾ ਮਨ ਵੀ ਸਫਲ ਹੋ ਜਾਊਗਾ, ਤਨ ਵੀ ਸਾਡਾ ਸਫਲ ਹੋ ਜਾਊਗਾ ਸੇਵਾ ਕਰਕੇ। ਸੋ ਜਦੋਂ ਪਤਾ ਲੱਗਿਆ ਕਿ ਦਸਵੇਂ ਪਾਤਸ਼ਾਹ ਨੇ ਬੁਲਾਇਆ, ਛੱਡ ਛਡਾ ਕੇ ਭੱਜ ਕੇ ਗਏ, ਦਸਵੇਂ ਪਾਤਸ਼ਾਹ ਨੂੰ ਜਾ ਕੇ ਚਰਨਾਂ 'ਤੇ ਨਮਸਕਾਰ ਕਰਤੀ। ਹਾਂਜੀ ਮਹਾਰਾਜ, ਤੁਸੀਂ ਬੁਲਾਇਆ ਸੀ? ਭਾਈ ਨੰਦ ਲਾਲ ਜੀ ਨੂੰ ਕਹਿੰਦੇ ਦਸਵੇਂ ਪਾਤਸ਼ਾਹ, ਕਹਿੰਦੇ ਉਹ ਤੁਹਾਡੇ ਦੋਸਤ ਆਏ ਸੀ, ਤੁਸੀਂ ਮਿਲੇ ਨਹੀਂ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਉਹ ਤਾਂ ਤੇਰੇ ਦੋਸਤ ਸਾਨੂੰ ਉਲਾਂਭਾ ਦੇ ਕੇ ਗਏ ਨੇ, ਸਾਨੂੰ ਕੰਪਲੇਂਟ ਕਰਕੇ ਗਏ ਨੇ ਕਿ ਸਾਡਾ ਐਡਾ ਵੱਡਾ ਸਕਾਲਰ ਫਰੈਂਡ ਹੈ, ਐਡਾ ਵੱਡਾ ਵਿਦਵਾਨ ਹੈ, ਐਡਾ ਵੱਡਾ ਐਜੂਕੇਟਡ ਪਰਸਨ ਹੈ, ਤੁਸੀਂ ਇਹਦੀ ਕਦਰ ਨਹੀਂ ਪਾਈ। ਉੱਥੇ ਤਾਂ ਸਾਡੇ ਕੋਲ ਚਾਂਦੀਆਂ 'ਤੇ ਬੈਠਾ ਹੁੰਦਾ ਸੀ, ਤੁਹਾਡੇ ਕੋਲ ਇੱਥੇ ਤੁਸੀਂ ਸਵਾਹ 'ਚ ਬਿਠਾਇਆ, ਰੇਤੇ 'ਚ ਬਿਠਾਇਆ। ਭਾਈ ਨੰਦ ਲਾਲ ਜੀ, ਤੁਹਾਨੂੰ ਅਸੀਂ ਸਵਾਹ 'ਚ ਬਿਠਾਇਆ, ਤੁਸੀਂ ਦੱਸੋ। ਮਹਾਰਾਜ ਜੀ ਟੈਸਟ ਦੇ ਰਹੇ ਸੀ, ਹੁਣ ਵੀ ਭਾਈ ਨੰਦ ਲਾਲ ਜੀ ਕੀ ਕਹਿਣਗੇ। ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਉਹ ਨੰਦ ਲਾਲ ਚਲੇ ਗਿਆ, ਹੁਣ ਜਿਹੜਾ ਉੱਥੋਂ ਤੁਰਿਆ ਸੀ ਉਹ ਹੁਣ ਚਲੇ ਗਿਆ। ਹੁਣ ਮਹਾਰਾਜ ਹੁਣ ਕੌਣ ਰਹਿ ਗਿਆ? ਫਿਰ ਕਹਿੰਦੇ, ਫਿਰ ਮਹਾਰਾਜ ਤੁਹਾਡਾ ਸਿੱਖ ਹੈ। ਹੁਣ ਮਹਾਰਾਜ ਕੌਣ ਹੈ ਇੱਥੇ? ਕੌਣ ਹੈ? ਤੁਹਾਡਾ ਸਿੱਖ ਹੈ। ਅਰਥ ਕੀ ਹੈ ਇੱਥੋਂ, ਕੀ ਟੇਕ ਆਊਟ ਹੈ ਇਹਦੇ 'ਚੋਂ? ਕਿ ਸੇਵਾ ਕਰਦੇ ਕਰਦੇ ਕਰਦੇ ਕਰਦੇ ਉਹਨਾਂ ਨੇ ਆਪਣਾ ਮਨ ਮਾਂਜ ਲਿਆ। ਫਿਰ ਮਹਾਰਾਜ ਕਹਿੰਦੇ, ਸਿੱਖ ਹੈ? ਕਹਿੰਦੇ, ਹਾਂਜੀ ਮਹਾਰਾਜ ਤੁਹਾਡਾ ਸਿੱਖ ਹੈ। ਮਹਾਰਾਜ ਚਰਨਾਂ ਦੇ ਨਾਲ ਜੋੜ ਲਿਓ, ਆਪਦੀ ਸਿੱਖੀ ਬਖਸ਼ ਦਿਓ। ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਫਿਰ ਮਹਾਰਾਜ ਨੇ ਕੀ ਕਰਿਆ? ਘੁੱਟ ਕੇ ਗਲ ਦੇ ਨਾਲ ਲਾਇਆ। ਮਹਾਰਾਜ ਇਹਨਾਂ ਨੂੰ ਚੱਕਿਆ, ਇਹ ਨਹੀਂ ਦੇਖਿਆ ਵੀ ਸਵਾਹ ਨਾਲ ਲਿਬੜਿਆ ਨਾ। ਸਤਿਗੁਰੂ ਇਹ ਨਹੀਂ ਦੇਖਦਾ, ਜਦੋਂ ਬੱਚਾ ਲਿਬੜਿਆ ਹੋਵੇ ਮਾਂ ਫਿਰ ਵੀ ਘੁੱਟ ਕੇ ਗਲਾ ਲਾ ਲੈਂਦੀ ਹੈ, ਚਾਹੇ ਕਿਚੜ ਨਾਲ ਲਿਬੜਿਆ ਹੋਵੇ, ਚਾਹੇ ਮੱਢ ਦੇ ਵਿੱਚ ਲਿਬੜਿਆ ਹੋਵੇ, ਪਰ ਫਿਰ ਵੀ ਮਾਂ ਗਲਾ ਲਾ ਲੈਂਦੀ ਹੈ। ਦਸਵੇਂ ਪਾਤਸ਼ਾਹ ਨੇ ਨਹੀਂ ਦੇਖਿਆ ਵੀ ਸਵਾਹ ਦੇ ਨਾਲ ਲਿਬੜਿਆ ਹੋਇਆ ਜਾਂ ਮਿੱਟੀ ਨਾਲ ਲਿਬੜਿਆ ਹੋਇਆ, ਨਹੀਂ, ਮਹਾਰਾਜ ਨੇ ਘੁੱਟ ਕੇ ਗਲੇ ਦੇ ਨਾਲ ਲਾਇਆ, ਗਲੇ ਨਾਲ ਲਾ ਕੇ ਕਹਿੰਦੇ, ਜਾ ਆਨੰਦ ਲਾਲ, ਅੱਜ ਤੋਂ ਤੂੰ ਆਨੰਦ ਲਾਲ ਸਿੰਘ ਹੋ ਗਿਆ। ਸੋ ਭਾਈ ਨੰਦ ਲਾਲ ਗੋਇਆ ਤੋਂ ਭਾਈ ਨੰਦ ਲਾਲ ਸਿੰਘ, ਫਿਰ ਉਹਨਾਂ ਨੇ ਅੰਮ੍ਰਿਤ ਛਕਿਆ, ਇਤਿਹਾਸ ਵਿੱਚ ਕਿਤੇ ਜ਼ਿਕਰ ਆਉਂਦਾ ਹੈ। ਫਿਰ ਉਹਨਾਂ ਨੂੰ ਮਹਾਰਾਜ ਨੇ ਗੁਰਸਿੱਖੀ ਬਖਸ਼ੀ, ਅਤੇ ਮਹਾਰਾਜ ਦੇ 52 ਕਵੀ ਹੋਏ ਨੇ, 52 ਕਵੀ, ਦੇਵਰ ਹਾਊ ਮੈਨੀ ਪੋਇਟਸ ਇਨ ਗੁਰੂ ਸਾਹਿਬ ਦਰਬਾਰ, 52 ਪੋਇਟਸ ਦੇ ਵਿੱਚੋਂ ਸਭ ਤੋਂ ਜਿਹੜੇ ਮੇਨ

ਜ਼ਿੰਦਗੀ ਮਿਲਿਆ ਕਰੂਗੀ, ਉਹਨੂੰ ਪ੍ਰੇਮ ਲੱਗੇਗਾ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਵੇਂ ਆਪਣੀ ਸੁਰਤ ਜੋੜਨੀ ਹੈ, ਕਿਵੇਂ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭੇਜਣਾ। ਇਹ ਤੁਹਾਡੀ ਬਾਣੀ ਜਿਹੜੀ ਹੈ। ਅਤੇ ਮਹਾਰਾਜ ਦੀ ਜਿਹੜੀ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ, ਤੁਹਾਨੂੰ ਪਤਾ ਦਰਬਾਰ ਸਾਹਿਬ ਕਿਹੜੀ ਕਿਹੜੀ ਬਾਣੀਆਂ ਦਾ ਕੀਰਤਨ ਹੋ ਸਕਦਾ? ਸਾਰੀ ਰਚਨਾਵਾਂ ਜਿਹੜੀਆਂ ਆਪਾਂ ਪੜ੍ਹਦੇ ਹਾਂ, ਆਪਾਂ ਨੋਰਮਲੀ ਇੱਥੇ ਜਿਹੜੀ ਗੱਲ ਕਰ ਲਓ, ਕੋਈ ਕਥਾ ਹੋ ਜਾਂਦੀ ਹੈ ਜਾਂ ਕੁਛ ਹੋਰ, ਆਪਾਂ ਕੋਈ ਦੋਹਰਾ ਪੜ੍ਹ ਦਿੰਦੇ ਹਾਂ ਇਤਿਹਾਸ 'ਚੋਂ ਕੋਈ ਗੱਲ ਕਰ ਲੈਂਦੇ ਹਾਂ, ਦਰਬਾਰ ਸਾਹਿਬ ਬਹੁਤ ਜ਼ਿਆਦਾ ਸਟ੍ਰਿਕਟ ਮਰਿਆਦਾ ਹੈ। ਉੱਥੇ ਸਿਰਫ ਚਾਰ ਰਚਨਾਵਾਂ ਨੇ ਜਿਨ੍ਹਾਂ ਨੂੰ ਪੜ੍ਹਨ ਦੀ ਆਗਿਆ ਹੈ ਰਾਗੀ ਸਿੰਘਾਂ ਵਾਸਤੇ। ਪਹਿਲੀ ਕਿਹੜੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਦੂਜੀ ਸ਼੍ਰੀ ਦਸਮ ਗ੍ਰੰਥ ਸਾਹਿਬ, ਦਸਮ ਗ੍ਰੰਥ ਦੇ ਵਿੱਚੋਂ। ਤੀਸਰੀ ਵਾਰਾਂ ਭਾਈ ਗੁਰਦਾਸ, ਭਾਈ ਗੁਰਦਾਸ ਜੀ ਦੀ ਵਾਰਾਂ ਜਾਂ ਕਵਿਤ, ਉਹ ਪੜ੍ਹਨ ਦੀ ਆ ਗਿਆ। ਚੌਥੀ ਕਿਹੜੀ ਆ? ਭਾਈ ਨੰਦ ਲਾਲ ਜੀ ਦੀ ਬਾਣੀ। ਸੋ ਐਸੇ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ। ਸੋ ਸਾਰੇ ਜਾਣੇ ਜਿਵੇਂ ਇੱਕ ਆਉਂਦੀ ਆ ਨਾ ਇੱਥੋਂ ਪੰਕਤੀ, ਇੱਕ ਦੁਆਰਾ ਫਿਰ ਦੁਬਾਰਾ ਲਾਇਓ ਪਿਛਲੀ ਦੁਆਰਾ। ਇਹ ਸਾਰੇ ਜਾਣਿਆਂ ਨੇ ਹੁਣ ਆਪਣੇ ਪੰਕਤੀ ਨਾ ਜਿਹੜੀ ਇਹ ਮਨ 'ਚ ਵਸਾਉਣ ਦਾ ਯਤਨ ਕਰਨਾ, ਠੀਕ ਹੈ। ਕਵੀ

ਆਵਾਜ਼ ਮਾਰੋ ਮਹਾਰਾਜ ਨੂੰ, ਆਵਾਜ਼ ਮਾਰੋ ਆਪਣੇ ਮਨ ਅੰਦਰ, ਅੱਖਾਂ ਬੰਦ ਕਰ ਲਓ, ਕਲੋਜ਼ ਯੂਰ ਆਈਜ਼, ਮਹਾਰਾਜ ਨੂੰ ਆਵਾਜ਼ ਮਾਰੋ, ਮਹਾਰਾਜ ਜੀ

ਇੱਦਾਂ ਤਰਲਾ ਲੈਣਾ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਸਾਨੂੰ ਕੀ ਬਖਸ਼ ਦਿਓ, ਕੀ ਮੰਗਣਾ ਮਹਾਰਾਜ ਤੋਂ ਦੱਸੋ, ਕੀ ਮੰਗਾਂਗੇ ਮਹਾਰਾਜ ਤੋਂ, ਕੀ ਮੰਗਣਾ? ਸਿੱਖੀ ਮੰਗਣੀ ਹੈ ਮਹਾਰਾਜ ਤੋਂ। ਮਹਾਰਾਜ ਸਾਨੂੰ ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਮਹਾਰਾਜ ਸਾਨੂੰ ਆਪਣਾ ਕੀ ਬਣਾ ਲਓ? ਸਿੱਖ ਬਣਾ ਲਓ ਮਹਾਰਾਜ। ਇਹ ਮਹਾਰਾਜ ਤੋਂ ਆਪਾਂ ਤਰਲਾ ਲੈਣਾ। ਬਹੁਤ ਜ਼ਿੰਦਗੀ ਦੇ ਵਿੱਚ ਪੁੱਤ ਹਾਰਡਸ਼ਿਪ ਆਉਣਗੇ। ਤੁਸੀਂ ਹਲੇ ਛੋਟੇ ਹੋ, ਵੱਡੇ ਹੋਵੋਗੇ ਜਦੋਂ ਤੁਸੀਂ ਦੇਖੋਗੇ ਸਟਰਗਲਸ, ਟੈਨਸ਼ਨਾਂ, ਸਟ੍ਰੈਸ, ਉਹ ਚੀਜ਼ਾਂ ਆਉਣਗੀਆਂ। ਪਰ ਮਹਾਰਾਜ ਤੋਂ ਬਲ ਮੰਗਣਾ। ਮਹਾਰਾਜ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹੇ। ਮਹਾਰਾਜ ਜਿੰਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਆਵੇ, ਜਿੰਨੀ ਮਰਜ਼ੀ ਮੁਸੀਬਤਾਂ ਆਉਣ, ਹਾਰਡਸ਼ਿਪਸ ਆਉਣਗੀਆਂ ਆਉਣਗੀਆਂ, ਇਹ ਤੁਹਾਨੂੰ ਮੈਂ ਦੱਸ ਰਿਹਾ ਆਉਣਗੀਆਂ। ਪਰ ਅਸੀਂ ਕੀ ਮੰਗਣਾ ਮਹਾਰਾਜ? ਤੁਹਾਡੇ ਚਰਨਾਂ ਤੋਂ ਸਾਡਾ ਜਿਹੜਾ ਭਰੋਸਾ ਉਹ ਨਾ ਮਹਾਰਾਜ ਟੁੱਟੇ। ਐਂਡ ਆਈ ਸਟਰੋਂਗਲੀ ਬਿਲੀਵ, ਮੈਂ ਲਿਖ ਕੇ ਦੇਣ ਨੂੰ ਤਿਆਰ ਹੈ, ਸਾਡਾ ਜੇ ਭਰੋਸਾ ਸਤਿਗੁਰਾਂ ਦੇ ਚਰਨਾਂ ਤੋਂ ਉਹਨਾਂ ਨਾਲ ਟੁੱਟੇ, ਗੁਰੂ ਸਾਡੀ ਲਾਜ ਰੱਖੇਗਾ। ਗੁਰੂ ਸਾਡੀ ਲਾਜ ਰੱਖੇਗਾ, ਗੁਰੂ ਲਾਜ ਰੱਖਦਾ ਵੀ ਹੈ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਸਵੇਰੇ ਅਤੇ ਸ਼ਾਮ ਨੂੰ, ਹਰ ਯੁੱਗ ਯੁੱਗ ਭਗਤਿਓ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਪੈਜ ਮਤਲਬ ਕੀ ਰੱਖਦਾ? ਪੈਜ ਮਤਲਬ ਲਾਜ ਰੱਖਦਾ, ਸਾਡੀ ਇੱਜ਼ਤ ਰੱਖਦਾ। ਮਹਾਰਾਜ ਜੀ ਗੋਟ ਆਰ ਬੈਕ, ਮਹਾਰਾਜ ਜੀ ਗੋਟ ਆਰ ਬੈਕ। ਸੋ ਅਸੀਂ ਕੀ ਕਰਨਾ? ਅਸੀਂ ਬਸ ਉਹਦੇ ਚਰਨਾਂ 'ਤੇ ਢਹਿ ਪੈਣਾ। ਮਹਾਰਾਜ ਦੇ ਚਰਨਾਂ 'ਤੇ ਢਹਿ ਪਓ, ਤਰਲਾ ਲੈ ਲਓ ਮਹਾਰਾਜ। ਕੇਸੋ ਕੇਸੋ ਕੁੱਕੀ ਹੈ, ਤਿੰਨ ਰਾਹ ਤਿੱਕ ਕਰਦੀ। ਅਸੀਂ ਮਹਾਰਾਜ ਨੂੰ ਯਾਦ ਕਰਦੇ ਰਹੀਏ, ਉਹਨੂੰ ਆਪਦੀ ਸੁਰਤੀ ਦੇ ਅੰਦਰ ਵਸਾ ਲਈਏ, ਆਪਣੇ ਹਿਰਦੇ 'ਚ ਵਸਾ ਲਈਏ, ਫਿਰ ਕੀ ਹੋਵੇਗਾ? ਰਾਤ ਦਿਵਸ ਕੇ ਕੂਕਣੇ, ਦਿਨ ਰਾਤ, ਰਾਤ ਹੁੰਦੀ ਆ ਨਾਈਟ, ਦਿਵਸ ਮੀਨਸ ਡੇ, ਦਿਨ ਰਾਤ ਦੇ ਸਾਡੇ ਕੂਕੜ ਦੇ ਨਾਲ ਕਬੂ ਕੇ ਸੁਣੇ ਪੁਕਾਰ, ਉਹ ਕਿਹੜਾ ਬੋੜਾ? ਗੁਰੂ ਕਿਤੇ ਬੋੜਾ ਹੁੰਦਾ? ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਸ਼ਬਦ ਰੂਪ ਕਰਕੇ ਵਿਚਰ ਰਿਹਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ

ਪਛਾਣਤ, ਸਾਡੇ ਅੰਦਰ ਦੀਆਂ ਗੱਲਾਂ ਵੀ ਜਾਣਦਾ ਹੈ। ਅੰਦਰੋਂ ਬਾਹਰੋਂ ਇੱਕ ਹੋ ਕੇ ਅਸੀਂ ਉਹਨੂੰ ਪੁਕਾਰੀਏ, ਉਹਨੂੰ ਆਵਾਜ਼ਾਂ ਮਾਰੀਏ, ਉਹ ਸਾਡੀ ਗੱਲ ਸੁਣੇਗਾ। ਕਦੇ ਤਾਂ ਰਾਤ ਦੇ ਉਸਕੇ ਕੂਕਨੇ ਕਬੂ ਕੇ ਸੁਣੇ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ। ਇੱਕ ਨਾ ਮਾਰਕੀਟਿੰਗ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ, ਸਾਨੂੰ ਇੱਕ ਗੱਲ ਸਮਝਾਈ ਗਈ ਸੀ, ਕੀਪ ਨੋਕਿੰਗ, ਕੀਪ ਨੋਕਿੰਗ, ਨੋਕ ਸਮਝ ਜਾਓ, ਨੋਕਿੰਗ, ਕੀਪ ਨੋਕਿੰਗ, ਸੰਬੜੀ ਵਿਲ ਐਂਸਰ, ਪੁੱਛਦੇ ਰਹੋ, ਕੋਈ ਨਾ ਕੋਈ, ਕੋਈ ਨਾ ਕੋਈ ਤਾਂ ਗੇਟ ਖੋਲੂਗਾ ਜੀ। ਉਸੇ ਤਰੀਕੇ ਦੇ ਨਾਲ ਕਰਦੇ ਰਹੋ, ਕਰਦੇ ਰਹੋ, ਯਾਦ ਕਰਦੇ ਰਹੋ, ਯਾਦ ਕਰਦੇ ਰਹੋ ਪਰਮੇਸ਼ਰ ਨੂੰ, ਕਦੇ ਨਾ ਕਦੇ ਤਾਂ ਮਹਾਰਾਜ ਦਰਵਾਜ਼ਾ ਖੋਲਣਗੇ ਹੀ, ਸਾਨੂੰ ਆਪਣੇ ਗਲ ਦੇ ਨਾਲ ਲਾਉਣ ਗਈ। ਕਬ ਗੱਲ ਲਾਭ ਹੈਗੇ, ਹਉ ਤੁਮਰੀ ਕਰੋ ਨਿਤ ਆਸ, ਹਉ ਤੁਮਰੀ ਕਰੋ ਨਿਤ ਆਸ, ਆਸ ਹੁੰਦੀ ਹੈ ਪੁੱਤ, ਆਸ ਕੀ ਕਹਿੰਦੇ ਨੇ, ਹੋਪ, ਹੈ ਨਾ, ਤੇਰੀ ਆਸ ਕਰਦੇ। ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਮਹਾਰਾਜ ਕਦੋਂ ਆਪਦੇ ਗਲ ਦੇ ਨਾਲ ਲਾਓਗੇ, ਸਾਨੂੰ ਘੁੱਟ ਕੇ ਗਲ ਵੱਕੜੀ 'ਚ ਪਾਓਗੇ ਅਤੇ ਸਾਨੂੰ ਇਹ ਕਹੋਗੇ ਮਹਾਰਾਜ, ਮਹਾਰਾਜ ਕੀ ਕਹਿਣਗੇ, ਵੀ ਤੂੰ ਮੇਰਾ ਸਿੱਖ ਹੈ, ਮਹਾਰਾਜ ਸਾਨੂੰ ਸਿੱਖ ਬਣਾ ਲਓ। ਇਹ ਅਸੀਂ ਉਹਦੇ ਚਰਨਾਂ ਤੋਂ ਅੱਜ ਅਰਦਾਸ ਕਰਕੇ ਜਾਣੀ ਹੈ। ਸੋ ਸਾਰਿਆਂ ਦਾ ਧੰਨਵਾਦ। ਹੁਣ ਅਗਲੀ ਸਲਾਈਡ ਦੇ ਵਿੱਚ ਵੀ ਇਹਨੂੰ ਆਪਾਂ ਡੇਲੀ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਹੈ। ਟੋਪਿਕ ਕਿਹੜਾ ਸੀ ਅੱਜ, ਵਾਟ ਵਾਸ ਦ ਟੋਪਿਕ ਅਗੇਨ, ਇਸ਼ਾ ਸਿੰਘ, ਪਰਸੀਵਰੈਂਸ, ਰਾਈਟ, ਯੂ ਗਾਟ ਦ ਮੀਨਿੰਗ, ਸਮਝ ਸਾਰਿਆਂ ਨੂੰ ਲੱਗ ਗਈ ਇਹਦਾ ਮਤਲਬ ਕੀ ਹੁੰਦਾ ਪੁੱਤ, ਬਹੁਤ ਪੋਜ਼ਿਟਿਵ ਸ਼ਬਦ ਆ, ਮੇਰਾ ਫੇਵਰੇਟ ਵਰਡ ਹੈ। ਅਤੇ ਅਗਲੀ ਸਲਾਈਡ, ਸੋ ਇਹਨੂੰ ਕਿਵੇਂ ਲੈਣਾ ਡੇਲੀ ਰੂਟੀਨ ਦੇ ਵਿੱਚ, ਆਪਾਂ ਇਹਨੂੰ ਕਿਵੇਂ ਅਜ਼ਮਾਉਣਾ ਹੈ। ਸਟ੍ਰੈਸ, ਟੈਨਸ਼ਨਾਂ, ਕਦੇ ਕਦੇ ਇੱਦਾਂ ਦਾ ਵੀ ਜੀ ਕਰਦਾ ਵੀ ਕੁਛ ਕਰਨ ਨੂੰ ਜੀ ਨਹੀਂ ਕਰਦਾ, ਹੈ ਨਾ, ਪਰ ਲੱਗੇ ਰਹਿਣਾ, ਲੱਗੇ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਸਦਾ ਰਹਿਣਾ। ਹਾਂਜੀ, ਦੂਸਰਾ ਕੀ ਹੈ, ਬਿਲਡ ਸਟਰੈਂਥ ਥਰੂ ਡੇਲੀ ਮੈਡੀਟੇਸ਼ਨ ਐਂਡ ਓਨੈਸਟ ਐਫਰਟ, ਕਮਾਈ ਚੰਗੀ ਕਰਨੀ ਹੈ, ਨੇਕ ਕਮਾਈ ਕਰਨੀ ਹੈ, ਓਨੈਸਟ ਅਰਨਿੰਗ ਕਰਨੀ ਹੈ, ਠੀਕ ਹੈ ਜੀ। ਸੋ ਲੱਗੇ ਰਹਿਣਾ, ਠੀਕ ਹੈ, ਆਪਣੇ ਜਿਹੜੇ ਵੱਡੇ ਵਡੇਰੇ ਨੇ, ਸਾਡੇ ਪੁਰਖੇ, ਹੁਣ ਇਤਿਹਾਸ ਦੇ ਵਿੱਚ ਜਸਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਈ ਹੈ, ਉਹਨਾਂ ਤੋਂ ਅਸੀਂ ਸਿੱਖਣਾ ਕਿ ਉਹਨਾਂ ਨੇ ਕਿਵੇਂ ਆਪਣਾ ਜੀਵਨ ਜਿਹੜਾ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ, ਸਿੱਖੀ ਵਾਸਤੇ ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ। ਇਹ ਚੀਜ਼ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਲੈਣਾ। ਇਹ ਜਿਹੜਾ ਵਰਡ ਹੈਗਾ, ਹੁਣ ਤੁਹਾਡੇ ਲਈ ਮੈਂ ਹੋਮਵਰਕ ਦੇ ਦਈਏ। ਸੋ ਹੋਮਵਰਕ ਇਹੀ ਹੈ, ਜਿਹੜੀ ਚੀਜ਼ ਆਪਾਂ ਅੱਜ ਵਿਚਾਰੀ ਹੈ, ਇਹਨੂੰ ਘਰ ਜਾ ਕੇ ਤੁਸੀਂ ਇਹਨੂੰ ਨੋਟਸ ਬਣਾਉਣੇ ਆ, ਠੀਕ ਹੈ ਜੀ। ਸੋ ਉਹਦੇ ਨਾਲ ਕੀ ਹੋਏਗਾ, ਉਹਨੂੰ ਬਣਾ ਕੇ ਵਰਡ ਜਿਹੜਾ ਨਾ, ਇਹਨੂੰ ਵੱਡਾ ਕਰਕੇ ਨਾ ਪੇਪਰ 'ਤੇ ਲੈ ਕੇ ਕੰਧ 'ਤੇ ਲਾਓ, ਥੱਲੇ ਅਰਥ ਵੀ ਲਿਖ ਲਿਓ, ਚੜ੍ਹਦੀ ਕਲਾ। ਕੀ ਲਿਖਣਾ ਹੈ, ਚੜ੍ਹਦੀ ਕਲਾ, ਕਿਉਂ, ਦਿਨ ਰਾਤ ਜਦੋਂ ਦੇਖੋਗੇ, ਦਰਸ਼ਨ ਕਰਦੇ ਰਹੋਗੇ, ਤੁਹਾਡੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਰੰਗ ਲਾਗਤ ਲਾਗਤ ਲਾਗਤ ਹੈ, ਰੰਗ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗ ਜਾਏਗਾ। ਅਤੇ ਜਿਹੜੇ ਸਾਡੇ ਅੰਦਰੋਂ ਪਾਪ ਨੇ, ਮੈਲ ਨੇ, ਖੋਟੇ ਵਿਚਾਰ ਨੇ, ਉਹ ਬਾਹਰ ਹੋਣਗੇ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਆਪ ਅੱਜ ਆਏ ਹੋ, ਕੋਸ਼ਿਸ਼ ਕਰਨੀ ਹੈ ਐਵਰੀ ਵੀਕ ਆਉਣ ਦੀ। ਹੁਣ ਬੱਚੇ ਅਰਦਾਸ ਬੇਨਤੀ ਕਰਨਗੇ, ਪਾਕ ਸਿੰਘ ਜੀ ਅਰਦਾਸ ਕਰਨਗੇ ਅੱਜ, ਅਤੇ ਮੁੱਖ ਵਾਕ ਲੈਣਗੇ ਸਾਡੇ ਬੜੇ ਸਤਿਕਾਰਯੋਗ ਮਨਤੇਜ ਕੌਰ ਜੀ, ਠੀਕ ਹੈ। ਸੋ ਹੋਰ ਵੀ ਜਿਹੜੇ ਬੱਚੇ ਨੇ, ਛੋਟੇ ਬੱਚੇ ਵੀ ਜਿਹੜੇ ਪਿੱਛੇ ਬੈਠੇ ਨੇ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ, ਮਹਾਰਾਜ ਦੀ ਅਰਦਾਸ ਬੇਨਤੀ ਨਹੀਂ ਕੀਤੀ, ਕਦੇ ਮੁੱਖ ਵਾਕ ਨਹੀਂ ਲਿਆ, ਕਦੇ ਸੁੱਖ ਆਸਣ ਦੀ ਸੇਵਾ ਨਹੀਂ ਕੀਤੀ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਤੁਸੀਂ ਵੀ ਪੁੱਤ ਅੱਗੇ ਆਓ, ਥੋੜ੍ਹਾ ਜਿਹਾ ਮੋਟੀਵੇਟ ਹੋਵੋ ਬਾਕੀਆਂ ਨੂੰ ਦੇਖ ਕੇ। ਹਾਂ, ਇਫ ਯੂ ਕੈਨ ਡੂ ਇਟ, ਲੈਟ ਮੀ ਨੋ, ਆਈ ਵਿਲ ਹੈਲਪ ਯੂ, ਆਈ ਵਿਲ ਟ੍ਰਾਈ ਟੂ ਟੀਚ ਯੂ, ਠੀਕ ਹੈ ਜੀ। ਸੋ ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਸਮਾਪਤੀ ਕਰਦੇ ਹਾਂ, ਸਮਾਂ ਬਹੁਤ ਹੋ ਗਿਆ। ਸੋ ਸਾਰੇ ਜਾਣਿਆਂ ਨੇ ਅੱਜ ਕੀ ਸਿੱਖਿਆ, ਚੜ੍ਹਦੀ ਕਲਾ 'ਚ ਰਹਿਣਾ ਹੈ, ਸਟੇ ਕੰਸਿਸਟੈਂਟ ਐਂਡ ਰੈਪੀਟੇਟਿਵ, ਕਰਦੇ ਰਹਿਣਾ, ਕਰਦੇ ਰਹਿਣਾ। ਕੇਸੋ ਕੇਸੋ ਕੂਕੀ ਹੈ ਕਬੀਰ, ਕੇਸੋ ਕੇਸੋ ਕੂਕੀ ਹੈ, ਨਾ ਸੂਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਜੀ। ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਆਪਾਂ ਬੈਠ ਕੇ ਸਾਰੇ ਜਾਣੇ ਆਪਣੀਆਂ, ਸੋ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਆਪਾਂ ਹੁਣ ਮਹਾਰਾਜ ਨੂੰ ਯਾਦ ਕਰਨਾ ਹੈ, ਆਨੰਦ ਸਾਹਿਬ ਦਾ ਪਾਠ ਕਰਨਾ ਹੈ, ਉਪਰੰਤ ਅਰਦਾਸ ਬੇਨਤੀ ਹੋਵੇਗੀ, ਸਾਰਿਆਂ ਨੇ ਸਾਵਧਾਨ ਹੋਣਾ। ਸੋ ਆਓ ਹੁਣ, ਫਿਰ ਉਦੋਂ ਬਾਅਦ 'ਚ ਆਪਾਂ ਟਿਕਟਾਂ
ਸੋ ਆਓ ਹੁਣ ਪਾਠ ਕਰੀਏ। ਸੋ ਟਿਕਟਾਂ ਸਾਰਿਆਂ ਨੂੰ ਜਾਣ ਲੱਗੇ ਦੇਵਾਂਗੇ ਆਪਾਂ, ਠੀਕ ਹੈ। ਸੋ ਜਿਹਨੂੰ ਜਿਹਨੂੰ ਟਿਕਟ ਮਿਲ ਜਾਊਗੀ, ਅਤੇ ਬਾਅਦ 'ਚ ਆਪਣੇ ਕੋਲ ਟੋਏ ਵੀ ਰੱਖੇ ਹੋਏ ਨੇ, ਇਨਾਮ ਵੀ ਰੱਖੇ ਹੋਏ ਨੇ ਆਪਾਂ, ਠੀਕ ਹੈ। ਸੋ ਜਿਹਨੂੰ ਜਿਹਨੂੰ ਇਨਾਮ ਜੀ ਦਾ ਆਈ ਜਾਊਗਾ ਉਹਨੂੰ ਆਪਾਂ ਦੇਣਾ। ਆਓ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ।

ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਪਾਗਾ ਕਰਸ ਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਅਰਦਾਸ ਹੈ ਕੰਗਾਸ਼ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਮੇਂ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰ ਨੋਨੇ ਦਾ ਵਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਜਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਤੇਗ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇ ਬੰਦ ਬੰਦ ਘਟਾਏ ਖੋਪੜੀਆਂ ਲਹਾਈਆਂ ਚਟਕੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਤਿਕਾਰ ਸਾਹਿਬ ਸਿੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਦੇਖ ਤੇਖ ਫਤਿਹ ਬੇਤ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੀ ਦਰਸ਼ਨ ਇਸ਼ਨਾਨ ਝੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨੇ ਦੇ ਮਾਨ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਪ ਜੀ ਇਹ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲ ਜਨਮ

ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾ ਗੌੜੀ ਦੀਪਕੀ, ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵਹੋ ਸੋਹਿਲਾ, ਸਿਵ ਰਿਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਐਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਸਦਾ ਤੇ ਕਮ ਸਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ

ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮੇਂ ਕਹਿ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਛਾ ਸਭ ਦੁੱਖ ਚਾਹੇ। ਤੇ ਏਕ ਬਹਾਦਰ ਸਿਮਰੀਏ ਕਰ ਨੌਨ ਦਾਵੇ ਤਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਹੇ ਨਿਮਾਨ ਦੇ ਮਨ ਤਨ ਦੇ ਤਨ ਉੱਟੇ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸੁਖਾਸਨ ਦੀ ਸੇਵਾ ਦੀ ਅਰਦਾਸ ਹੋਈ ਜੀ। ਸੋਹੇਲਾ ਸਾਹਿਬ ਦਾ ਪਾਠ ਹੋਇਆ। ਅੱਖਰ ਵਾਧਾ ਘਾਟਾ ਪਰ ਜੁਗ ਮਾਫ਼ ਕਰਨ ਸੇ ਪਿਆਰੇ ਮੇਲ ਜਨਮ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ಯಾರೂ ಅಪ್ಪನೊಡ

सहन सो सहज सुबह

ਸੋਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ

ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਧ ਪ੍ਰਤੀ।

0: ਵਾਹਿਗੁਰੂ ਸਾਹਿਬ ਜੀ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਿਸ ਸਿਆਣਪਾਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁਟੈ ਭਾਗ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ

ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਤ ਨਾ ਕਤੀ ਨਾਵੈ ਤੋਟ, ਕਾਥ ਕਥ ਕਥੀ ਕੋਟੀ ਕੋਟ, ਕੋਟ ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਵ, ਨਾਨਕ ਵਿਗਸੈ ਵਿਪ੍ਰਭਾਵ। ਸਾਚਾ ਸਾਹਿਬ ਸਚ ਨਾਏ ਭਾਖਿਆ, ਭਾਉ ਅਪਾਰ ਆਖੈ ਮੰਗਹਿ, ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋ ਕੇ ਬੋਲਣ ਬੋਲੀਐ, ਜੇ ਤਾਂ ਸੁਣ ਧਰੇ ਪਿਆਰ ਅੰਮ੍ਰਿਤ ਵੇ ਲਾਓ, ਸੱਚ ਨਾ ਉੜਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇ ਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ, ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤੁਸ ਭਾਵਾ, ਬਿਨ ਪਾਣੀ ਕੇ ਨਾਏ, ਕਰੀ ਜੇਤੀ ਸਿਰ ਠੋ ਪਾਈ, ਵੇਖਾਂ ਗੁਣ ਬਿਨ ਕਰਮਾਂ ਕੇ ਮਿਲੈ ਲਈ, ਜੇਤੀ ਸਿੱਠੋ ਪਾਈ, ਵੇਖਾਂ ਬਿਨ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ

ਜਾਣੀ ਹੈ, ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਇ ਕੈ। ਜਸ ਕੀਰਤ ਜਗ ਲੈ ਜੇ ਤਸਨਦਰ ਨਾ ਆਵੀ, ਤਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਵਰਮਾਇਨ, ਸੁਣਿਆ ਮੁਕਸਲਾ ਹਨੁਮੰਤ, ਸੁਣਿਆ ਜੋਗ ਜੋਗ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਸਠ ਕਾ ਇਸਨਾਮ, ਸੁਣਿਆ ਪੜ ਪੜ ਪਾਵ ਅਹਿਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹ ਜੇ ਫੁਰਮਾਏ ਤੇ ਪਾਹਿ ਜੇਤਾ ਗੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਰੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੁਖੇ ਮੂਤ ਪਲੀਤੀ ਕਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾ ਵਾਪੇ ਬੀ ਜਾਪੇ ਖਾਵ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਓ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਫ ਨਾ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਨਕ ਵਾਤ ਸਹਿ ਸਠਾਰੇ ਕਹਿਨਕ ਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ ਨਾਨਕ ਡਾਕੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਾ ਹੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੀ ਤੀਤ ਮਾਲ ਧਨ ਕੀੜੀ ਤੁਲਨਾ ਉਹ ਨਿੰਜੇ ਤਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨ ਕਰਣੇ ਦੇਣੇ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰੋ ਅੰਤ ਨ ਜਾਪੈ ਪਾਰਾ ਵਾਰੋ ਅੰਤ ਕਾਰਨ ਕੀਤੇ ਬਿਲ ਲਾਹਿ ਤਾ ਕਿ ਅੰਤ ਨ ਪਾਏ ਜਾਹਿ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੜੂਚਾ ਹੋਵੇ ਕੋਏ ਤੇ ਸੂਚੇ ਕਉ ਜਾਣੇ ਸੋਏ ਜੇ ਕੋ ਆਖੈ ਬੋਲ ਵਿਗਾੜ ਤੇ ਸੂਚੇ ਕਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦੇ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁੱਖ ਧੂਖ ਸਦਮਾਰੇ ਭੇਦਾ ਤਰੀ ਦਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਭੇ ਕੇ ਜਿਸ ਨੂੰ ਬਖਸ਼ੇ

കർമ്മ മുൽ ദീപാണ് മുൽ തൊലോ മുൽ പ്രവാണ മുൽ ബക്ഷീസ മുൽ നിസാൻ അമുൽ കർമ്മ മുൽ പ്രമാണ മുല്ലോ മുല്ലാഖ്യാനായുരാണ ആഖി പടേ കരഹവക്യാണ് ആഖേ ബ്രഹ്മി ആഖേന്ദ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹਿ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ

ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆਂ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨੋਂ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸ ਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਦਾਈ ਸੋ ਪਾਤਸ਼ਾਹ ਸਾਹਿਬ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਵੇ ਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗਜੀਤ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਘਟਕੜ ਵਾਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਸਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋਵੇ ਖੈ ਉਹਨਾਂ ਨਦਰ ਨਾਵੈ ਬਹੁਤਾਏ ਵਿਡਾਣੂ ਆਦੇਸ ਤਸਿਆ ਦੇ ਸਾਧਨ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਇੱਕ ਹੋਵੇ ਸਿੱਖ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀ ਸੇਤਰਾਹ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜ ਹੈ ਠੀਸ ਆਖਣ ਜੋ

ਕਰ ਜੋਰ ਨੰਜੁਕਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮਾ ਨੇ ਇੱਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਤੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਅਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਹੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੁੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾੜ ਘੜੀਏ ਬਹੁਤਾ ਨੁਪਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥੈ ਘੜੀਆ ਸੁਰਤ ਮਤ ਮਨ ਬੁੱਧ ਤਥੈ ਘੜੀਆ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋ ਮਹਾਂਬਲ ਸੂਰਤ ਮੈਂ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨ ਕਥਨੇ ਜਾਹਿ ਨਾ ਉਹ ਮਰੈ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਭ ਕਰੈ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਣ ਜੇ ਕੋ ਕਥੈ ਤੇ ਅੰਤ ਨਾ ਅੰਤ

ਗੌਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤੁਐ ਪ੍ਰਸਾਦ ਚੱਕਰ ਚਿਨ ਯਰ ਬਰਨ ਜਾ ਤਰਪਾਤ ਨਾ ਹਿੰਜੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਖਤ ਕਿਹ ਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਿਹ ਜੈ ਕੋਟ ਇੰਦਰ ਨਿਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ।

ਅਭੇਦੀ ਅਨਾਮ ਅਕਾਮ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪਰਿਆਤ ਛੰਦ ਅਗਾਧਿ ਅਬਾਧਿ ਆਨੰਦੀ ਸਰੂਪ ਨਮੋ ਸਰਮਾਨਿ ਸਮਸਤੀ ਨਿਧਾਨਿ ਨਮਸਤਵੰ ਨਰੇ ਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੀ ਨਮਸਤਵੰ ਅਪੰਜੀ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਸਾ ਜੇ ਨਮੋ ਸਾਸਾ ਹੇ ਨਮੋ ਮਹਮਾ ਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰੂ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰ ਨਮੋ ਪਰਮ ਸਰਵ ਭੀਤੰ ਨਮੋ ਸਰਵਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਤਸੰ ਨਮੋ ਸਰਵ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾਰਿਤ ਸਿੱਧੰ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਭੰਗ ਦਾਤਾ ਸਰਭੰਗ ਗਿਆਤਾ ਸਰਭੰਗ ਭਾਨੇ ਸਰਭੰਗ ਮਾਨੇ ਸਰਭੰਗ ਪ੍ਰਾਣ ਸਰਭੰਗ ਤ੍ਰਾਣ ਸਰਭੰਗ ਭੋਗਤਾ ਸਰਭੰਗ ਜੁਗਤਾ ਸਰਭੰਗ ਦੇਵੰ।

ਸਾਹਿਬ ਕੇ ਕਾਰਨ ਕੋ ਨਿੰਦ ਹੈ ਕਰੋ ਜੀ ਦੇ ਹੰਦ ਹੈ ਕਿ ਰਾਜ ਕਰੀਮ ਹੈ ਕਿ ਸਰਮ ਕੇ ਕਰਮੰ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕੇ ਸਰਵਤਰ ਭਾਵ ਹੋ ਕੇ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਮੰਗ ਕਲੀਮੇ ਕੇ ਪ੍ਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨੁਲ ਵਜੂ ਹੈ ਤਮਾਮ ਲੋ ਰਜੂ ਹੈ ਹਮੇ ਸੁਲ ਸਲਾਮੇ ਸਲੀ ਖਤਮੋ ਦਾਮੇ ਗਨੀਮੁਲ ਸ਼ਿਕਸਤ ਹੈ ਗਰੀਬ

ਸਵਪਣ ਜਲ ਥਲ ਮਹੰ ਦਸਵਸਮੀ ਅੰਤਨ ਭਵਨਾ ਤ੍ਰਿਤ ਧਰ ਤੁਰਾ ਸਵਾ ਜਾਨ ਬਾਹੁ ਏਕ ਸਦਾ ਓੰਕਾਰ ਵਾਦ ਕਤਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਕਰ ਕਰ ਪ੍ਰਣਾਮ ਚਿਤ ਚਰਨਾ ਮਨ ਛਿਜਗਾਤ ਅਜਿਜਨਾ ਬਾਤਨ ਝੰਜਗਾਤਨ ਰੰਜਬਾਤਨ ਟੁੱਟ ਭੰਡਾਰਨ ਠੱਟ ਅਪਾਰ ਅਢੀਠ ਧਰਮਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋਬਾਰਨ ਹੈ ਧ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨਮਾਨੀਆ ਹੈ ਜਗ ਜਾਨੀਆ ਹੈ ਸਰਬੰ ਪਰ ਹੈ ਸਰਭੰਕਰ ਹੈ ਸਰਪਾਸੀ ਹੈ ਸਰਵਨਾਸੀ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਬੇਸ਼ਰ ਹੈ ਜਗਤੇਸ਼ਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ

ਅਨਾਥੇ ਪਰਮਾਥੇ ਅਜੋਨੀਆਂ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮੰਗਾ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਰ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕ੍ਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕ੍ਰੀ ਮੁਰ ਰਹੀਮੇ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯੰ ਭਵ ਸੁਪ

ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਖ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਮੈਨੂੰ ਏਕ ਰਤੀ ਕੇ ਮਾਤੇ ਮਤੰਗ ਜਰੀ ਨਰਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਪ ਸੀਸ ਨਜਾਤ ਵਿਚਾਰੇ ਤੇ ਭੈ ਤੁਕਾ ਪੈ ਭੂਪ ਤੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਰੈ ਸਵਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਮਿਨ ਅੰਤ ਕਉ ਅੰਤ ਕੇ ਧਹਮ ਸਿਧਾਰੇ ਤੀਰਥ ਨਹਾਂ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਮੈਨੂੰ ਭੂਪ ਤੇ ਏਕ ਰਤੀ ਮੈਨੂੰ ਏਕ ਨਾਲ ਲੇਖੈ ਸੁੱਧ ਸਪਾਹ ਦੁਰੰਤ ਦੁਬਾਹ ਸੁਸਾ ਸੁਨਾਹ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ ਤੋਰ ਅਰੀ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨ ਵਦੇ ਫਨਿੰਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨ ਵਿੰਦਰ ਗਜਿੰਦਰ ਨਰਾਤ ਜਾਉਣ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸ਼ਿਨਾਨ ਕੋਟ ਇਸ਼ਨਾਨ ਅਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੀ ਬ੍ਰਹਮ ਮਹੇਸ਼ਵਰ ਬਿਸਨ ਸੱਚੀ ਪਾਤ

ਨਹਾਤ ਫਿਰਿਓ ਲੀਸਾ ਸਮੁੰਦਰ ਨੂੰ ਲੋਕ ਗਏ ਉੱਪਰ ਲੋਕ ਵਾਯੋ ਬਾਸ ਕੀ ਉਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆਵ ਜੋ ਸਭ ਹੀ ਜਗ ਸ੍ਰੀ ਭਗਵਾਨ।

ਖੜਗ ਕੇਤ ਮੈਂ ਸਰਨ ਤਿਹਾਰੀਆ ਬਹਾਦੈ ਲੇਹ ਉਬਾਰੀ ਸਰਵ ਠੌਰ ਮੋਹੋ ਸਹਾਇ ਦੁਸ਼ਟ ਦੋਖ ਤੇ ਲੇਹ ਬਚਾਇ। ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਸੈ ਬਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾ।

ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕੇ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਹਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਬਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਾਰੂ ਅਨ ਹਦ ਵਾਜੇ ਸਾਚੀ ਲਵੈ ਬਿੰਦੇ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ

ਚਲੈ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ ਜਿਪਤ ਚਲਾਏ, ਹਿਤ ਵੈ ਚਲਹਿ ਜਨਾ ਮਾਰਗ ਪਾਵੇ, ਕਰ ਕਿਰਪਾ ਜਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾ ਹੇ ਆਪਣੀ ਸੇ ਗੁਰਦੁਆਰਾ, ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵਹੇ, ਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿਨ ਕਹਿ ਮਨ ਵਸਿਆ, ਜਿਨ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ

ਕਰਮੀ ਸਹਿ ਨਉ ਜੀਵਨ ਸਹਿਜੇ ਸਹਿ ਸਾਨੰਦ ਆਏ ਨ ਜਾਏ ਸਹਿ ਸਕਦਾ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗੁ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ।

ਵਾਰਿਆ ਵੇਦਾ ਮਹਿਨਾ ਮੁਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਹੈ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੈ ਗੁਰ ਕੇ ਚਰਨ ਹਿਰਦੈ ਧਿਆਇ ਅੰਤਰੇ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ।

ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਵੇਕੀਆ ਜਾਏ ਅਨੇਕ ਜੂਨੀ, ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਓ ਅੰਮ੍ਰਿਤ

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਹਿ ਹਿਰ ਲਿਆ ਮਾਇਆ, ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ।

ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ।

ਮਨਹੋਂ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿ ਪੋਹ ਨਾ ਸਕੀ ਜਿਸ ਨੂੰ

ਵਿਸਾਰੀਏ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤਿਸ ਪਹਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਏ ਮਾਇਆ ਜਿਤ ਹਰ ਵਿਸਰੇ ਮੋਹਿ।

ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰਸੋਂ ਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨੁ ਆਏ, ਹਰ ਆਪ ਅਮੁਲਕ ਹੈ ਭਗਤ ਨਾ ਕੀ, ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ

ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ, ਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਸੁ ਆਏ।

ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ।

ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ। ਰਸਨਾ ਰਸ ਸਮਾਣੀ।

ਸਾਚਾ ਸੋਹਿਲਾ ਸਾਚੈ ਘਰ ਗਾਵਹ ਗਾਵਹ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ।

ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਆਪਾਂ ਲਾਈਨਾਂ ਤਕਰੀਬਨ ਹਰ ਰੋਜ਼ ਅਰਦਾਸ ਦੇ ਵਿੱਚ ਬੋਲਦੇ ਹਾਂ। ਅਸੀਂ ਆਪਣਾ ਮਨ ਨੀਵਾਂ ਰੱਖਾਂਗੇ, ਹਿਰਦੇ ਨੂੰ ਕੋਮਲ ਬਣਾ ਕੇ ਰੱਖਾਂਗੇ, ਤਾਂ ਹੀ ਸਾਡੇ ਅੰਦਰ ਨਾਮ ਸਮਾ ਸਕਦਾ ਹੈ। ਅਤੇ ਨਾਮ ਕਹਿਣ ਦੇ, ਨਾਮ ਜਪਣ ਦੇ, ਨਾਮ ਵਿੱਚ ਤੁਰਨ ਦੇ ਜੋ ਗੁਣ ਹਨ ਉਹ ਆਪਾਂ ਇਸ ਸ਼ਬਦ ਦੇ ਵਿੱਚ ਦੇਖੇ ਹਨ। ਸਾਧ ਸੰਗਤ ਵਿੱਚ ਆਉਣਾ ਪੈਂਦਾ ਹੈ, ਇੱਥੇ ਆ ਕੇ ਸਾਡਾ ਮਨ ਅਤੇ ਤਨ ਨਿਰਮਲ ਹੁੰਦਾ ਹੈ, ਇੱਥੇ ਸਾਡੀ ਬੁੱਧ ਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ, ਇੱਥੇ ਸੀਤਲ ਸ਼ਾਂਤ ਸੰਤੋਖ ਤ੍ਰਿਸ਼ਨਾ ਬੁੱਝਦੀ ਹੈ, ਮਿਟਦੀ ਹੈ। ਅਤੇ ਫਿਰ ਰੱਖਣ ਹਾਰ ਰੱਖਿਆ ਭਏ ਭਰਮ ਭਸਣਾ, ਫਿਰ ਸਾਡੇ ਜਿਹੜੇ ਭਰਮ ਹਨ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਕਿਉਂਕਿ ਜਦੋਂ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ, ਅਤੇ ਜਦੋਂ ਅਸੀਂ ਮਨ ਨੀਵਾਂ ਕਰਕੇ ਨਾਮ ਦੇ ਨਾਲ ਚੱਲਾਂਗੇ ਤਾਂ ਫਿਰ ਵਾਹਿਗੁਰੂ ਹੀ ਸਾਡੀ ਬਾਂਹ ਫੜਦਾ, ਸਾਡੇ ਸਿਰ 'ਤੇ ਹੱਥ ਰੱਖਦਾ, ਸਾਨੂੰ ਡੋਲਣ ਤੋਂ ਬਚਾਉਂਦਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਤਰਸ ਕੀਤੇ, ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਮਹਾਨ ਕਿਰਪਾ ਕਰਦੇ ਆਪ ਜੀ ਨੇ ਆਪਣੇ ਸੁੱਖ ਆਸਣ ਅਸਥਾਨਾਂ ਤੋਂ ਚੱਲ ਕੇ ਪ੍ਰਕਾਸ਼ ਅਸਥਾਨਾਂ 'ਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਤੋਂ ਉਪਰੰਤ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਵਾਹਿਗੁਰੂ ਸਿੰਘ ਸਿਮਰਨ ਅਤੇ ਪਾਵਨ ਬਾਣੀ ਦੇ ਸ਼ਬਦ ਸਤਿਗੁਰੂ ਜੀ ਕੀਰਤਨ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀਓ ਸੰਗਤਾਂ ਨੇ ਹਾਜ਼ਰੀ ਲਵਾਈ ਹੈ, ਕਿਰਪਾ ਕਰਨੀ ਰਹਿਮਤ ਕਰਨੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਪਾਵਨ ਗੋਦ ਬਖਸ਼ਿਸ਼ ਕਰਕੇ ਸਤਿਗੁਰੂ ਜੀਓ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਦੀ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਬੀਬਾ ਸੋਫੀਆ ਹਸਨਦੀਪ ਸਿੰਘ ਦੀ ਪਹਿਲੀ ਮੈਰਿਜ ਐਨਵਰਸਰੀ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸੇਵਕ ਪਰਿਵਾਰ ਅਰਦਾਸ ਬੇਨਤੀ ਕਰਾ ਰਹੇ ਹਨ। ਕਿਰਪਾ ਕਰਨੀ ਆਪਣੇ ਸੇਵਕਾਂ ਦੇ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ। ਇਸੇ ਤਰ੍ਹਾਂ ਜਸਤੇਗ ਸਿੰਘ ਬੇਦੀ ਦੀ ਤੰਦਰੁਸਤੀ ਲਈ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਕਿਰਪਾ ਕਰਨੀ
ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਸਤਿਗੁਰੂ ਤੰਦਰੁਸਤੀ ਪੂਰਨ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਹਰ ਮਦਾਨੇ ਫਤਿਹ ਕਰਨੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਹੁਕਮਨਾਮੇ ਦੀ ਵਿਚਾਰ ਕਰਨ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਸਹੀ ਪਿਆਰੇ ਮਿਲਣੇ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ। ਆਓ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दंडौत वंदन अनेक बार सर्वकला समरथ दोलन ते रखो प्रभु नानक देकर हथ दोलन ते रखो प्रभु नानक देकर हथ वाहेगुरु जी का खालसा वाहेगुरु जी की फतेह। जुगो जुग अटल चौर छतर तख्त दे मालक बाणी के बोहित कलयुग के जहाज शब्द गुरु श्री गुरु ग्रंथ साहिब महाराज जिया ने कृपा की है। अमृत वेले गुरु चरणा की हाजरी भरन का सुभाग समा प्राप्त होए। अज का अमृत वेले का मुख वाक हुक्मनामा आपां श्रवण किया। गुजरी राग की बाणी है। गुरु अर्जन देव जी महाराज जी दे बोल ने नाथ नर हर दीन बंधव पतत पावन देव। ये सारे दे सारे परमात्मा दे गुणात्मक नाम ने। गुणात्मक दा भाव हुंदा जिहो जिहा गुण होवे ओहो जिहा नाम हो जाए। श्री गुरु ग्रंथ साहिब महाराज जी की पवित्र बाणी विच जिन्हें भी नाम आए ने वो गुणा के मुताबक हैं। दयालु इस करके आखते हाँ, उदे विच दया बहुत है। वो हरेक जीव उत्ते दया करता है, इस करके उसनू दयालु आखते हाँ। अज दे मुख वाक विच सतगुरु जी ने जो सब तो पहला नाम दिता है वह है नाथ। नाथ उन्हूं आखदे ने जिसने किसे दे नक विच नथ पा के अपने हुक्म विच चलाया हुंदा है, उन्हूं कहिंदे नाथ। गुरु ग्रंथ साहिब महाराज जी की बाणी दे अंदर सब तो पहली बाणी श्री जप की बाणी के अंदर 29 नंबर पौड़ी विच गुरु नानक महाराज जी का एक बोल है, आप नाथ नाथी सब जाकी। एक नाथ है, एक है नाथी। नाथ वो है जिसने नथ पाई हुई है, नाथी का भाव है जिस दे नक विच नथ पाई हुई है। असी जिन्ने भी जीव हाँ, जितना भी संसार है, दिसदा है अणदिसदा है, रब दे हुक्म दे विच आपां सारे नथे होए हां। जाकी दा भाव है उहदी नथ पाई हुई है। हुक्म दी नथ दे मुताबक वह परमात्मा जिस पासे तुरदा है जीव उसे पासे तुरदे ने। उंज ये पौड़ी योगियों नूं मुखातब हो के गुरु नानक महाराज जी ने आखी सी। योगियों दे अंदर वड्डे योगी नूं नाथ आखदे सन। नाथ वड्डे वड्डे नाथां दी गाथा आउंदी है। सिद्ध गोष्ठ दी बाणी पढ़िए जां होर बाणियां, ठीक है। गुरु नानक महाराज कहिंदे कोई तुहाडा नाथ होएगा, पर एक ऐसा नाथ है जिसने सारे संसार नूं नथिया होया है। अज दे मुख वाक दे अंदर भी गुरु अर्जन देव महाराज ऐसी कृपा कर रहे ने, नाथ नर हर दीन बंधव पतित पावन देव। वह नाथां दा नाथ है। फिर दूजा नाम है नर हर। नर हर का अर्थ किया नर सिंह, नरां दे उपर सब तो वड्डा नर। दीन बंधव वो दीना की रक्षा करन वाला है, दीना की प्रतिपालना। उंज दीन दे दो अर्थ ने। दीन का अर्थ धर्म भी हुंदा है, दीन का अर्थ नीवा निमाणा मुथाज भी हुंदा है। गुरबाणी के मुताबिक वो दीना उत्ते दया करन वाला भी है,
ਦੀਨ ਦੀ ਪੈਜ ਰੱਖਣ ਵਾਲਾ ਵੀ ਹੈ, ਪਤਿਤ ਪਾਵਨ ਦੇਵ, ਦੇਵ ਦਾ ਭਾਵ ਹੈ ਪ੍ਰਕਾਸ਼। ਦੇਵ ਕਿਹਨੂੰ ਕਹਿੰਦੇ ਨੇ? ਜਿਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ, ਜਿਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਏ, ਉਹਨੂੰ ਦੇਵ ਕਹਿੰਦੇ। ਇਸੇ ਕਰਕੇ ਆਪਾਂ ਕਹਿੰਦੇ ਉਹ ਤਾਂ ਦੇਵ ਬਿਰਤੀ ਹੈ। ਦੇਵ ਬਿਰਤੀ ਦਾ ਅਰਥ ਕੀ ਹੈ? ਜਿਸ ਦੀ ਬਿਰਤੀ ਵਿੱਚ ਅੰਧੇਰਾ ਨਹੀਂ ਹੈ, ਜਿਸ ਦੀ ਬਿਰਤੀ ਵਿੱਚ ਚਾਨਣ ਹੀ ਚਾਨਣ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਤੂੰ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨਾਂ ਦੇ ਦੁੱਖ ਭੰਜਣ ਵਾਲਾ ਹੈ, ਪਤਤਾ ਨੂੰ ਪਾਵਨ ਕਰਦਾ ਹੈ, ਔਰ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵ ਹੈ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਹੈ ਨਹੀਂ। ਭੈ ਤ੍ਰਾਸ਼ ਨਾਸ਼ ਕਿਰਪਾਲ ਗੁਣ ਨਿਤ, ਸਫਲ ਸਵਾਮੀ ਸੇਵ। ਭੈ ਤ੍ਰਾਸ਼, ਤ੍ਰਾਸ਼ ਦਾ ਭਾਵ ਕੀ ਹੈ? ਸਹਿਮਿਆ ਹੋਇਆ, ਡਰਿਆ ਹੋਇਆ, ਚਿੰਤਾ ਵਿੱਚ ਖੁਭਿਆ ਹੋਇਆ। ਤੂੰ ਡਰ ਨੂੰ ਦੂਰ ਕਰਨ ਵਾਲਾ ਹੈ, ਤ੍ਰਿਸ਼ਨਾ ਤ੍ਰਾਸ਼ ਡਰ ਚਿੰਤਾ ਭੈ ਸਭ ਕੁਝ ਨਾਸ਼ ਕਰਦਾ ਹੈ। ਕਿਰਪਾਲ ਹੈ, ਕਿਰਪਾਵਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਇਸ ਕਰਕੇ ਤੈਨੂੰ ਗੁਣ ਨਿਧ ਆਖਦੇ ਨੇ। ਸਫਲ ਸਵਾਮੀ ਸੇਵ, ਹੇ ਸਵਾਮੀ ਕੋਈ ਤੇਰੀ ਸੇਵਾ ਕਰੇ ਤੇ ਉਹ ਸੇਵਾ ਕੁਥਾਂ ਹੀ ਨਹੀਂ ਜਾਂਦੀ, ਪ੍ਰਵਾਨ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਸੇਵਾ ਇੱਕ ਕਰਮ ਹੈ, ਕਰਮ ਅਤੇ ਕਈ ਕਰਮ ਕਈ ਵਾਰੀ ਨਿਫਲ ਚਲੇ ਜਾਂਦੇ ਨੇ, ਅਕਾਰਥ ਹੀ ਚਲੇ ਜਾਂਦੇ ਨੇ। ਤੇਰੇ ਦਰ ਦੀ ਜੋ ਸੇਵ ਹੈ, ਸਤਿਗੁਰੂ ਜੀ ਕਹਿੰਦੇ ਉਹ ਨਿਰਾਰਥ ਨਹੀਂ ਜਾਂਦੀ, ਉਹ ਅਕਾਰਥ ਨਹੀਂ ਜਾਂਦੀ, ਉਹ ਵਿਅਰਥ ਨਹੀਂ ਜਾਂਦੀ, ਉਹ ਫਲੀਭੂਤ ਹੁੰਦੀ ਹੈ, ਉਹ ਸਫਲ ਹੋ ਜਾਂਦੀ ਹੈ। ਸਫਲ ਸਵਾਮੀ ਸੇਵ। ਹਰ ਗੋਪਾਲ ਗੁਰ ਗੋਬਿੰਦ, ਹਰ ਦਾ ਭਾਵ ਹੈ ਹਰਨ ਵਾਲਾ, ਦੁੱਖਾਂ ਨੂੰ ਨਿਵਿਰਤ ਕਰਨ ਵਾਲਾ। ਗੋਪਾਲ ਦਾ ਭਾਵ ਹੈ ਧਰਤੀ ਦੇ ਸਹਾਰੇ ਨੂੰ ਕਹਿੰਦੇ ਨੇ, ਪਾਲਣਾ ਵੀ ਕਰਦਾ ਹੈ ਤੂੰ। ਗੁਰ ਗੋਬਿੰਦ, ਤੂੰ ਧਰਤੀ ਦਾ ਬਿੰਦ ਦਾ ਭਾਵ ਸਹਾਰਾ ਹੈ। ਤੂੰ ਦੁੱਖਾਂ ਨੂੰ ਹਰਨ ਵਾਲਾ ਹੈ, ਪ੍ਰਤਪਾਲਾ ਨਾ ਕਰਨ ਵਾਲਾ ਹੈ, ਧਰਤੀ ਦਾ ਬਿੰਦ ਹੈ। ਬਿੰਦ ਸਹਾਰੇ ਨੂੰ ਆਖਦੇ ਨੇ। ਉਂਝ ਬਿੰਦ ਦਾ ਭਾਵ ਰੰਚਕ ਮਾਤਰ ਕੋਈ ਚੀਜ਼ ਵਸਤੂ ਹੋਵੇ ਉਦੋਂ ਵੀ ਕਹਿੰਦੇ ਬਿੰਦ। ਚਰਨ ਸ਼ਰਨ ਦਿਆਲ ਕੇਸ਼ਵ ਤਾਰ ਜਗ ਭਾਵ ਸਿੰਧ, ਅਸੀਂ ਤੇਰੀ ਚਰਨਾਂ ਦੀ ਸ਼ਰਨ ਲੈਣੀ ਕੀਤੀ ਹੈ ਹੇ ਦਇਆਵਾਨ। ਕੇਸ਼ਵ, ਕੇਸ਼ਵ ਦਾ ਭਾਵ ਹੈ ਕੇਸਾਂ ਵਾਲਾ, ਕੇਸਾਂ ਦਾ ਭਾਵ ਹੈ ਰੱਬ ਪਰਮਾਤਮਾ। ਕੇਸੋ ਕੇਸੋ ਕੁਕੀਏ ਦਾ ਬੋਲ ਆਉਂਦਾ ਹੈ ਬਾਣੀ ਦੇ ਅੰਦਰ। ਤਾਰ ਜਗ ਭਾਵ ਸਿੰਧ, ਤੂੰ ਸਾਨੂੰ ਕਿਰਪਾ ਕਰਕੇ ਇਸ ਜਗਤ ਤੋਂ, ਇਸ ਭਾਵ ਸਾਗਰ ਤੋਂ ਤਾਰ ਦੇ। ਸਿੰਧ ਦਾ ਭਾਵ ਹੈ ਸਾਗਰ, ਸਮੁੰਦਰ। ਸਿੰਧ ਕਿਉਂ ਆਖਿਆ? ਸਿੰਧ ਸਮੁੰਦਰ ਦਾ ਨਾਮ ਹੈ। ਰਹਾਓ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ। ਕਾਮ ਕ੍ਰੋਧ ਨੂੰ ਹਰਨ ਵਾਲਾ ਹੈ। ਜੀਵਾਂ ਦੇ ਅੰਦਰ ਜਿਹੜੀ ਵਿਸ਼ ਹੈ ਨਾ, ਵਿਕਾਰ ਵਿਸ਼ੇ, ਉਹਨਾਂ ਦਾ ਤੂੰ ਨਾਸ਼ ਕਰਦਾ ਹੈ। ਮਦ ਮੋਹ ਦਹਿਨ, ਮਦ ਨਸ਼ੇ ਨੂੰ ਕਹਿੰਦੇ ਨੇ, ਮੋਹ ਦਾ ਨਸ਼ਾ ਜਿਹੜਾ ਹੁੰਦਾ ਉਹਨੂੰ ਦਹਿਨ ਦਾ ਭਾਵ ਹੈ ਤੂੰ ਸਾੜ ਦਿੰਦਾ ਹੈ। ਮਦ ਮੋਹ ਦਹਿਨ ਮੁਰਾਰ, ਜੋ ਦੈਂਤਾਂ ਨੂੰ ਮਾਰਦਾ ਹੈ, ਮੁਰਾਰੀ ਵੀ ਕਹਿੰਦੇ ਨੇ, ਮੁਰਾਰ ਮੁਰਾਰ। ਮਨ ਮਕਰੰਦ, ਤੇ ਭਗਤਾਂ ਦੇ ਮਨ ਵਿੱਚ ਤੂੰ ਮਕਰੰਦ ਦੀ ਤਰ੍ਹਾਂ ਹੈ। ਮਕਰੰਦ ਕਹਿੰਦੇ ਨੇ ਸੁਗੰਧੀ ਨੂੰ, ਖੁਸ਼ਬੂ ਨੂੰ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ। ਮਕਰੰਦ ਦਾ ਭਾਵ ਹੈ ਸੁਗੰਧੀ, ਮਕਰੰਦ ਦਾ ਭਾਵ ਹੈ ਖੁਸ਼ਬੂ। ਤੇ ਜਿਸ ਸੁਗੰਧੀ ਉੱਤੇ ਭੌਰਾ ਆ ਕੇ ਬੈਠ ਜਾਏ, ਤੂੰ ਸਾਡੇ ਮਨ ਦੀ ਮਕਰੰਦ ਹੈ। ਜਨਮ ਮਰਨ ਨਿਵਾਰ ਧਰਨੀ ਧਰ, ਪਤ ਰਾਖ ਪਰਮਾਨੰਦ।
ਹੇ ਪ੍ਰਮਾਤਮਾ, ਜਨਮ ਤੇ ਮਰਨ ਨੂੰ ਤੂੰ ਹੀ ਨਿਵਾਰ ਸਕਦਾ ਹੈ, ਭਾਵ ਕਿ ਆਵਾਗਮਨ ਦੇ ਚੱਕਰ ਤੋਂ ਤੂੰ ਹੀ ਬਚਾ ਸਕਦਾ ਹੈ। ਤੇਰੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ, ਕੋਈ ਦੂਜਾ ਨਹੀਂ ਹੈ ਜੋ ਇਸ ਜਨਮ ਮਰਨ ਨੂੰ ਨਿਵਾਰ ਦੇਵੇ। ਧਰਨੀ ਧਰ, ਧਰਤੀ ਦਾ ਆਸਰਾ, ਧਰਤੀ ਦੀ ਥੰਮੀ। ਧਰਨੀ ਦਾ ਭਾਵ ਹੈ ਧਰਤੀ, ਧਰ ਦਾ ਭਾਵ ਹੈ ਧਰਨ ਵਾਲਾ, ਟਿਕਾਉਣ ਵਾਲਾ, ਸਹਾਰਾ ਦੇਣ ਵਾਲਾ। ਜਿਸ ਨੇ ਧਰਤੀ ਨੂੰ ਧੀਰਜ ਦਿੱਤੀ ਹੋਈ ਹੈ, ਜਿਸ ਨੇ ਇਸ ਧਰਤੀ ਨੂੰ ਥੰਮਿਆ ਹੋਇਆ ਹੈ, ਪਤ ਰਾਖ ਪਰਮਾਨੰਦ। ਪਤ ਦਾ ਭਾਵ ਹੈ ਇੱਜ਼ਤ, ਰਾਖ ਦਾ ਭਾਵ ਹੈ ਰੱਖ, ਅਰਦਾਸ ਦੇ ਰੂਪ ਵਿੱਚ ਹੈ, ਤੂੰ ਸਾਡੀ ਪਤ ਰੱਖ, ਸਾਡੀ ਪੈਜ ਰੱਖ। ਪਰਮਾਨੰਦ ਦਾ ਭਾਵ ਹੈ ਪਰਮ ਆਨੰਦ, ਉਹ ਆਨੰਦ ਜਿਹੜਾ ਸਾਰਿਆਂ ਤੋਂ ਪਰਮ ਹੈ, ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਹੈ। ਤੂੰ ਆਨੰਦ ਦਾ ਉਹ ਖਜ਼ਾਨਾ ਹੈ ਜੋ ਸਾਰਿਆਂ ਦਾ ਪਰਮ ਹੈ, ਸਾਰਿਆਂ ਤੋਂ ਸ਼੍ਰੋਮਣੀ ਆਨੰਦ ਹੈ। ਜਲਤ ਅਨੇਕ ਤਰੰਗ ਮਾਇਆ, ਗੁਰ ਗਿਆਨ ਹਰ ਰਿੱਧ ਮੰਤ। ਜਿਵੇਂ ਸਾਗਰ ਦੇ ਵਿੱਚ ਤਰੰਗਾਂ ਹੁੰਦੀਆਂ ਨਾ, ਲਹਿਰਾਂ, ਇਵੇਂ ਇਸ ਜਗਤ ਰੂਪੀ ਸਾਗਰ ਦੇ ਉੱਤੇ ਵਿਸ਼ੇ ਵਿਕਾਰਾਂ ਦੀਆਂ ਅੱਗ ਦੀਆਂ ਲਹਿਰਾਂ ਨੇ, ਤਰੰਗਾਂ ਹਨ। ਅਤੇ ਜੀਵ ਇਸ ਅੱਗ ਦੀਆਂ ਤਰੰਗਾਂ ਵਿੱਚ ਸੜ ਰਹੇ ਨੇ। ਜਿਵੇਂ ਕੋਈ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਇਸ ਜਗਤ ਦੇ ਵਿਕਾਰਾਂ ਦੀ ਅੱਗ ਦੀਆਂ ਲਹਿਰਾਂ ਵਿੱਚ ਜੀਵ ਸੜ ਰਹੇ ਨੇ। ਜਲਤ ਅਨੇਕ ਤਰੰਗ, ਅਨੇਕ ਦਾ ਭਾਵ ਹੈ ਅਨੇਕਾਂ, ਜਲਤ ਦਾ ਭਾਵ ਜਲ ਰਹੇ ਨੇ, ਤਰੰਗ ਦਾ ਭਾਵ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੀਆਂ ਤਰੰਗਾਂ, ਮਾਇਆ ਰੂਪੀ। ਗੁਰ ਗਿਆਨ ਹਰ ਰਿੱਧ ਮੰਤ, ਲੇਕਿਨ ਜਦੋਂ ਗੁਰੂ ਕਿਰਪਾ ਕਰਦਾ ਹੈ, ਆਪਣੇ ਨਾਮ ਦਾ ਮੰਤਰ ਹਿਰਦੇ ਵਿੱਚ ਟਿਕਾ ਦਿੰਦਾ ਹੈ, ਹਰੀ ਦੇ ਨਾਮ ਦਾ ਮੰਤਰ। ਜਿਸ ਹਿਰਦੇ ਵਿੱਚ ਤੇਰੇ ਨਾਮ ਦਾ ਮੰਤਰ ਆ ਜਾਏ, ਛੇਦ ਅਹਮ ਬੁੱਧ, ਅਹਮ ਬੁੱਧ ਦਾ ਭਾਵ ਹੈ ਅਹੰਕਾਰ, ਛੇਦ ਦਾ ਭਾਵ ਛੇਦਿਆ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ ਹੰਕਾਰ, ਹੰਕਾਰ ਦੇ ਟੋਟੇ ਹੋ ਗਏ। ਕਰੁਣਾਮੈ, ਉਹ ਕਰੁਣਾਮਈ, ਕਿਰਪਾ ਕਰਨ ਵਾਲਾ, ਕਰੁਣਾ, ਕਰੁਣਾ ਮੈਂ, ਮੈਂ ਦਾ ਭਾਵ ਹੈ ਮਈ, ਕਰੁਣਾ ਦਾ ਭਾਵ ਹੈ ਕਿਰਪਾ ਮਈ। ਚਿੰਤ ਮੇਟ, ਉਹ ਕਿਰਪਾ ਕਰ ਦੇਵੇ ਅਤੇ ਚਿੰਤਾ ਨੂੰ ਮੇਟ ਦਿੰਦਾ ਹੈ, ਤਰਾਸ਼ ਨੂੰ ਦੂਰ ਕਰ ਦਿੰਦਾ ਹੈ। ਪੁਰਖ ਅਨੰਤ, ਉਹ ਅਨੰਤ ਪਰਮਾਤਮਾ ਹੈ, ਅਨੰਤ, ਬੇਅੰਤ, ਬੇਸ਼ੁਮਾਰ, ਅਥਾਹ, ਇਹ ਸਾਰਾ ਇੱਕ ਹੀ ਰੂਪ ਹੈ, ਇੱਕ ਹੀ ਅਰਥ ਬਣੇਗਾ। ਉਹਨੂੰ ਅਨੰਤ ਕਹਿ ਲਈਏ, ਉਹਨੂੰ ਬੇਅੰਤ ਕਹਿ ਲਈਏ, ਉਹਨੂੰ ਬੇਸ਼ੁਮਾਰ ਕਹਿ ਲਈਏ, ਜਾਂ ਅਥਾਹ ਕਹਿ ਲਈਏ, ਜਿਸ ਦਾ ਕੋਈ ਪਾਰਾਵਾਰ ਨਹੀਂ। ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿਜ ਸਮਾਧ। ਸਿਮਰ ਸਮਰੱਥ, ਹੇ ਭਾਈ, ਤੂੰ ਸਿਮਰ ਉਹਨੂੰ। ਕਿਸ ਨੂੰ ਪਾਤਸ਼ਾਹ ਕਹਿੰਦੇ? ਸਮਰੱਥ, ਜਿਸ ਵਿੱਚ ਸਭ ਤੋਂ ਵੱਡੀ ਸਮਰੱਥਾ ਹੈ, ਸਭ ਤੋਂ ਜ਼ਿਆਦਾ ਤਾਕਤ। ਪਲ ਮਹੂਰਤ, ਹਰ ਪਲ, ਹਰ ਸਮੇਂ। ਮਹੂਰਤ ਦਾ ਭਾਵ ਕੀ ਹੈ? ਸਮਾਂ, ਪਲ। ਹਰ ਮਹੂਰਤ ਵਿੱਚ, ਹਰ ਪਲ ਵਿੱਚ ਤੂੰ ਉਹਨੂੰ ਸਿਮਰ। ਪ੍ਰਭ ਧਿਆਨ ਸਹਿਜ ਸਮਾਧ, ਹਰ ਵੇਲੇ ਤੂੰ ਉਸ ਪਰਮਾਤਮਾ ਦੇ ਅੰਦਰ ਧਿਆਨ ਲਾ ਕੇ ਰੱਖ। ਸਹਿਜ ਦੀ ਸਮਾਧੀ ਦਾ ਭਾਵ ਕੀ ਹੈ? ਮਨ ਨੂੰ ਟਿਕਾ। ਇੱਕ ਸਰੀਰ ਦੀ ਸਮਾਧੀ ਹੈ, ਇੱਕ ਮਨ ਦੀ ਸਮਾਧੀ ਹੈ। ਦੀਨ ਦਿਆਲ ਪ੍ਰਸੰਨ ਪੂਰਨ, ਜਾਚੀ ਹੈ ਰਜ ਸਾਧ। ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਜਦੋਂ ਪ੍ਰਸੰਨ ਹੋ ਜਾਂਦੇ ਨੇ, ਪੂਰਨ ਤੌਰ 'ਤੇ ਕਿਰਪਾ ਹੁੰਦੀ ਹੈ, ਫਿਰ ਕੋਈ ਜੀਵ ਜਾਚੀਏ ਦਾ ਭਾਵ ਜਾਚਦਾ ਹੈ। ਰਜ ਸਾਧ, ਰਜ ਦਾ ਭਾਵ ਕੀ ਹੈ? ਧੂੜੀ। ਸਾਧ ਦਾ ਭਾਵ ਹੈ ਗੁਰੂ ਦੇ ਚਰਨਾਂ ਦੀ ਧੂੜੀ, ਉਹ ਮੰਗਦਾ ਹੈ। ਮੋਹ ਮਿਥਨ ਦੁਰੰਤ ਆਸਾ, ਇਹ ਮਾਇਆ, ਇਹ ਮੋਹ, ਇਹ ਕੁਮਤ, ਦੁਰੰਤ ਦਾ ਭਾਵ ਹੈ ਭੈੜੀ ਮਤ। ਆਸਾ, ਮਿਥਨ ਦਾ ਭਾਵ ਹੈ ਮਿਥੇ ਹੋਏ, ਭਾਵ ਕਿ ਥੋੜ੍ਹ ਚਿਰੀ ਵਾਸਤੇ।
ਵਾਸ਼ਨਾ ਵਿਕਾਰ ਸੰਸਾਰ ਦੇ ਵਿਸ਼ੇ ਵਿਕਾਰ ਸਦੀਵੀ ਨਹੀਂ, ਇਹ ਥੋੜ੍ਹ ਚਿਰ ਵਾਸਤੇ ਚੰਗੇ ਲੱਗਦੇ ਨੇ। ਰੱਖ ਧਰਮ ਭਰਮ ਵਿਦਾਰ, ਤੂੰ ਸਾਡੀ ਰੱਖਿਆ ਕਰ, ਸਾਡੇ ਧਰਮ ਨੂੰ ਬਚਾ। ਧਰਮ ਦਾ ਭਾਵ ਕੀ ਹੈ? ਸਾਡਾ ਈਮਾਨ, ਸਾਡਾ ਦੀਨ। ਭਰਮ ਵਿਦਾਰ, ਸਾਡੇ ਅੰਦਰ ਜੋ ਭਰਮ ਹੈ ਉਸ ਨੂੰ ਦੂਰ ਕਰ ਦੇ। ਮਨ ਤੇ ਉਧਰ ਹਰ ਨਿਰੰਕਾਰ, ਸਾਡੇ ਮਨ ਤੋਂ ਜਦੋਂ ਇਹ ਵਿਕਾਰ ਦੂਰ ਹੋ ਜਾਣਗੇ, ਨਿਰੰਕਾਰ ਤੂੰ ਆਪ ਹੀ ਕਿਰਪਾ ਕਰਕੇ ਸਾਡਾ ਉਧਾਰ ਕਰ। ਧਨਾੜ ਆੜ ਭੰਡਾਰ, ਤੇਰਾ ਨਾਮ ਧਨਾਡਾਂ ਵਿੱਚੋਂ ਧਨਾੜ ਕਰ ਦਿੰਦਾ ਹੈ। ਆੜ ਦਮੜੇ ਦਾ ਨਾਮ ਹੈ, ਧਨਾੜ ਆੜ। ਧਨਾੜ ਆੜ ਦਾ ਭਾਵ ਕੀ ਹੈ? ਉਹ ਧਨ, ਉਹ ਦਮੜੀਆਂ, ਉਹ ਮਾਇਆ ਜੋ ਸਾਰਿਆਂ ਤੋਂ ਉੱਤਮ ਹੈ। ਭੰਡਾਰ, ਤੇਰੇ ਨਾਮ ਦੇ ਭੰਡਾਰੇ। ਹਰ ਨਿਧ, ਹੇ ਹਰੀ, ਨਿਧ ਦਾ ਭਾਵ ਹੈ ਖਜ਼ਾਨਾ। ਹੋਤ, ਜਿਨ੍ਹਾਂ ਵਾਸਤੇ ਇਹ ਹੋ ਜਾਏ, ਜਿਨ੍ਹਾਂ ਨਾ ਚੀਰ, ਭਾਵੇਂ ਸੰਸਾਰੀ ਪੱਖ ਤੋਂ ਉਹਨਾਂ ਕੋਲ ਰਿਜ਼ਕ ਪਦਾਰਥ, ਚੀਰ ਦਾ ਭਾਵ ਕੱਪੜੇ ਨਹੀਂ, ਪਰ ਨਾਮ ਦੇ ਧਨ ਦੇ ਨਾਲ ਉਹ ਮਾਲੋ ਮਾਲ ਹੋ ਜਾਂਦੇ ਨੇ। ਖਲ ਮੁਗਧ ਮੂੜ ਕਟਾਖਿਆ ਸ਼੍ਰੀ ਧਰ। ਕੋਈ ਮੂਰਖ ਹੋਵੇ, ਕੋਈ ਖਲ ਹੋਵੇ, ਕੋਈ ਮੁਗਧ ਹੋਵੇ, ਕਟਾਖਿਆ ਕਿਰਪਾ ਦ੍ਰਿਸ਼ਟੀ, ਕਟਾਖਿਆ ਦਾ ਭਾਵ ਹੈ ਕਿਰਪਾ ਦ੍ਰਿਸ਼ਟੀ, ਸ਼੍ਰੀ ਧਰ ਪਰਮਾਤਮਾ ਦਾ ਹੀ ਨਾਮ ਹੈ। ਭਏ ਗੁਣਮਤ ਧੀਰ, ਜਦੋਂ ਪਰਮਾਤਮਾ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੁੰਦੀ ਹੈ, ਫਿਰ ਕੀ ਹੁੰਦਾ? ਇਸ ਮਤ ਦੇ ਵਿੱਚ ਪਰਮਾਤਮਾ ਦੇ ਗੁਣ ਅਤੇ ਧੀਰਜ ਆ ਜਾਂਦਾ। ਜੀਵਨ ਮੁਕਤ ਜਗਦੀਸ਼, ਜਪ ਮਨ ਧਾਰ ਰਿੱਧ ਪ੍ਰਤੀਤ। ਜੀਵਨ ਮੁਕਤ ਉਹ ਜੀਵ ਹੋ ਜਾਏਗਾ, ਜਿਉਂਦਿਆਂ ਹੀ ਉਹ ਬੰਧਨਾਂ ਤੋਂ ਮੁਕਤ ਹੋ ਜਾਏਗਾ। ਜਗਦੀਸ਼, ਜਪ ਮਨ ਧਾਰ ਰਿੱਧ ਪ੍ਰਤੀਤ, ਪ੍ਰਤੀਤ ਦਾ ਭਾਵ ਹੈ ਸ਼ਰਧਾ, ਰਿੱਧ ਦਾ ਭਾਵ ਹੈ ਹਿਰਦਾ, ਧਾਰ ਦਾ ਭਾਵ ਪ੍ਰਤੀਤ ਨੂੰ ਹਿਰਦੇ ਵਿੱਚ ਧਾਰਨ ਕਰ। ਅਤੇ ਜਪ ਮਨ, ਜਗਦੀਸ਼ ਉਸ ਜਗਤ ਦੇ ਈਸ਼ਵਰ ਨੂੰ ਮਨ ਕਰਕੇ ਜਪਣਾ ਕਰ। ਜੀ ਦਇਆ ਮਇਆ ਸਰਬੱਤਰ ਰਮਣਮ, ਜੀਆਂ ਉੱਤੇ ਦਇਆ ਕਰਨ ਵਾਲਾ, ਮਾਇਆ ਦਾ ਭਾਵ ਹੈ ਮਿਹਰ ਕਰਨ ਵਾਲਾ, ਸਰਬੱਤਰ ਰਮਣ ਦਾ ਭਾਵ ਹੈ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਪਰਮ ਹੰਸ ਹਰੀਤ, ਕੋਈ ਪਰਮਾਤਮਾ ਦੇ ਮਾਰਗ 'ਤੇ ਚੱਲ ਪਵੇ ਅਤੇ ਮਾਨੋ ਉਹਦੀ ਰੀਤ ਰਹਿਣੀ ਸਹਿਣੀ ਹੰਸਾਂ ਵਾਲੀ ਹੋ ਜਾਂਦੀ ਹੈ। ਅਖੀਰਲੇ ਬੋਲ ਹਨ, ਦੇਤ ਦਰਸ਼ਨ ਸ਼ਰਵਣ ਹਰ ਜਸ, ਜਿਨ੍ਹਾਂ ਨੂੰ ਤੂੰ ਦਰਸ਼ਨ ਦੇ ਦਿੰਦਾ ਹੈ, ਇਹਨਾਂ ਸ਼ਰਣਾਂ ਵਿੱਚ ਹਰੀ ਦਾ ਜਸ ਆ ਜਾਂਦਾ ਹੈ। ਰਸਨ ਨਾਮ ਉਚਾਰ, ਫਿਰ ਉਹਨਾਂ ਦੀ ਰਸਨਾ ਵੀ ਤੇਰੇ ਅੰਮ੍ਰਿਤਮਈ ਨਾਮ ਨੂੰ ਉਚਾਰਨ ਲੱਗ ਪੈਂਦੀ ਹੈ। ਅੰਗ ਸੰਗ ਭਗਵਾਨ ਪਰਸਨ, ਅੰਗ ਸੰਗ ਦਾ ਭਾਵ ਹੈ ਹਰ ਵੇਲੇ ਕੋਲ ਹੀ, ਅੰਗ ਸੰਗ ਨੇੜੇ ਹੀ, ਭਗਵਾਨ ਉਹਨਾਂ ਨੂੰ ਦਿਸਣ ਲੱਗ ਪੈਂਦਾ, ਪਰਮਾਤਮਾ ਨੇੜੇ ਹੀ ਨਜ਼ਰ ਹੀ ਪੈਂਦਾ ਹੈ। ਪਰਸਨ ਉਹ ਸਮਝਦੇ ਨੇ ਕਿ ਉਹ ਅੰਗ ਸੰਗ ਹੈ, ਸਾਡੇ ਨਾਲ ਹੀ ਹੈ, ਹਰ ਵੇਲੇ ਹੈ। ਉਹਨੂੰ ਪਰਸਨ ਕਰਕੇ ਪ੍ਰਭ ਨਾਨਕ ਪਤ ਤੇ ਉਧਾਰ, ਹੇ ਨਾਨਕ ਪਤਤਾਂ ਦਾ ਵੀ ਉਧਾਰ ਹੋ ਜਾਂਦਾ ਹੈ, ਪਤਤਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਅੱਜ ਦੇ ਮੁੱਖ ਵਾਕ ਦੇ ਰਾਹੀਂ, ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਉਹ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨ ਬੰਧਵ ਹੈ, ਸਾਰਿਆਂ ਉੱਤੇ ਪਰਉਪਕਾਰ ਕਰਨ ਵਾਲਾ ਹੈ, ਸਾਰਿਆਂ ਉੱਤੇ ਉਹਦੀ ਨਜ਼ਰ ਹੁੰਦੀ ਹੈ। ਭੈ, ਡਰ, ਤਰਾਸ਼, ਇਹ ਸਾਰਾ ਕੁਝ ਉਹ ਦੂਰ ਕਰ ਦਿੰਦਾ ਹੈ ਜਦੋਂ ਉਹਦੀ ਨਜ਼ਰ ਹੁੰਦੀ ਹੈ, ਜਦੋਂ ਉਸਦੀ ਰਹਿਮਤ ਹੋ ਜਾਂਦੀ ਹੈ। ਪਾਤਸ਼ਾਹ ਜੀ ਕਿਰਪਾ ਕਰਨ। ਪਾਵਨ ਮੁਖਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੂਹੀ ਮਹੱਲਾ ਚੌਥਾ। ਤਿਨੀ ਹਰ ਤਿਨੀ ਅੰਤਰ ਹਰ ਅਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮੇਰੇ ਮਨ, ਹਰ ਧਿਆਏ ਹਰ ਜਨਮ। ਜਨਮ ਕੇ ਸਭ ਦੁੱਖ ਨਿਵਾਰਣ ਹਾਰਾ ਰਹਾਓ। ਧੁਰ ਭਗਤ ਜਨਾ ਕੋ ਬਖਸਿਆ ਹਰੇ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਸੋਨ ਕੀ ਰੀਸ ਕਰੇ, ਤੇ ਸੁਹਲਤ ਪਲਤ ਮੋਹਕਾਰਾ। ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ। ਤਿਨ ਕੀ ਸੇਵਾ ਤੇ ਹਰ ਪਾਈਏ ਸਿਰ ਨਿੰਦਕ ਕੇ ਪਵੇ ਇਸ਼ਾਰਾ। ਜਿਸ ਘਰ ਵਿਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ। ਚੌ ਪੀੜ੍ਹੀ ਆਦਿ ਜੁਗਾਦ ਵਕੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਈ ਨਿਸਤਾਰਾ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੇ, ਹੋਰਤ ਬਿਦ ਲਿਆ ਨਾ ਜਾਈ। ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਓ। ਸਤ ਸੰਗਤੀ ਸੰਗ ਹਰ ਧਨ ਖੱਟੀਏ, ਹੋਰ ਥੈ ਹੋਰ ਤੇ ਉਪਾਏ ਹਰ ਧਨ ਕਿਤੇ ਨਾ ਪਾਈ। ਹਰ ਰਤਨੇ ਕਾ ਵਪਾਰੀਆ, ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ। ਵਾਕ ਹਰ ਧਨ ਲਿਆ ਨਾ ਜਾਈ। ਹਰ ਧਨ ਰਤਨ ਜਿਵੇ ਹਰ ਮਾਣਕ, ਹਰ ਧਨੇ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲੇ ਬੁਲਾਈ। ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੱਟੇ ਨਾਹੀਂ। ਹਲਤ ਪਲਤ ਹਰ ਧਨੇ ਕੀ ਭਗਤਾ ਕੋ ਮਿਲੀ ਵਡਿਆਈ। ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ ਸੱਚਾ ਇਹੋ। ਹਰ ਧਨ ਅਗਨੀ ਤਸਕਰੇ ਪਾਣੀ, ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ। ਹਰ ਧਨ ਕੋਚ ਕਾ ਨੇੜ ਨਾ ਆਵੀ, ਜਮ ਜਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ, ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ, ਹਰ ਦਰਗੇ ਢੋਈ ਨਾ ਪਾਈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ, ਸੰਤੋ ਜਿਸਨੂੰ ਦੇ ਸੋ ਹਰ ਧਨ ਲੱਤ ਚਲਾਈ। ਇਸ ਹਰ ਧਨ ਧੰਨੇ ਕਾ ਤੋਟਾ ਕਦੇ ਨਾ ਆਵੇ, ਜਨ ਨਾਨਕ ਕੋ ਗੁਰ ਸੋਝੀ ਪਾਈ। ਸੂਹੀ ਮਹੱਲਾ ਚੌਥਾ। ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ, ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਨੀਏ, ਜਿਸ ਕੀ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਉ ਲਾਏ, ਸਤਿਗੁਰ ਨਾਲ ਧਿਆਨ ਰਹਾਓ। ਸੋ ਸਤਿਗੁਰੂ ਕਾ ਸਤਿਗੁਰੂ ਸਾ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ। ਜੋ ਦੂਜੇ ਪਾਏ ਸਾਕਤ ਕਾਮਨਾ, ਅਰਥ ਦੁਰਗੰਧ ਸਰੇਵ ਦੇ, ਸੋ ਨਹਿਫਲ ਸਭ ਅਗਿਆਨ। ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ, ਥਾਏ ਪਵੇ ਸੋ ਪਾਵੇ ਦਰਗੇ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਪ੍ਰਧਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ। ਕਰ ਸਤਿਵਾ ਏਕ ਓਂਕਾਰ ਸਤਿਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ। ਤੂੰ ਠਾਕਰ ਊਚ ਭਗਵਾਨਾ, ਮੈਂ ਹਰ ਹਰ ਨਾਮ ਤਰ ਸੋਈ। ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਵਿਨਿਆਵਰ ਨਾ ਕੋਈ ਰਹਾਉ। ਮੈਂ ਤਾਣ ਨਿਵਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੇ, ਬੱਕਰੀ ਸਿੰਘ ਕਿਤੇ ਥਾਏ ਰਾਖੇ, ਮਨ ਹਰ ਜਪ ਭਰਮ ਭਾਓ ਦੂਰ ਕੀਜੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦਿਵਾਏ। ਜਿਉ ਧਰਤੀ ਚਰਨ ਤਲੇ ਤੇ ਉੱਪਰ,
ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਸੂਹੀ ਮਹੱਲਾ ਚੌਥਾ। ਤੂੰ ਕਰਤਾ ਸਭ ਕਿਛ ਆਪੇ ਜਾਣੇ, ਕਿਆ ਤੁਧ ਪੈ ਆਖ ਸੁਣਾਈਏ। ਬੁਰਾ ਭਲਾ ਤਾ ਤੁਧ ਸਭ ਕਿਛ ਸੂਝੇ, ਜਿਹਾ ਕੋ ਕਰੇ ਤੇਹਾ ਕੋ ਪਾਈਏ। ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੇ, ਬੁਰਾ ਭਲਾ ਤੁਧ ਸਭ ਕਿਛ ਸੂਝੇ, ਤੁਧ ਭਾਵੇ ਤਿਵੇ ਬੁਲਾਵੇ ਰਹਾਉ। ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨ ਮੁਖ ਧੁੰਦ ਪਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ। ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ, ਵਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੀ ਜਾਣੇ, ਸਭ ਤੁਧਨੋ ਨਿਤ ਧਿਆਏ। ਜਿਸਨੂੰ ਤੁਧ ਭਾਵੇ ਤਿਸਨੂੰ ਤੂੰ ਮੇਲੇ, ਜਨ ਨਾਨਕ ਸੋ ਥਾਏ ਪਾਏ। ਸੂਹੀ ਮਹੱਲਾ ਚੌਥਾ। ਜਿਨਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ। ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਪਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ ਰਹਾਉ। ਬ੍ਰਹਮਾ ਬਿਸਨ ਮਹਾਂਦੇਉ, ਤੇਰਾ ਗੁਣ ਰੋਗੀ ਵਿੱਚ ਹਉਮੈ ਕਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਵੱਪੜੇ, ਹਰ ਗੁਰਮੁਖ ਸੂਜੀ ਪਾਈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਭਾਰੀ। ਗੁਰਪ੍ਰਸਾਦੀ ਕੋ ਬਿਰਲਾ ਛੁਟੇ, ਤਿਸ ਜਨ ਕੋ ਹੋ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੀ, ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਵਿਗਸੇ, ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ। ਕੀਤਾ ਕਰਨਾ ਸਰਵ ਰਜਾਈ, ਸਭ ਕੀਚੇ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੇ ਤਿਓ ਰੱਖੀਏ। ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇ, ਜਿਉ ਭਾਵੇ ਤਿਵੇਂ ਵਾਕਸ ਰਹਾਉ। ਸਭ ਜੀਉ ਪਿੰਡ ਦੀਆ, ਤੁਧਿਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੇ ਤੇਹਾ ਕੋ ਕਰਮ ਕਮਾਵੇ, ਜਿਹਾ ਤੁਧ ਤੁਰ ਲਿਖਿਆ ਪਾਇਆ। ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ, ਇੱਕ ਮਨ ਮੁੱਖ ਕਰੇ ਸਿਰ ਹੋਵੇ। ਹਰ ਕੀ ਵਡਿਆਈ ਹੋ ਆਖ ਨਾ ਸਾਕਾ, ਹੋ ਮੂਰਖ ਮੁਗਧ ਨਿਚਾਣ। ਜਨ ਨਾਨਕ ਕੋ ਹਰ ਬਖਸ਼ ਲੈ, ਮੇਰੇ ਸੁਆਮੀ ਸਰਣਾਗਤ ਪਿਆ ਅਜਾਨ। ਰਾਗ ਸੂਹੀ ਮਹੱਲਾ ਪੰਜਵਾ। ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਾਜੀ ਕਰ ਜੈ ਸੇਵਾ ਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਸਾਰਾ, ਤਬ ਇੱਕੋ ਇੱਕ ਅੰਕਾਰਾ। ਕਵਨ ਰੂਪ ਦ੍ਰਿਸ਼ਟਿਓ ਵਿਨ ਸਾਇਓ, ਕਤਿਓ ਗਇਓ ਉਹ ਕਤ ਤੇ ਆਇਓ ਰਹਾਓ। ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ। ਸਹਿਸ ਘਟਾਮੈ ਏਕ ਆਕਾਸ, ਘੱਟ ਫੂਟੇ ਤੇ ਉਹੀ ਪ੍ਰਗਾਸ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੁਟੇ ਤੇ ਇੱਕ ਅੰਕਾਰ। ਉਹ ਅਵਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ। ਗੁਰਪੂਰੇ ਹਉਮੈ ਮਲ ਧੋਈ, ਕਉ ਨਾਨਕ ਮੇਰੀ ਪਰਮ ਗਤ ਹੋਈ। ਸੂਹੀ ਮਹੱਲਾ ਪੰਜਵਾ। ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ। ਤੇਰੀ ਸਰਨ ਪੂਰਨ ਦਿਆਲਾ, ਤੁਝ ਬਿਨ ਕਵਨ ਕਰੇ ਪ੍ਰਿਤ ਪਾਲਾ ਰਹਾਉ। ਜਲ ਥਲ ਮਹੀਲ ਰਿਹਾ ਭਰਪੂਰ, ਨਿਕਟ ਵਸੇ ਨਾਹੀ ਪ੍ਰਭ ਦੂਰ। ਲੋਕ ਪਤਿਆਰੇ ਕਛੂ ਨਾ ਪਾਈਏ, ਸਾਚ ਲੱਗੇ ਤਾਂ ਹਉਮੈ ਜਾਈਏ। ਜਿਸਨੂੰ ਲਾਏ ਲਏ ਸੋ ਲਾਗੇ, ਗਿਆਨ ਰਤਨ ਅੰਤਰ ਦਿਸ ਜਾਗੇ। ਦੁਰਮਤ ਜਾਏ ਪਰਮ ਪਦ ਪਾਏ, ਗੁਰਪ੍ਰਸਾਦੀ ਨਾਮ ਧਿਆਏ। ਦੋਇ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਦੇ ਲਾਏ,
ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਨ ਜੋ ਪ੍ਰਭੂ ਪਛਾਨੇ, ਮਾਨੇ ਹੁਕਮ ਤਜੇ ਅਭਿਮਾਨੇ। ਪ੍ਰਿਆ ਸਿਓ ਰਾਤੀ ਰਲੀਆ, ਮਾਨੇ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸੁਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਪਾਵੇ। ਸਾਹ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ। ਫਿਰ ਪੁਛਤਾਵੇ ਜਬ ਰਹਿਣ ਵਿਹਾਵੇ, ਕਰਮਹੀਣ ਮਨ ਮੁਖ ਦੁੱਖ ਪਾਵੇ। ਬਿਨੋ ਕਰੇ ਜੇ ਜਾਣਾ ਦੂਰ, ਪ੍ਰਵੇ ਅਵਨਾਸੀ ਰਿਹਾ ਭਰਪੂਰ। ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਸ ਗੁਰ ਕੀਨਾ ਹੋ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ। ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰ ਕਿਉ ਲੋੜੀ। ਕਵਨ ਕਹਾ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹਾਉ। ਸੱਤ ਸਿਗਾਰ ਭਵੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਕੰਗਨ ਵਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੇ ਜਾਂ ਪਿਰ ਕਰ ਆਵੇ। ਗੁਣ ਕਾਵਣ ਕਰ ਕੰਤ ਰਜਾਇਆ, ਬਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰ ਦੇ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਸੂਹੀ ਮਹੱਲਾ ਪੰਜਵਾਂ, ਅਮ ਕਿਓ ਹਿਓ ਮਿਲਨ ਪ੍ਰਵਤਾਈ, ਖੋਜਤ ਚਰਿਓ ਦੇਖਿਓ ਪ੍ਰਭ ਜਾਈ। ਸੁਨਤ ਸਦੇਸਰੋ ਪ੍ਰਿਆ ਗ੍ਰਹਿ, ਸੇਜ ਬਿਛਾਈ ਭਰਮ ਭਰਮਾਇਓ ਤੋ ਨਦਰ ਨਾ ਪਾਈ। ਕਿਨ ਵਿਧ ਹਿਉਰਿਓ ਧੀਰੇ ਨਮਾਨੋ, ਮਿਲ ਸਾਜਨ ਹੋ ਤੁਝ ਗੁਰਬਾਨੋ ਰਹਾਉ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ। ਪੀਓ ਮਧਰੋ ਧਨ ਮਤਵੰਤਾ, ਧਨ ਜਾਗੇ ਜੇ ਪਿਰ ਬੁਲਾਂਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਜਾਗੇ। ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋ ਕਿਰਪਾਲ ਪ੍ਰਭ ਮਿਲੇ ਸਵਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਜੀ ਤਪਤ ਘਰੇ ਪਿਰੇ ਪਾਇਆ। ਸਗਲ ਸਿਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜੈ ਦੇਖਾ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ। ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਿਤਰਾਈ, ਜੀਓ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ। ਰਹਾਉ ਪ੍ਰਭ ਦਾਤਾ ਮੋਹਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕਰ ਅਗਮੀ ਅਪਾਰੇ। ਕਿਆ ਸੇਵ ਕਮਾਵੋ ਕਿਆ ਕਹਿ ਰਿਜਾਵੋ, ਬੇਦ ਕਿਤ ਪਾਵੋ ਦਰਸਾਰੇ। ਮਿਤ ਨਾਹੀ ਪਾਈਏ ਅੰਤ ਨਾ ਲਹੀਏ, ਮਨ ਤਰਸੇ ਚਰਨਾਰੇ। ਪਾਵੋ ਦੀਨ ਢੀਠ ਹੋਏ ਮੰਗੋ, ਮੁਖ ਲਾਗੇ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਨ ਬਹੁਤਾ, ਮਹਲ ਨਾ ਪਾਵੇ ਕਹਿ ਤੋ ਬਹੁਤਾ। ਜੋ ਪ੍ਰਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਰਹਾਉ ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਕਟ ਨਾ ਆਵੇ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਤਾ। ਕਉ ਨਾਨਕ ਪ੍ਰਭ ਬਿਨੋ ਸੁਨੀਜੇ, ਕੁੰਚਲ ਕਠੋਰ ਕਾਮੀ ਮੁਕਤ ਕੀਜੇ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ। ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਉੱਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਅਵਸਰ ਆਪਣਾ ਬੂਝੇ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ। ਰਹਾਉ ਲੋਭ ਲਹਿਰ ਕੋ ਵਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸ ਨਾ ਡਿੱਠਾ। ਕ
ਕਬੂ ਨਾ ਸਮਝੇ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ। ਵਿਖੇ ਨਾਦ ਕਰ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀ ਰੇ ਪੇਖ ਤੇ ਅੰਧੇ, ਛੋੜ ਜਾਏ ਝੂਠੇ ਸਭ ਧੰਦੇ ਰਹਾਉ। ਕਉ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹੇ ਸਾਧ ਸੰਗ ਦੀਜੇ। ਤੋ ਕਿਛ ਪਾਈਏ ਜੋ ਹੋਈਏ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ ਰਹਾਉ। ਸੂਹੀ ਮਹੱਲਾ ਪੰਜਵਾ, ਘਰ ਮੈਂ ਠਾਕਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲਹਿ ਲਟਕਾਵੇ। ਪਰ ਮੈਂ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ ਰਹਾਉ। ਜਿਸ ਪਾਹਣ ਕੋ ਠਾਕਰ ਕਹਿਤਾ, ਉਹ ਪਾਹਣ ਲੈ ਉਸ ਕੋ ਡਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਅਲ ਪੂਰਨ ਬਿਦਾਤਾ। ਸੂਹੀ ਮਹੱਲਾ ਪੰਜਵਾ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੂਬੋ ਸੂਬੋ ਸੂਬੀ, ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਉ। ਪਾਪ ਮਲੋਵੋ ਸੰਗ ਲੇਨ ਭਤੀਰੀ, ਜਹਾ ਪਠਾਵੋ ਜਾਓ ਭਤੀਰੀ। ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਨ ਪਤੀਰੀ। ਮਾਨ ਤਾਨ ਬਿਦਰ ਹਤੀਰੀ, ਸਾ ਨਾਨਕ ਸੁਹਾਗਵ ਤੀਰੀ। ਸੂਹੀ ਮਹੱਲਾ ਪੰਜਵਾ, ਤੂੰ ਜੀਵਨ ਤੂੰ ਪ੍ਰਾਨ ਅਧਾਰਾ, ਤੂੰ ਹੀ ਪੇਖ ਪੇਖ ਮਨ ਸੁਧਾਰਾ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿੱਤ ਨਾ ਵਿਸਾਰੇ ਕਾਹੂ ਬੇਰਾ। ਰਹਾਉ ਬੈ ਖਰੀਦ ਹੋ ਦਾਸ ਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹੇਰਾ। ਕੋਟ ਦਾਸ ਜਾ ਕੇ ਦਰਬਾਰੇ, ਨਿਮਖ ਨਿਮਖ ਵਸੇ ਤਿੰਨ ਨਾਲੇ। ਹੋ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਵਸੇਰਾ। ਸੂਹੀ ਮਹੱਲਾ ਪੰਜਵਾ, ਸੁਖ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਸਹਿਜ ਕਥਾ ਪ੍ਰਭ ਅਤ ਕੀ ਮਿੱਠੀ, ਵਿਰਲੇ ਕਾਹੂ ਨੇਤਰੋ ਡਿੱਠੀ। ਰਹਾਉ ਤੈ ਗੀਤ ਨਾਦ ਅਖਾਰੇ ਸੰਗਾ, ਊਹਾ ਸੰਤ ਕਰੇ ਹਰ ਰੰਗਾ। ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗਹਜ ਕਥਾਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗੇ ਭਵ ਜਲ ਤਾਰੇ। ਉਹ ਸਾਜਨੋ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬੇਦਾਰੇ। ਜਾ ਕੀ ਧੀਰ ਕੇ ਮਨ ਸੁਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿੰਨ ਸਦ ਵਲਿਹਾਰੇ। ਸੂਹੀ ਮਹੱਲਾ ਪੰਜਵਾ, ਰਹਿਣ ਨਾ ਪਾਵੋ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੀ ਦਰਸ਼ਨ ਪਾਇਆ। ਰਹਾਉ ਬਾਦਸ਼ਾਹ ਸਾ ਵਪਾਰੀ ਮਰਨਾ, ਸੋ ਦੀਸੇ ਜੋ ਕਾਲੇ ਕਰਨਾ। ਕੂੜੇ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾ, ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮੱਗਰੀ ਸੂਤ ਤੁਮਾਰੇ। ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ, ਤੁਮ ਹੀ ਪੇਖ ਪੇਖ ਮਨ ਵਿਗਸਾਰੇ। ਰਹਾਉ ਅਨਕ ਜੂਨ ਭਰਮ ਭਰਮ ਭਰਮ ਹਾਰੇ, ਓਟ ਗਹੀ ਅਬ ਸਾਧ ਸੰਘਾਰੇ। ਅਭਿ ਅਗੋਚਰ ਅਲਖਿਆ ਪਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾ, ਕਵਨ ਕਾਜ ਮਾਇਆ ਵਡਿਆਈ, ਜਾ ਕੋ ਵਿਨਸਤ ਵਾਰ ਨਾ ਕਾਈ। ਇਹੋ ਸਪਨਾ ਸੋਵਤ ਨਹੀਂ ਜਾਣੇ, ਅਚੇਤ ਵਿਵਸਥਾ ਮਹਿ ਲਪਟਾਨੇ। ਰਹਾਉ ਮਹਾ ਮੋਹ ਮਾਹਯੋ ਗਵਾਰਾ, ਪੇਖਤ ਪੇਖਤ ਊਠ ਸੁਧਾਰਾ। ਊਚ ਤੇ ਊਚਤਾ ਕਾ ਦਰਬਾਰਾ, ਕਈ ਜੰਤ ਬਿਨਾ ਉਪਾਰਾ। ਦੂਸਰ ਹੋਇਆ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ।
ਸੂਹੀ ਮਹੱਲਾ ਪੰਜਵਾਂ। ਸਿਮਰ ਸਿਮਰ ਤਾ ਕੋ ਹੋ ਜੀਵਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੇ ਸੰਗ ਸੁਆਮੀ ਰਹਾਉ। ਸੁਣ ਸੁਣ ਅੰਮ੍ਰਿਤ ਨਾਮ ਧਿਆਵਾ, ਆਠ ਪਹਿਰ ਤੇਰੇ ਗੁਣ ਗਾਵਾ। ਪੇਖ ਪੇਖ ਲੀਲਾ ਮਨ ਅਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ। ਜਾ ਕੇ ਸਿਮਰਨ ਕਛ ਭਉ ਨਾ ਵਿਆਪੇ, ਸਦਾ ਸਦਾ ਨਾਨਕ ਹਰ ਜਾਪੇ। ਸੂਹੀ ਮਹੱਲਾ ਪੰਜਵਾਂ। ਗੁਰ ਕੇ ਬਚਨ ਹਿਰਦੇ ਧਿਆਨ ਧਾਰੀ, ਰਸਨਾ ਜਪ ਜਪੋ ਬਨਵਾਰੀ। ਸਫਲ ਮੂਰਤ ਦਰਸਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ। ਸਾਧ ਸੰਗ ਜਨ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਕੌ ਨਹਨ ਕਿਹੁ ਤਤ ਵਿਚਾਰੀ, ਰਾਮ ਨਾਮ ਜਪ ਪਾਰੀ ਉਤਾਰੀ। ਸੂਹੀ ਮਹੱਲਾ ਪੰਜਵਾਂ। ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵ ਨਾ ਸਾਧੀ। ਪਤਤ ਪਾਵਨ ਪ੍ਰਭ ਨਾਮ ਤੁਮਾਰੋ, ਰੇਖ ਰਾਖ ਲਿਹੋ ਮੋਹੇ ਨਿਰਗੁਨਿਆਰੇ ਰਹਾਉ। ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇ ਮਾਨਖ ਅਭਿਆਨੀ ਅਭਿਮਾਨੀ। ਸਵਾਦ ਵਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਦੁੱਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣਾਇਆ। ਸੂਹੀ ਮਹੱਲਾ ਪੰਜਵਾਂ। ਪੇਖਤ ਚਾਖਤ ਕਹੀਅਤ, ਅੰਧਾ ਸੁਨੀਅਤ ਸੁਣੀਏ ਨਾਹੀ। ਨਿਕਟ ਵਸਤ ਕੋ ਜਾਣੇ, ਦੂਰੇ ਪਾਪੀ ਪਾਪ ਕਮਾਹੀ। ਸੋ ਕਿਛ ਕਰ ਜਿਤ ਛੂਟੇ ਪਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ। ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ। ਰੱਖ ਪਚੋਰ ਪੋਚਾਰ ਮਾਟੀ ਕਾ ਭਾਂਡਾ, ਤੁਕਚੀਲ ਮਿਲੇ ਜਮ ਡਾਂਡਾ। ਕਾਮ ਕ੍ਰੋਧ ਲੋਭ ਮੋਹਬਾਦਾ, ਮਹਾਂ ਗਰਤ ਮਹਿ ਨਿਕਰਤ ਜਾਤਾ। ਨਾਨਕ ਕੀ ਅਰਦਾਸ ਸੁਣੀਜੇ, ਡੂਬਤ ਪਾਹਨ ਪ੍ਰਭ ਮੇਰੇ ਲੀਜੇ। ਸੂਹੀ ਮਹੱਲਾ ਪੰਜਵਾਂ। ਜੀਵਤ ਮਰੇ ਬੂਝੇ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ। ਸੁਣ ਸਾਜਨਿਉ ਦੁੱਤਰ ਧਰੀਏ, ਮਿਲ ਸਾਧੂ ਹਰ ਨਾਮ ਉਚਰੀਏ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੇ, ਘਟ ਘਟ ਅੰਤਰ ਪਾਰ ਬ੍ਰਹਮ ਪਛਾਣੇ। ਜੋ ਕਿਛ ਕਰੇ ਸੋਈ ਫਲ ਮਾਨੇ, ਆਦਿ ਅੰਤ ਕੀ ਕੀਮਤ ਜਾਣੇ। ਕਉ ਨਾਨਕ ਤਿਸ ਜਨ ਵਲਿਹਾਰੀ, ਜਾ ਕੇ ਹਿਰਦੇ ਵਸੇ ਮੁਰਾਰੀ। ਸੂਹੀ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਕਰਨੇ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ ਰਹਾਉ। ਭਵਜਲ ਡੂਬਤ ਸਤਿਗੁਰ ਕਾਢੇ, ਜਨਮ ਜਨਮ ਕਾ ਟੂਡਾ ਕਾਢੇ। ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੇ ਸ਼ਾਂਤ। ਸਤਿਗੁਰ ਕੀ ਰਹਿਣ ਵਡਭਾਗੀ ਪਾਵੇ, ਨਾਨਕ ਗੁਰ ਕੋ ਸਦ ਵੱਲ ਜਾਵੇ। ਸੂਹੀ ਮਹੱਲਾ ਪੰਜਵਾਂ। ਗੁਰੇ ਆਪਣੇ ਉੱਪਰ ਵੱਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ। ਸਿਮਰਿਓ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾਕਾ ਅੰਤਰ ਜਾਮੀ ਰਹਾਉ। ਚਰਨ ਕਮਲ ਸਿਉ ਰਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਬਸੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੇ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ। ਦਰਸਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰੇ ਆਪਣੇ ਚੇਰੇ ਰਹਾਉ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਵਿਰਲੇ ਜਾਤੇ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੂਹੀ ਮਹੱਲਾ ਪੰਜਵਾਂ। ਮੀਤ ਸਾਜਨ ਸਤ ਬੰਧ ਪਪਾਈ, ਜਤ ਕਤ ਪੇਖੋ ਹਰ ਸੰਗ ਸਹਾਈ। ਜਤ ਮੇਰੀ ਪਤ ਮੇਰੀ ਧਨ, ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ। ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਵੇਦਤ ਨਾਹੀ।
हर चरण शरण गढ़ कोट हमारे काल कंटक जप जम तिस ना विदारी नानक दास सदा बलिहारी सेवक संत राजा राम मुरारी सूही महला पंजवा गुण गोपाल प्रभ के नित गाहा आनंद विनोद मंगल सुख ताहा चल सखिए प्रभ रावण जाहा साध जना की चरणी पाहा रहाओ कर विनती जन धूर बिछाहा जन्म जन्म के किल विखलाहा मन तन प्राण जियो अपराहा हर सिमर सिमर मान मो कटाहा दीन दयाल करो उत्साहा नानक दास हर शरण समाहा सूही महला पंजवा बेकुंठ नगर जहा संत वासा प्रभ चरण कमल रिद माहे निवासा सुन मन तन तुझ सुख दिखलावो हर अनक विंजन तुझ भोग पंजावो रहाओ अमृत नाम पुंच मन माही अचर्ज साधता के वरने न जाही लोभ मुआ तृष्णा बुझ थाकी प्र पार ब्रह्म की शरण जन ताकी जन्म जन्म के पै मोह निवारे नानक दास प्रभ कृपा तारे सूही महला पंजवा अनक वीग दास के पर हरिया कर कृपा प्रभ अपना करिया तुम्हें छिड़ाई लियो जन अपना उर्ज परियो जल जग स जाल जग सपना रहाओ पर्वत दुख महा विकराला खिन में दूर किए दयाला रोग सोग विपत अत पारी दूर पई जप नाम मुरारी दृष्ट धर लीनो लड़ लाए हर चरण गहे नानक शरणाए सूही महला पंजवा दीन छिडाए दुनी जो लाए दूही सराई खुनामी कहाए जो तिस भावे सो प्रवान अपनी कुदरत आपे जान सच्चा धर्म पुन फला कराए दीने के ते सो दुनी न जाए सर्व निरंतर एको जागे जित जित लाया तित तित को लागे अगमे अगोचर सच साहिब मेरा नानक बोले बुलाया तेरा सूही महला पंजवा प्राता काल हर नाम उचारी ईत ऊत की ओट सवारी सदा सदा जपिए हर नाम पूर्ण होवे मन के काम रहाओ प्रावे अवनासी रहन दिन गाओ जीवित मर्त नह चल पावो थाओ सो साहो सेव जित तोट ना आवे खात खर्चत सुख आनद विहावे जग जीवन पुरख साध संग पाया गुर प्रसाद नानक नाम तियाया सूही महला पंजवा गुर पूरे जब पै दयाल दुख विन से पूरन पई काल पेख पेख जीवा दर्श तुम्हारा चरण कमल जाई बलिहारा तुझ विन ठाकर कवन हमारा रहाओ साध संग सियो प्रीत बन आई पूर्व कर्म लिखत तुर पाई जप हर हर नाम अचर्ज प्रताप जाल न सके तीने ताप निमख न विसरे हर चरण तुम्हारे नानक मांगे दान प्यारे सूही महला पंजवा से संजोग करो मेरे प्यारे जित्रसना हर नाम उचारे सुन बेनती प्रभ दीन दयाला साध गाबे गुण सदा रसाला रहाओ जीवन रूप सिमरन प्रभ तेरा जिस कृपा करे वसे तिस नेरा जन की भूख तेरा नाम आहार तू दाता प्रभ देवन हार राम रमत संतन सुख माना नानक देवन हार सुजाना सूही महला पंजवा बहती जात कदे दृष्ट ना तारत मिथ्या मोह बंदे नित पारच माधवे भज दिन नित रैणी जन्म पदार्थ जीत हर सरणी रहाओ करत विकार दो करत चारत राम रतन रिद तिल नहीं तारत भरण पोखण संग औद बिहानी जय जगदीश की गत नहीं जानी शरण समरथ अगोचर स्वामी उदर नानक प्रभ अंतर जामी
ਸੂਹੀ ਮਹੱਲਾ ਪੰਜਵਾਂ। ਸਾਧ ਸੰਗ ਤਰੇ ਪੈਸਾ

ਦਿਨ ਮਾਤੇ ਬਾਂਹ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੁੱਟੇ ਗਾਢੇ ਉਧਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਰੇ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਸ਼ਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਤੇ ਕਰਤੇ ਅਸਥਿਰ ਕੀਨੇ ਰਹਾਉ ਗੁਣ ਗਾਵਤ ਅਚਿਤ ਅਵਨਾਸੀ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਨਸ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਇੱਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤ ਕਲਾਈ ਨਾਨਕ ਉਦਰੇ ਹਰ ਗੁਣ ਸਰਣਾਈ ਸੂਹੀ ਮਹੱਲਾ ਪੰਜਵਾ ਘਰ ਤੀਜਾ ਗੋਵਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਿਤ ਪਾਲਾ ਜੀਉ ਪਿੰਡ ਸਭ ਤੁਮਰੇ ਮਾਲ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੇ ਸੰਤ ਰੰਬਾਲਾ ਸੂਹੀ ਮਹੱਲਾ ਪੰਜਵਾ ਤਿਸ ਵਿਨ ਦੂਜਾ ਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾ ਨਰੋਆ ਨਾਨਕ ਰੱਖਾ ਆਪੇ ਹੋਆ ਸੂਹੀ ਮਹੱਲਾ ਪੰਜਵਾ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਬਸ਼ੋਹਾ ਕਰਤ ਕਸਾਈ ਨਿਰਦੇ ਜੰਤ ਜੰਤ ਦਿਸ ਦਇਆ ਨਾ ਪਾਈ ਅਨਕ ਜਨਮ ਬੀਤੀ ਅਨ ਪਰਮਾਈ ਘਰ ਵਾਸ ਨਾ ਦੇਵੇ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੇ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਣ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਹ ਮਹਿ ਗੁਣ ਗਾਏ ਕਿਤ ਹੀ ਕਾਮਨਾ ਤੋਹਲ ਹਰ ਜਿਤ ਹਰ ਵਿਸਰਾਏ ਰਹਾਉ ਅਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਵਡਪਨਾ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਥੋ ਸੰਥੁਖਾਏ ਐਸੋ ਰਾਜ ਨਾ ਕੀਤੇ ਕਾਜ ਜਿਤ ਨਾ ਤ੍ਰਿਪਤਾਏ ਨਗਨ ਫਿਰ ਤਰੰਗ ਏਕ ਹੈ ਏਕ ਕੇ ਉਹ ਸੋਭਾ ਪਾਏ ਪਾਟ ਪਟੰਬਰ ਵਿਰਥਿਆ ਜੈ ਰਾਚ ਲੁਹਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਨ ਧਨ ਤਿਸ ਕਾ ਪੈਨਹਾਰਾ ਭਾਈ ਮੀਤ ਸਤ ਸਗਲ ਤੇ ਜੀਆ ਤੂੰ ਹੈ ਊਹ ਹੈ ਤੇ ਪਿਆਰਾ ਰਹਾਉ ਕੇਸਾ ਕਾ ਕਰ ਬੀਜ ਨਾ ਸੰਤ ਚੌਰ ਟਲਾਵੋ ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸਨ ਮਿਸਟ ਵਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਬਿਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨੋ ਪੁਨੋ ਕਰੋ ਜਨ ਕਾਦਰ ਸਾਰ ਅੰਮ੍ਰਿਤ ਵਚਨ ਮਨ ਮੈਂ ਸਿੰਚੋ ਵੰਦੋ ਵਾਰੰਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ ਸੂਹੀ ਮਹੱਲਾ ਪੰਜਵਾ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲਿਹੋ ਇਹ ਵਿਖੇ ਜਿਉ ਦੇਹੋ ਆਪਣਾ ਨਾਓ ਰਹਾਉ ਜਾਤੇ ਨਾਹੀ ਕੋ ਸੁਖੀ ਤਾਕੇ ਪਾਛੇ ਜਾਓ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰੁਣਾਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ

ਬੇਨਤੀ ਸਾਧ ਸੰਗ ਸਮਾਉ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰੀਤ ਪ੍ਰੀਤ ਗੁਨੀ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੇ ਅਵਰ ਨਾਹੀ ਕੋ ਲੇਖੇ, ਸੰਤ ਲਾਗ ਮਨੇ ਛਾਡ ਦੁਬਦਾ ਕੀ ਕੁਰੀਆ। ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ, ਨਕ ਕੋਠਰੀਆ ਭਿੰਨ ਭਿੰਨ ਭਿੰਨ ਕਰੀਆ। ਵਿੱਚ ਮਨ ਕੋਟ ਵਰੀਆ ਨਿਜ ਮੰਦਰ ਫਿਰੀਆ, ਤਹਾ ਆਨੰਦ ਕਰੀਆ ਨਾ ਮਰੀਆ ਨਾ ਜਰੀਆ। ਕੀਰਤਨ ਜੁਰੀਆ ਬਹੁ ਵਿਧ ਫਿਰੀਆ, ਫਿਰ ਕੋ ਹਿਰੀਆ ਬਿਖਨਾ ਘਿਰੀਆ। ਹਬ ਸਾਧੂ ਸੰਗ ਭਰੀਆ, ਹਰ ਹਰ ਦੁਆਰੇ ਖਰੀਆ ਦਰਸ਼ਨ ਕਰੀਆ, ਨਾਨਕ ਗੁਰ ਮਿਰੀਆ ਬੋਹਰ ਨਾ ਫਿਰੀਆ। ਸੂਹੀ ਮਹੱਲਾ ਪੰਜਵਾ, ਰਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਸਾਰਾ। ਰਹਾਉ ਬਹੁ ਵਿਦ ਰੂਪ ਰੰਗ ਅਪਾਰਾ, ਪੇਖੇ ਖੁਸ਼ੀ ਭੋਗ ਨਹੀਂ ਹਾਰਾ। ਸਭ ਰਸ ਲੈਤ ਵਸਤ ਨਿਰਾਰਾ, ਵਰਨ ਚਿਹਨ ਨਾਹੀ ਮੁੱਖ ਨਾਮ ਸਾਰਾ। ਕੌਣ ਨ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਿਰਨਾਰਾ। ਸੂਹੀ ਮਹੱਲਾ ਪੰਜਵਾ, ਤੋ ਮੈਂ ਆਇਆ ਸਰ ਨਹੀਂ ਆਇਆ, ਭਰੋਸੇ ਆਇਆ ਕਿਰਪਾ ਆਇਆ। ਜਿਉ ਭਾਵੇ ਤਿਉ ਰਾਖੋ ਸੁਆਮੀ, ਮਾਰਗ ਗੁਰੇ ਪਠਾਇਆ। ਰਹਾਉ ਮਹਾਦੁੱਤਰ ਮਾਇਆ, ਜੈਸੇ ਪਵਨ ਚੁਲਾਇਆ, ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ। ਗ੍ਰਹਿ ਅੰਧ ਕੂਪਾਇਆ, ਪਾਵਕ ਸਗਰਾਇਆ, ਗਹੀ ਓਟ ਸਧਾਇਆ, ਨਾਨਕ ਹਰ ਧਿਆਇਆ। ਅਬ ਮੈਂ ਪੂਰਾ ਪਾਇਆ, ਰਾਗ ਸੂਹੀ ਮਹੱਲਾ ਪੰਜਵਾਂ, ਘਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪਾਸ ਬੇਨੰਤੀਆ, ਮਿਲੇ ਨਾਮ ਅਧਾਰਾ, ਤੁੱਠਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਏ ਓਟ ਤੂੰ, ਸੱਚਾ ਸਿਰਜਣਹਾਰਾ। ਰਹਾਉ ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ੀਨਿਆਂ, ਸੱਚ ਤੇਰਾ ਪਸਾਰਾ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਹੋ ਕੁਰਬਾਣੀ ਤੇਰਿਆ ਸੇਵਕਾ, ਜਿਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆ, ਜਾ ਪਾਇਆ ਅਗਮੇ ਅਪਾਰਾ। ਗੁਰੂ ਨਾਨਕ ਮਿਲਿਆ ਪਰਾਰ, ਬ੍ਰਹਮ ਤੇਰਿਆ ਚਰਣਾ ਕੋ ਵਲਿਹਾਰਾ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਸਤਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂਹੇ ਮਨਾਹੇ, ਜਿਸਨੂੰ ਹੋਏ ਦਿਆਲਾ। ਸਾਈ ਭਗਤ ਜੋ ਤੁਧ ਭਾਵੇ, ਤੂੰ ਸਰਬ ਜੀਆ ਪ੍ਰਿਤ ਪਾਲਾ। ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ, ਜੋ ਤੁਧ ਭਾਵੇ ਸੋ ਪ੍ਰਵਾਨ, ਮਨ ਤਨ ਤੂਹੇ ਆਧਾਰੀ। ਰਹਾਉ ਤੂੰ ਦਿਆਲ ਕਿਰਪਾਲ, ਕਿਰਪਾ ਨਿਧ ਮਨਸਾ ਪੂਰਨ ਹਾਰਾ। ਭਗਤ ਤੇਰੇ ਸਭ ਪ੍ਰਾਣ ਪ੍ਰਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ।

0: दिन रहण सास सास गुण गावा, जे स्वामी तुद पावा। नाम तेरा सुख नानक मांगे, साहिब तुठे पावा। सूही महला पंजवा, बिसर नाही जित तू कवहु, सो थान तेरा केहा। आठ पहर जित तुद त्याई, निर्मल होवे देहा। मेरे राम हो सो थान पालन, आया खोजित खोजित पया। साध संग तिन सरणाई, पाया रहाओ। वेद पढ़े पढ़ ब्रह्मे, हरे एक तिल नहीं कीमत पाई। साधक सिद्ध फिरे विललाते, ते पी मोहे माई। दस अवतार राजे हुए बरते, महादेवा तूता। तीन भी अंत न पायो, तेरा लाए थके बेपूता। सहज सुख आनंद राम, रस हर संति मंगल गाया। सफल दर्शन भेट्यो गुरु नानक, ता मन तन हर हर त्याया। सूही महला पंजवा, कर्म धर्म पखंड जो दिसे, तिन जम जगाती लूटे। निर्वाण कीर्तन गावो करते का, निमख सिमरत जित छूटे। संतो सागर पार उतरिए, जे को बचन कमावे संतन का। सो गुर प्रसादी तरिए रहाओ, कोट तीर्थ मंजन स्नाना। इस कल मेह पियल परिजे, साध संग जो हर गुण गावे, सो निर्मल कर लीजे।
1: वेद किताब सिमरत सब शास्त्र, इन पढ़िया मुक्त ना होई। ये अखर जो गुरमुख जापे, तिसका निर्मल सोई। स्त्री ब्राह्मण शूद वैश अवदेश, चौवरना को सांझा। गुरमुख नाम जपे उदरे, तो कल में कट कट नानक मांझा। सूई महला पंजवा, जो कुछ करे सोई प्रभु माने। ओए राम दान रंग राते, तिनकी शोभा सबनी थाई। जन्म प्रभु के चरण पर आते, मेरी राम हर संता जीवन ना कोई। भगता मन आई प्रग अपने, सब ज्यादा मिल सोई रहो। कोर अपराधी सासंग उदरी, जम ता के नेड़ ना आवे। जन उड़िया विछड़िया, विदन सो अनमलावे। माया मोह पर भय काटे, सर जो आवे। या मनोरथ कर राधि संतन दे पावे। जन की महिमा कहत बंधु अपे पाने, कहो नान सतगुर पिटिया। सदे भय टिकाने, सुई महला पंजवा। महागन ते तुद हाजिरा के, पै तेरी शरण आई। तेरा मान ताने अंदर दूजी आ चुकाई। मेरे राम राय तुद चित आए उभरे, तेरी ठेक पर वासा तुम्हारा। जब नाम तुम्हारा उधरे रहूं, अंत को ते काल ली। तुम आप कर पाला, सार संभाल रघु दिए आप करे बितबाला। अपनी नजर करे परमेश्वर, बंधन काट छाए। अपनी भावरा भाव कराई, आपे सेवा लाई। परम गए बहु बना से, मिटिया सगर बसूरा। नानक दया करी सुखदाते, भेटिया सतगुर पूरा। सुई महला पंजवा, जबकि जासी हो तबे रतना। कर्म कर आया, अपना खेल कर देखे ठाकर रजाया। मेरे राम राय मुझते कुछ ना हुई, आप एक करता आप कराया। सब निरंतर सोई रहो, गंदी गणी ना छूटे। कतु काजी ए न्याणे, कृपा करु पर अपने करने। हरे तेरी बख्शन लाली, जी जस तेरे किते कड़कट ध्याईये। तेरी कमर तू ही जाने, कुछ की ना पाइये। निर्गमुग जान अज्ञानी, कर्म धर्म नहीं जाना। दया करो नानक गुण गावे, मीठा लगे तेरा पाना। सुई महला पंजवा, पागड़िया संत प्यार नामा। रोहान गई से ही आए सबर के कम। मेरे राम हर जन के बल जाई, के सागर चलावन चरण तो मुख लाई। रहाओ जन्म मरण दौर में, नाई जन प्रकारी आए। दीन दे भगती लाई, हर्ष लैन मलाई। ਸੱਚਾ ਆਮ ਸੱਚੀ ਪਾਏ ਸੱਚਾ ਸੇਤੀ ਰਾਤੇ ਸੱਚਾ ਸੱਚੀ ਵਡਿਆਈ ਤਿੰਨ ਕੇ ਦਿਨ ਜਾਤੀ ਪੱਖਾ ਫੇਰੀ ਪਾਣੀ ਢੋਵਾਂ ਹੱਜਣ ਕੇ ਪੀਛਣ ਪੀਛ ਕਮਾਵਾਂ ਨਾਨਕ ਪਾਸ ਬਣਾਉਂਦੀ ਤੇਰੇ ਜਨਮ ਦੇਖਣ ਪਾਵਾਂ ਸੂਈ ਮਹੱਲਾ ਪਾਵਾਂ ਪਾਰ ਪਰਮੇਸ਼ ਸਤਿਗੁਰੇ ਆਪੇ ਕਰਨੇ ਹਾਰਾ ਚਰਨ ਤੂੜੀ ਦੇਰੀ ਸੇਕ ਮੰਗੇ ਦਰਦ ਦਰਸ਼ਨ ਕੋ ਬਲੇ ਹਾਰਾ ਮੇਰੇ ਰਾਮ ਰਾਏ ਜਿਉਂ ਰੱਖ ਤੈ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁੱਖ ਤੇਰਾ ਦਿੱਤਾ ਲਈਏ ਰਹਾਉ ਮੁਗਤ ਮੁਗਤ ਜੋ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬਿਗੋੜ ਜੇ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰੇ ਸਿਮਰ ਸਿਮਰ ਮਨ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਗਲ ਧੋਦੇ ਪੀਵਾਂ ਮੈਂ ਸਤਿਗੁਰੂ ਦੀਨ ਦਿਆਲਾ ਕੁਰਬਾਨ ਜਾਈ ਉਹ ਭੇੜਾ ਸੁਹਾਵੀ ਜਿੱਤ ਮਾਰੇ ਦੁਆਰੇ ਆਇਆ ਨਾਨਕ ਭਰੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ ਤੁਝ ਆਵੇ ਮਹਾਨੰਦਾ ਜਿਸਨੂੰ ਮਰ ਜਾਏ ਦਿਆਲ ਹੋਏ ਤਾਂ ਉੱਪਰ ਕਰੇ ਦੁੱਧ ਸਾਧਿਆਈ ਮੇਰੇ ਸਾਹਿਬਾਂ ਤੋਂ ਮੈਂ ਮਨ ਤਾਂ ਨਮਾਣੀ ਅਰਦਾਸ ਕਰੀ ਆਪਣੇ ਅੱਗੇ ਸੁਣ ਜੂਆਂ ਤੇਰੀ ਬਾਣੀ ਰਹੋ ਚਰਨ ਤੇ ਹੋਰ ਤੇਰੀ ਜਨਕੀ ਹੋਵਾਂ ਤੇ ਦਰਸ਼ਨ ਕੋਬਲ ਜਾਈ ਅੰਮ੍ਰਿਤ ਭਜਨ ਤਾਰੀ ਤੋਂ ਕਿਰਪਾ ਸੰਗ ਸਪਾਈ ਅੰਤਰੀ ਗਾ ਸਾਰੀ ਔਰ ਨਾ ਕੋਈ ਜਿਸ ਨੂੰ ਲਾਗੇ ਭਗਤ ਦੁਆਰਾ ਸੂਈ ਦੋਏ ਘਰ ਜੋੜ ਮੰਗੂ ਅਗਦਾਨਾ ਸਹਿ ਤੁਰਸੇ ਪਾਵਾਂ ਸਾ ਸਾ ਨਾ ਦੇ ਅੱਠ ਪੈਰ ਗੁਣ ਗਾਵਾਂ ਸੂਈ ਮਹੱਲਾ ਪੰਜਵਾਂ ਜਿਸ ਕੇ ਸਿਰ ਤੂੰ ਸੁਆਮੀ ਸ਼ਬਦ ਕੈਸਾ ਭਾਵੇ ਬੋਲਣਾ ਜਾਣੇ ਮੈਂ ਮਾਤਾ ਮਰਨਾ ਜੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭੋਨੀ ਕੁਛ ਨਹੀਂ ਜਮਨੀ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਤੇ ਸੁਆਮੀ ਤਿਨਕਾ ਜਨਮ ਲਾਤਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਗਾਦੇ ਲਾਸਾ ਨਾਮ ਦੇਨ ਸੋਕਲ ਪੈਨ ਆਠ ਪੈਰ ਰਾਧੇ ਤੇਰੀ ਸੰਤ ਤੇਰੇ ਪਰਵਾਸੇ ਭਸ ਲੈ ਸਾਦੇ ਗਿਆਨ ਧਿਆਨ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਗੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਦਿਆ ਗੁਰਜਨੀ ਆ ਰੱਖੋ ਰੱਖਣ ਹਾਰੇ ਜਿਸ ਤੂੰ ਲਾਵੇ ਤੂੰ ਲਾਗੇ ਇਹ ਜੰਤ ਵਿਚਾਰੀ ਮੇਰੀ ਰਾਮ ਜੀ ਤੂੰ ਅੰਤਰ ਜਾਮੀ ਕਰ ਪਗਰ ਦੇਵ ਦੇ ਅਲਾ ਗੁਣ ਗਾਵਾਂ ਨਿਤ ਸੁਆਮੀ ਰਾਮ ਆਰ ਆਪਣਾ ਤੇ ਆਈਏ ਗੁਰ ਪ੍ਰਸਾਦ ਪੁੱਤਰੀਏ ਆਪ ਤਿਆਗ ਹੋਏ ਸਾ ਰਹਿਣਾ ਜੀਵਦਿਆਂ ਹੋ ਮਰੀਏ ਸਫਲ ਜਿਸਗਾ ਜੈ ਪਿਤਰ ਸਾਹ ਸੰਗ ਨੂੰ ਜਾਪੇ ਸਗਲ ਤਿਸਕੇ ਪੂਰਨ ਦਿਸਿਆ ਕਰ ਪ੍ਰਭਾਪੀ ਦਿਆਲ ਦਾ ਕਿਰਪਾ ਸੋ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਆਪਣਾ ਨਾਮ ਦੇ ਨਾਨਕ ਦੀਜੇ ਸਾਦਰ ਵਾਲਾ ਰਾਗ ਸੂਈ ਅਸ਼ਟਮੀ ਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕਿਓਂ ਓਂਕਾਰ ਰੂਪ ਪ੍ਰਸਾਦ ਸਭ ਗੁਣ ਮੈਂ ਤੇ ਗੁਮੈ ਗੁਣ ਨਾ ਹੀ ਕੋਈ ਜੋ ਸੰਤ ਮਲਾਵਾ ਹੋਈ ਨਾ ਮੈਂ ਰੂਪ ਨਾ ਪੰਕੇ ਨੈਣਾ ਨਾ ਕੁੱਲ ਡੰਗ ਨਾ ਮਿਟੇ ਬਣਾ ਰਹਾਉ ਸਹਿ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਤਾਂ ਕੰਤ ਪਾਵੀ ਨਾ ਦਿਸ ਰੂਪ ਨਾ ਰੇਖਿਆ ਕਾਈ ਅੰਤ ਸਹਿ ਸਿਮਰਿਆ ਜਾਈ ਸੋਤ ਮਤ ਨਹੀਂ ਚਤਰਾਈ ਕਰਕੇ ਰਾਪ ਰਬ ਲਾਓ ਪਾਈ ਕਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਬੜੀ ਪਲਾਣੀ ਉਵੇਂ ਜਾਈਦਾ ਸੰਕੰਤ ਸਮਾਈ ਤੋਂ ਕਾਮਣ ਪਿਆਰੇ ਨੌਵੇਂ ਦੇ ਪਾਈ ਅਨਕ ਜਨਮ ਵਿਛੜੇ ਦੁੱਖ ਪਾਇਆ ਕਰ ਗੇਲ ਪ੍ਰੇਮ ਬਲਾਇਮ ਵਣਤ ਨਾ ਸੋ ਵੀ ਹੋ ਸੀ ਹੈ ਵੀ ਪਿਆਰਾ ਤੇਰ ਵੇਸੀ ਤੁਸੀਂ ਮਹੱਲਾ ਪਹਿਲਾ ਕਰਨਾ ਵਾ ਇਹ ਕਿਉਂ ਓਂਕਾਰ ਰੁਕ ਪ੍ਰਸਾਦ ਕੱਚਾ ਰੰਗ ਕੁਸ਼ਾਂ ਵਗਾ ਥੋੜ੍ਹਿਆਂ ਦਿਨ ਚਾਰ ਦਿਓ ਵਿਣਾਵੇਂ ਪਰ ਭੁੱਲੀਆਂ ਢਗ ਮੁਠੀ ਗੁੜਿਆ ਜੀਓ ਸੱਚੇ ਸੇ ਤੀਰੇ ਤੇ ਆ ਜਨਣਾ ਦੂਜੀ ਵਾਰ ਜੀਓ ਰੰਗੇ ਰੰਗੀਏ ਜੋ ਰੱਤੀ ਰੰਗ ਲਾਏ ਜੀਓ ਰੰਗਣ ਵਾਲਾ ਜੇ ਸੀਏ ਸੱਚੇ ਸੁਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਪਵੇ ਬਿਨ ਭਾਗਾਂ ਧਨ ਨਾਏ ਜੀਓ ਅਗਣ ਮੁੱਟੀ ਜੇ ਫਰੀ ਬੰਦਕ ਜਾਏ ਨਾ ਪਾਏ ਜੀਓ ਗੋਰਾਖੇ ਸੇ ਉਭਰੇ ਸ਼ਬਦ ਦੇ ਮਨ ਮਾਏ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਬੋਲਾ ਬੂਜੇ ਆਪਣਾ ਸੇ ਪਸ਼ੂਆਂ ਦੇ ਢੋਰ ਜੀਓ ਨਿਤ ਖੁਸ਼ੀਆਂ ਮਨ ਕਰੇ ਨਿਤ ਨ ਮੰਗੇ ਸੁੱਖ ਜੀਓ ਕਰਤਾ ਚੇਤਨਾ ਆਵਦੀ ਫਿਰ ਫਿਰ ਲਾਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤੇ ਮਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਰਬੀਆਂ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛ ਕਰ ਵਿਚਾਰ ਜੀਓ ਸੱਚੇ ਕੇਲੇ ਬੂਏ ਬਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀਏ ਮੇਰਾ ਖਾਕਰਲੇ ਮਰ ਜਾਏ ਜੀਓ ਬਹੁ ਰੰਗ ਦੀ ਭੁਲਾਇਆ ਭੁੱਲ ਭੁਲਾਵੇ ਜਾਏ ਜੀਓ ਨਦ ਪ੍ਰਭੂ ਜੇ ਛੁੱਟੀਏ ਨਦਰੀ ਮੇਰੇ ਮੁਲਾਏ ਜੀਓ ਗਾਵਲ ਗਿਆਨ ਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਕਿ ਚੋਦਾਲੇ ਗੁੱਜੀਏ ਬੁਰਾ ਭੁਲਾ ਦੇ ਨਾਲ ਜੀਓ ਬਿਨ ਸ਼ਬਦੇ ਪੈ ਰਤਿਆ ਸਾ ਜੋਈ ਜਮ ਕਾਲ ਲਿਓ ਜਿਨ ਕਾਰਨ ਸਾਰਿਆ ਸੋਚੇ ਦੇ ਆਧਾਰ ਜੀਓ ਸੋ ਕੋ ਮਨੋ ਵਸਾਰੀ ਸਦਾ ਦਿਓ ਤਾਰ ਜੀਓ ਨਾਨਕ ਨਾਮ ਨ ਵਿਸੇ ਨਿਧਾਰਾ ਉਧਾਰ ਜੀਓ ਸੋਈ ਮਹੱਲਾ ਪਹਿਲਾ ਕਾਵੀ ਘਰ ਦਸਵਾਂ ਇੱਕਿਓਂ ਓਂਕਾਰ ਗੁਰਪ੍ਰਸਾਦ ਮਾਨਸ ਨਾਮ ਲਭ ਗੁਰੂ ਪਾਇਆ ਮੰਤ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਅਖਰ ਸੱਚ ਲੈ ਪਤ ਪੈ ਦਰਬਾਰ ਸਤਿਗੁਰ ਸ਼ਬਦ ਪੈ ਰਹੁ ਮਨ ਤੋਂ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਓਮ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੇ ਮਨ ਮਾਏ ਸਹਿਜੇ ਰਸ ਰਸੇ ਮੂਰਖ ਮਨ ਸੁਝਾਏ ਅਗੋ ਕੇਤੜਾ ਗੁਰਮੁ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਸੰਭਾਲ ਅਪਰਿਤ ਆਪਣਾ ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤ ਆਪਣਾ ਮਨ ਮੋਹ ਪਰਮ ਲਾਣਾ ਨਾ ਤੇ ਰੰਗ ਹੈ ਮਰਸੀ ਹੈ ਵਡਾਣਾ ਮਨ ਧਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਇਆ ਕਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨੰਦ ਕੀ ਦਾਜ ਭਾਵ ਸੀ ਮੈਂ ਦੀਜੇ ਨਾਮ ਸਵਰਗੁਣ ਭਾਵ ਸੀ ਸੂਈ ਮਹੱਲਾ ਪਹਿਲਾਂ ਜੋ ਐਨ ਲੋ ਆਪੇ ਅੰਨ ਕਢਾਈਏ ਜੋ ਸਾਗਤ ਜੋਨੀ ਪਾਏ ਪਏ ਪਵਾਈਏ ਬਿਨ ਬੁਝੇ ਸਭ ਦੁੱਖ ਜੋ ਕਮਾਵਣਾ ਉਮੇ ਆਏ ਜਾਏ ਭਰਮਕ ਭਲਾਵਣਾ ਰਹੁ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਏ ਮਿਲੇ ਤੂੰ ਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਏ ਤੂੰ ਦੇਖੇ ਤਾਪ ਤਾਪ ਦਰ ਬਣਾਈਏ ਦੇਈ ਹੋਏ ਖਾਕ ਪਾਉਣ ਉਡਾਈਏ ਇੱਕ ਤੇ ਕਰ ਕੋ ਤੇ ਮਹਿਲਾ ਪਾਈਏ ਇਹੋ ਦੇ ਅੰਧਕੋਰ ਘੁੰਮਾਈਏ ਕਰ ਮੋਸੇ ਗਰਮ ਮੋਸੇ ਕਰ ਚੋਰ ਰਵਾਈਏ ਗੁਰਮੁਖ ਚੋ ਨਾ ਲਾਗ ਹਰ ਨਾਮ ਜਗਾਈਏ ਸ਼ਦਨ ਵਾਰੀ ਆਗ ਜੋਤ ਪਾਈਏ ਲਾ ਰਤਨ ਰਾਮ ਗੁਰਸੋ ਬਜਾਈਏ ਸਦਾ ਰਹਿਣੇ ਕਾਮ ਜ ਗੁਰੂ ਪਾਈਏ ਰਾਤ ਰਹਿ ਨਾਮ ਮਨ ਵਸਾਈਏ ਨਾਨਕ ਮੇਲ ਮਲਾ ਜੁਦ ਪਾਈਏ ਸ਼ਲੋਕ ਮਹਲਾ ਪਹਿਲਾਂ ਮਨੋ ਨਾਮ ਅਨੁਸਾਰ ਸਿਰ ਤੇ ਆਈਏ ਜਿਉਂ ਰੱਖੇ ਕਿਰਪਾ ਧਾਰ ਦੇ ਸੁਖ ਪਾਈਏ ਮੈਂ ਅੰਦਲੇ ਹਰ ਨਾਮ ਲੁਕਟੀ ਟਾਉਣੀ ਰਹੁ ਸਾਹਿਬ ਕੀ ਢੇ ਮੈਂ ਮਨਮੋਹਣੀ ਰਹੁ ਜੇ ਦੇਖੋ ਤੇ ਨਾਲ ਗੁਰ ਦਿਖਾ ਲਿਆ ਅੰਤਰ ਬਲ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਜਦੋਂ ਪਾਏ ਰਜਾਏ ਪ੍ਰਭੁ ਭੰਜਨਾ ਜਨਮ ਹੀ ਤੋਂ ਲਾਗੇ ਮਨ ਆਏ ਕਿ ਜਨਮ ਪ੍ਰਵਾਨ ਹਰ ਗੁਣ ਗਾਏ ਕਿ ਹੋ ਨਹੀਂ ਤੋ ਹੋਵੇ ਤੋ ਦੀ ਸਾਜਿਆ ਸਾਫ ਸ਼ਬਦ ਵਜਿਆ ਦੇਈ ਪਸੂ ਰਲਾਏ ਨਾ ਜਾਪੀ ਕੋ ਗਿਆ ਆਪੇ ਰਸਮਾਏ ਸਮਾਧ ਪਿਆ ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰੂ ਵੇ ਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਵਾਸਨ ਸਾਧ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਈ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕਿਓਂ ਓਂਕਾਰ ਉਪਰ ਸਾਧ ਨਾਮੇ ਦੇ ਸਭ ਕੁਛ ਹੋਏ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮੀਠਾ ਬਿਨ ਸਾਕੇ ਸਾਹਿਬ ਸਾਧਨ ਨਾਮੇ ਸਭ ਕੁਛ ਆ ਮੇਰੇ ਸਾਕੇ ਸਾਧਨਾ ਜਾਪੇ ਕੌਡੀ ਭਲੇ ਜਨਮ ਗਿਆ ਚਿੰਤ ਨਹੀਂ ਆਪੇ ਗੁਰਮੁਖ ਇੱਕੋ ਜਾਣੇ ਹਉਮੈ ਦੁਖਨਾ ਸੰਤਾਪੀ ਬਲਿਹਾਰੀ ਗੁਰੇ ਆਪਣੇ ਬਿਟੂ ਜੇ ਸੱਚੇ ਸੁਣੇ ਲਾਈ ਸ਼ਬਦ ਜਿਹਨੂੰ ਆਦਵਰ ਗਾਸਾ ਸਹਿਜ ਰਿਹਾ ਸਮਾਈ ਰਹੋ ਗੁਰਮੁਖ ਗਾਵੇ ਗੁਰਮੇ ਗੁਰੂ ਸ਼ਬਦ ਵਿਚਾਰੇ ਜੀਓ ਬਿਨਸਾ ਗੁਰਦੇਵ ਜੇ ਗੁਰਮੁਖ ਕਾ ਸਵਾਰੀ ਮਨੁੱਖ ਅੰਧਾ ਅੰਧ ਕਮਾਵੇ ਬੇਗੁੜੇ ਸੰਸਾਰੀ ਮਾਇਆ ਮੋਹ ਸੁਖ ਪਾਏ ਬਿਨ ਗੁਰ ਅਧ ਪਿਆਰੇ ਸੋਈ ਸੇਵ ਸਤਿਗੁਰ ਸੇਵ ਝਾਲੇ ਸਤਿਗੁਰ ਭਾਈ ਸਾਜਾ ਸੇਵ ਦੇ ਸਾਜੀ ਸਾਜਾ ਮਨ ਵਸਾਈ ਸੱਚੀ ਬਾਣੀ ਗੁਰਮੇ ਆਖੇ ਹਮੇ ਵਿੱਚੋਂ ਜਾਏ ਆਪੇ ਦਾਦਾ ਕਰਮੇ ਸੱਚਾ ਸਾਧ ਸਾਧ ਸੁਣਾਈ ਗੁਰਮੁਖ ਗਾਲੇ ਗੁਰਮੁਖ ਖਟੇ ਗੁਰਮੁਖ ਨਾ ਜਪਾਏ ਸਦਾ ਅਲਵ ਰੰਗਰਾਤਾ ਗੁਰਕੇ ਸਹਿ ਸਵਾਈ ਮਨੋ ਸਦਾ ਕੂੜੋ ਬੋਲੇ ਵਿਖ ਬੀਜੇ ਖਾਏ ਜੋ ਕਾਲ ਪਦਾ ਸਿੰਘ ਦਾਦਾ ਬਿਨ ਗੁਰ ਕਉ ਛਡਾਈ ਸੱਜ ਦੇ ਸਰ ਨਾਵਣ ਗੁਰਮੁਖ ਆਪ ਜਾਏ ਅਠਰ ਤੀਸ ਗੁਰ ਸ਼ਬਦ ਦਿਖਾਏ ਤੇ ਨਾਤੇ ਮਲ ਲਾਈ ਸੱਚਾ ਸੱਚਾ ਨਿਰਮਨਾ ਵੱਲ ਲੱਗੇ ਨਾ ਲਾਏ ਸੱਜੀ ਸੇਵ ਸੱਜੀ ਜਲਾ ਪੂਰੇ ਗੁਰ ਤੇ ਪਾਏ ਮਨ ਤਾਂ ਸੋਖ ਦੇਰਾ ਗੁਰਮ ਕਹਿਣ ਨਾ ਜਾਈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੁਮੇ ਵਿੱਚੋਂ ਜਾਏ ਗੁਰਮੁਖੀ ਸਾਖੀ ਸਹਿਜੇ ਚਾਕੀ ਤੇ ਨਾਕਿਨ ਬਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾ ਸਗਰ ਜਾਣੇ ਗੁਰ ਕੇ ਭਾਈ ਪਿਆਰੇ ਸੱਚੀ ਵਜਾਈ ਗੁਰ ਤੇ ਪਾਈ ਸੱਚੀ ਨਾ ਪਿਆਰੀ ਇੱਕੋ ਸੱਚਾ ਸਮੇਂ ਵਰਤੇ ਵੇਲਾ ਕੋ ਵਿਚਾਰੀ ਆਪੀ ਮੇਲਾ ਬਖਸ਼ੀ ਸੱਚੀ ਭਗਤ ਸਵਾਰੀ ਸੱਚੋ ਸੱਚ ਵਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੋਵੇ ਵਰਤੇ ਗੁਰਮੁਖ ਆਪ ਪਛਾਣੇ ਨਾਮ ਦੇ ਸਤਿਗੁਰ ਪਾਏ ਸੁਸਲ ਪਾਏ ਨਾਨਕ ਸਾਹ ਹੋਵੇ ਜਾਂ ਵਿੱਚੋਂ ਆਪ ਗੁਆਏ ਸੂਈ ਮਹੱਲਾ ਤੀਜਾ ਕਾ ਗਾਉਣ ਸਵਾਲ ਲਿਓ ਫਿਰ ਵਸੇ ਨਾਲ ਲੇ ਫਿਰ ਸੱਚੇ ਸੁਹਾਗਣੇ ਗੁਰ ਕਾ ਸ਼ਬਦ ਸੰਭਾਲੀ ਹਰਗਾ ਪਾਤਸ਼ਾਹ ਰਾਤਾ ਹੁਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰਦੇਵ ਜੀ ਸਤਿ ਸਮਾਣੀ ਰਹੋ ਕਾਇਆ ਅੰਦਰ ਸਭ ਕੁਛ ਵਸੇ ਖੰਡ ਮੰਡਲ ਪਤਾਲਾ ਕਾਇਆ ਅੰਦਰ ਵਸੇ ਸਭ ਨੰਗਾ ਵਿਤਵਾਲਾ ਕਾਇਆ ਕਮਨ ਸਾਸੇ ਇਲੀ ਗੁਰਮਨ ਨਾਮ ਸੰਭਾਲਾ ਕਾਇਆ ਅੰਦਰ ਆਪੇ ਅਰਕਣ ਲੱਗਿਆ ਜਾਈ ਮਨ ਮੁੱਖ ਮੁਗਧ ਬੁੱਝੇ ਨਹੀਂ ਬਾਹਰ ਭਰਨ ਜਾਈ ਸਤਿਗੁਰ ਸਿਆ ਸੁਖ ਪਾਏ ਸਤਿਗੁਰ ਅਲਕਰਤਾ ਲਖਾਈ ਕਾਇਆ ਅੰਦਰ ਭਗਤੇ ਪਰੇ ਪਿੰਡ ਆਇਆ ਇਸ ਕਾਇਆ ਅਨੋਖਣ ਪ੍ਰਤੀ ਆਠ ਪਟ ਬਜਾਰਮ ਇਸ ਕਾਇਆ ਅੰਦਰ ਅਨੋਦ ਪਾਈ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਤੁਲਤ ਲਾਵੇ ਆਪੇ ਤੁਲਣ ਹਾਰਾ ਇਹ ਮਨ ਰਤਨ ਜਵਾਹਰ ਮੰਗ ਇਸ ਕਾ ਮੁੱਲ ਅਪਾਰਾ ਮੁਲਕ ਦੇ ਨਾਮ ਪਾਈਏ ਨਾ ਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਇਆ ਕਾਇਆ ਖੋਜੀ ਹੋਰ ਸਰਮਨ ਭਲਾਈ ਜਿਸਨੂੰ ਦੇਹੀ ਸੁਜਨ ਪਾਵੇ ਹੋਰ ਕਿਆ ਕਰੇ ਚਤਰਾਈ ਕਾਇਆ ਅੰਦਰ ਭੋ ਵਸੇ ਗੁਰਸ਼ਬਦੀ ਪਾਈ ਕਾਇਆ ਅੰਦਰ ਬ੍ਰਹਮ ਵਿਚਨ ਵਿੱਚ ਅਪੁੱਤ ਸੰਸਾਰਾ ਸੱਚੇ ਆ ਖੇਲ ਖਿਲਾਇਆ ਆਵਾ ਗਣ ਬਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਜਾ ਕਾਇਆ ਸਤਿਗੁਰ ਸੇਵ ਸੱਚੇ ਆਪ ਸਵਾਰੀ ਬਣ ਢੋਈ ਨਾ ਜਮ ਕਰੇ ਖਵਾਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਈ ਮਹੱਲਾ ਤੀਜਾ ਘਰ ਦਸਵਾਂ ਇਹ ਕਿਉਂ ਓਂਕਾਰ ਰਘੂ ਪ੍ਰਸਾਦ ਦੁਨੀਆਂ ਨਾ ਸਵੰਜੀ ਲੋਕਾਂ ਨਾ ਸਵਰ ਕਾਕੂਤੀ ਵਾਹੋ ਮੇਰੇ ਸਾਹਿਬਾਂ ਵਾਹੋ ਗੁਰੂ ਸਦਾ ਸਲਾਈ ਸੱਚਾ ਬੇਪਰੋ ਰਹੋ ਦੁਨੀਆਂ ਕੇਰੀ ਦੋਸਤੀ ਮਨੋ ਦੰਜ ਮਰਾਨਾ ਜੰਪੁਰ ਬੁੱਧੀ ਮਾਰੀ ਇਹ ਵੇਲਾ ਨਾ ਲਹਨ ਗੁਰਮੁ ਜਨ ਕਾਰਤਾ ਸੱਚੀ ਸਦਾ ਲਗਾਨ ਆਤਮ ਰਾਮ ਪ੍ਰਗਾਸਿਆ ਸਹਿਜੇ ਸ਼ੁਕਰ ਹਨ ਗੁਰ ਕਾ ਸ਼ਬਦ ਸਾਰਿਆ ਦੂਜੇ ਭਾਈ ਰਚਾਨਾ ਤਿਸਨਾ ਭੁੱਖ ਨਾ ਉਤਰੇ ਅੰਦੇਜ ਤੋਰਨ ਉਸ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਘਟਾਂ ਬਸਿਓ ਸਗਲੇ ਗੋਲਡਮਨ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਦ ਕਰਾਨ ਮੂੰਹ ਕਾਲੇ ਤਿੰਨਾ ਨਿੰਦਕਾ ਨਰਕੀ ਘੋਰ ਪਵਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਜਿਹੇ ਕਰਮ ਕਮਾਏ ਆਪ ਬੀਜੇ ਆਪੇ ਖਾਉਣਾ ਕਹਿਣਾ ਕਿਸ ਨਾ ਜਾਈ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਸਾਏ ਅਮਰਤ ਭਰੇ ਭਰਪੂਰ ਇਹਨਾਂ ਤਿਲਾਂ ਤਮਾਏ ਗੁਣਕਾਰੀ ਗੁਰ ਸੰਘਣੇ ਅਪਰਾਪ ਦੇਸ਼ਨ ਸੇਵੜ ਭਾਗੀ ਮਿਲ ਰਹੇ ਅੰਦਨ ਨਾਮ ਲੈਨ ਦੇਸੀ ਰੇ ਸਵਾਏ ਜਿੰਨਾ ਪਾਈ ਮੇਜਨੀ ਕੋਹੇ ਦਤਾਰ ਸਚਾ ਆਪਦਣੀ ਜੋ ਸੱਚ ਤੇਰੇ ਨਾਲ ਗੁਰੂ ਨਿਹਾਲ ਆਪੇ ਬਖਸ਼ੇ ਮਿਲੇ ਸੁਭਸਾਸ ਸੰਭਾਲ ਮਨ ਮੇਲਾ ਨਿਰਮਲ ਆ ਕੇ ਕਰ ਮਿਲਿਆ ਜਾਏ ਭਰਾ ਮਿਲੇ ਦਾ ਮਿਲ ਰਹੇ ਹੋਮੇ ਸ਼ਬਦ ਜਲਾਈ ਸੋ ਸਾ ਸੱਚੇ ਵਿਸਰੇ ਤਿੰਨ ਸੰਸਾਰ ਨਦਗੇ ਨਾ ਵਿਸਰੇ ਗੁਰਮਤੀ ਵਿਚਾਰ ਸਗ ਮੇਲਾ ਮਿਲਣਾ ਸੱਚਾਰ ਗੁਰਧਾਰ ਮਿਲਿਆ ਕੋਈ ਨਾ ਵਿਚਰੇ ਗੁਰ ਕੇ ਹਿਤ ਪਿਆਰ ਫਿਰ ਸਲਾਈ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲੇ ਸੁਖ ਪਾਇਆ ਸੁਭਾ ਬਣਦੀ ਨਾਰ ਮਨਮੁਖ ਮਨ ਬੀਜੀ ਅਤ ਮੇਲੇ ਚਿੱਤ ਕਠੋਰ ਸਭੇ ਦੁੱਧ ਪਿਆਏ ਅੰਦਰ ਵਸਨ ਕੌਰ ਆਪ ਕਰਿਆ ਕਿਹਾ ਕਿ ਆਪੇ ਬਖਸ਼ਣ ਹਾਰ ਕੁਛ ਮਿਲ ਉਤਰੇ ਜਾਂ ਸੱਚ ਬਣਿਆ ਸਿੰਗਾਰ ਸੱਚਾ ਸਾਹਿਬ ਸੱਚੇ ਹੋਣ ਜਾ ਰਹੇ ਉੱਥੇ ਕੂੜੇ ਨਾ ਟੈਕਨ ਉਹਨਾਂ ਸੱਚ ਨਾ ਭਾਵੀ ਦੁੱਖ ਮੈਂ ਮੈਂ ਪਛਾਣ ਉਵੇਂ ਮੇਲਾ ਜਾ ਕੇ ਮੇਰੀ ਮਜੰਮੇ ਵਾਰੋ ਵਾਰ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਤ ਮਿਲ ਰਹੇ ਸੱਚੇ ਲੱਗੇ ਪਿਆਰ ਸੱਚ ਰਾਈ ਸੱਚ ਮਨ ਸੱਚੇ ਸਚਿਆਰ ਗੁਰ ਪੂਰੇ ਪੂਰੀ ਮਾਤੇ ਅਨਸ ਨਾਮ ਤੇ ਆਏ ਉਵੇਂ ਮੇਰਾ ਵਡਰ ਹੋ ਗਏ ਵਿੱਚੋਂ ਠਾਕਰ ਹਾਈ ਗੁਰ ਸਲਾਈ ਆਪਣਾ ਨਿਵੇ ਲਗਾ ਪਾਏ ਤਨ ਮਨ ਸਭੀ ਅੱਗੇ ਤਰੀ ਵਿੱਚੋਂ ਆਪ ਗਵਾਈ ਖਿਚਦਾਨ ਬਗੁਚੀ ਏਕ ਸੁਣੇ ਲਾਏ ਹੋਮੇ ਮੇਰਾ ਛੱਡ ਦਿਉਂ ਸੱਚ ਰੇ ਸੁਮਾਏ ਸਤਿਗੁਰ ਰੇ ਮਿਲੇ ਪਾਏ ਰੇ ਸੱਚੀ ਸਦ ਲਗਾਨ ਸੱਚ ਮਿਲੇ ਨਾ ਵਿਛੜੇ ਦਸ ਦੇ ਸਨ ਜੇ ਭਾਈ ਸੱਜਣਾ ਸੱਚਾ ਸੱਚਾ ਦੇਵਾਨ ਆਗੁਣ ਵਿਗਣ ਪਰਨ ਗੁਰ ਕੀ ਸਾਜ ਕਰਨ ਗੁਣ ਕੀ ਸਾਂਝ ਗੁਰ ਉਪਜੀ ਸੱਚੀ ਭਗਤ ਕਰੇਨ ਸੱਚ ਵਣਜ ਗੁਰ ਸ਼ਬਦ ਨਾਨ ਸੋਨਾ ਰੂਪ ਭਾਵ ਕਰ ਸੱਚੀਏ ਚੱਲੇ ਨਾ ਚੱਲਦਿਆਂ ਨਾਲ ਵੇਣਾ ਵੇ ਨਾਲ ਨਾ ਚੱਲ ਸੀ ਸਾਮੂਠੀ ਜਮਕਾਲ ਮਨ ਕਾ ਤੁਸਾਰ ਕਾ ਨਾਮ ਇਹ ਦਿਲ ਖੁਸ਼ ਹਮਾਲ ਖਚ ਖੋਟ ਹੈ ਗੁਰਮੁੰਡ ਵੇ ਨਾਲ ਮਨ ਭੁੱਲੋ ਬੋਲਿਆ ਜਸੇ ਪਤ ਗਵਾਏ ਜਗਤ ਮਧੁ ਆਪ ਗੁਰਮੁਖੀ ਸੱਚ ਤੇ ਆਈ ਹਰ ਕੀ ਕੀਮਤ ਨਾ ਪਵੇ ਜਸ ਲਿਖਣਾ ਜਾਏ ਗੁਰ ਕੇ ਮਨ ਰਹੇ ਹਰ ਸਿਉ ਰਹੇ ਸਮਾਈ ਸੋ ਮੇਰਾ ਰੰਗਲਾ ਰੰਗੇ ਸਹਿ ਸਭਾਏ ਕੰਮ ਜਾ ਚੜੇ ਫਿਰ ਕੇ ਅੰਕ ਸਮਾਈ ਸ੍ਰੀ ਵਿਸ਼ਨ ਨੇ ਵੀ ਮਿਲਣੇ ਸਤਿਗੁਰ ਸਹਿਬਨ ਅੰਤਰ ਨਵਾਂ ਨਿਰਦੇ ਨਾ ਖਰਜੇ ਨਾਨ ਖੁੱਟੀ ਹਰ ਗੁਰ ਸਹਿਰਵਨ ਨਾ ਜਨਮੇ ਨਾਮ ਰੇ ਨਾ ਦੁੱਖ ਸਹਨ ਗੁਰ ਰਾਖੇ ਸੇ ਊਰੇ ਅਰਜੁਨ ਕਿਰ ਗਰਨ ਸਜਨ ਮੇਰੇ ਦਾ ਵਿਛੜੇ ਅੰਦਰ ਮੇਰੇ ਰਹਾਨ ਇਸ ਜਗ ਮੇਂ ਵਿਰਲੇ ਜਾਣੀਏ ਨਾ ਸਜ ਰਹਾਨ ਸੂਈ ਮਹੱਲਾ ਦੇ ਜਮ ਆਜੀ ਸੁਖ ਗਮ ਹੈ ਕਿਦ ਮਿਲਿਆ ਜਾਏ ਗੁਰ ਕੇ ਜਾ ਪ੍ਰਗਟੀ ਏ ਚਿੰਤ ਵਸੇ ਮਨ ਆਏ ਗੁਰੂ ਹਰ ਨਾ ਜਪਨ ਬਲਿਆਰ ਨੇ ਮਨ ਹੁਰ ਸਾਰ ਵਨ ਰਾਉ ਗੁਰ ਸਰ ਮਾਨਸੋ ਸੇ ਵਡਭਾਗੀ ਪੁਰਖ ਲਹਨ ਸੇ ਗੁਰ ਖੋਜਿਆ ਹਲੇ ਨਾਮ ਲਹਨ ਨਾਮ ਦੇਨ ਰੰਗ ਸਿਉ ਗੁਰਮੁਖ ਨਾਮ ਲਗਨ ਤੋਰ ਪੂਰਵ ਵੇ ਲਿਖਿਆ ਗੁਰਬਾਣਾ ਮਨ ਲੈ ਨੇ ਵਡਭਾਗੀ ਖੋਜਿਆ ਪਾਇਆ ਨਾਮ ਦਾਨ ਗੁਰਪੁਰੇ ਵਿਖਾ ਲਿਆ ਵਰ ਅਦੋ ਨਾ ਪਛਾਣ ਸਵਰਾਂ ਪ੍ਰਭੀ ਕੇ ਦੂਜਾ ਵਰ ਨਾ ਕੋਏ ਗੁਰਪ੍ਰਸਾਦੀ ਮਨ ਹੇਤ ਕਰ ਪ੍ਰਗਟ ਹੋਈ ਸਭ ਅੰਤਜਾਮੀ ਬ੍ਰਹਮ ਹੈ ਬ੍ਰਹਮ ਸੇ ਸਤਾਈ ਮੰਦਾ ਕਿਸਨੋ ਆਕੀਏ ਸਦ ਹੋਰੇ ਲਾਈ ਬੁਰਾ ਭਲਾ ਜਿ ਆਗਦਾ ਜਿ ਤੇਰੇ ਦੁਖ ਮਾਏ ਗੁਰਮੁਖ ਬੁਝਿਆ ਇੱਕ ਸਮੈ ਸਮਾਈ ਸੇਵਾ ਸਭ ਆਪਸੀ ਪਾਏ ਪਾਸ ਥਾਈ ਜੇ ਨਾਨਕਰ ਰਾਧੇ ਗੁਰਚਰਨੀ ਚਿਤ ਲਾਏ ਰਾਗ ਸੂਈ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੋ ਜਾ ਇਹ ਕਿਉਂ ਓਂਕਾਰ ਗੁਰ ਸਾਧ ਕੋਈ ਅਣ ਮਿਲਿਆ ਪਿਤੋਂ ਪਿਆਰਾ ਸੁ ਆਪ ਚਾਈ ਦਰਸ਼ਨ ਦੇਖਣਗੇ ਤਾਂ ਕਿਰਪਾ ਸਤਿਗੁਰ ਮੇ ਲੋਹਰਾ ਨਾਮ ਤੇ ਆਈ ਰਾਮ ਜੋ ਸੁਖ ਦੇ ਦਾ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ ਜੀ ਭੁੱਖ ਦੇ ਆ ਧਿਆਈ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕੇ ਸਿਰ ਪੀ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਡੋ ਜੋ ਦੇਵੇ ਸੁਖਾਈ ਨਾਨਕ ਰੜ ਦੁਆਰੇ ਅਲ ਮੇਰੇ ਲਿਓ ਵੜਿਆਈ ਅਕੀ ਕਾਰ ਧਰੀ ਚਰਨਾ ਸਾਹਿਬ ਤਾਲ ਸਤ ਦੀ ਫਿਰਮਤ ਪਾਈ ਜੇ ਪਾਸ ਵੇਲੇ ਤੁਝੇ ਇਰਾਦੀ ਮਾਰ ਕੱਢੇ ਵੀ ਦਿਆਈ ਜੋ ਲੋ ਸਲਾਏ ਤੇਰੀ ਮਾਜ ਨਿੰਦਿਆ ਛੋੜਨਾ ਜਾਈ ਜੋਤ ਕਰੇ ਨਾ ਕੋਈ ਕਿਉਂ ਅੱਖੋ ਵਿੱਚ ਰਿਆ ਮਰ ਜਾਈ ਵਾਰ ਵਾਰ ਜਾਈ ਹੋਰ ਉੱਪਰ ਮੈਂ ਪੈਰੀ ਸੰਤ ਮਨਾਈ ਨਾਨਕ ਗੁਜ਼ਾਰਾ ਪਿਆ ਦਵਾਨਾ ਦਵਾਨਾ ਹਾਰ ਸਿਉਂ ਦਰਸ਼ਨ ਤਾਂ ਕੇ ਤਾਈ ਚੰਗੜ ਜਾਕੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਏ ਬੋਕਾਰਾ ਗੁਰਸਿੰਘ ਲੰਗ ਪਾਰ ਲੰਘਾਈ ਜਿਉਂ ਪ੍ਰਾਣੀ ਜਲ ਬਿਨੈ ਮਰਦਾ ਤਿਉਂ ਸਿੱਖ ਗੁਰਬਿਨ ਮਰ ਜਾਈ ਜਿਉਂ ਧਰਤੀ ਸੋ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮੇਲ ਮੁਕਸਾਈ ਸੇਵਕਾਏ ਸੇਵ ਕਰਤਾ ਕਰ ਬਿਨੋ ਬੁਲਾਈ ਨਾਨਕੀ ਬਿਨੰਤੀ ਹਰੇ ਬੇ ਗੁਰ ਮਿਲੇ ਗੁਰਸਿੱਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਧਿਆਈ ਜੁਦ ਸੇਵੇ ਤੁਦ ਹੋਵੇ ਤੁਸੇ ਪੈ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਦੇ ਬਾਈ ਜੇ ਤੂੰ ਦੇ ਸੂਜਨ ਪਾਈ ਉਹ ਨਿਬਲ ਸਚ ਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਵੰਗੇ ਨਾਨਕ ਵਿਚਾਰਾ ਹਰਦਾਸ ਨੂੰ ਦਾਸ ਕਰਾਈ ਜੇ ਗੁਰ ਜਿੜਕੇ ਦਾ ਮੀਟਾ ਲੱਗੇ ਜੇ ਬਖਸ਼ਿਆ ਗੁਰ ਵਢਿਆਈ ਗੁਰਮੁਖ ਪਾਏ ਮਨਮੁਖੇ ਥਾਂ ਨਾ ਪਾਈ ਪਾਲਾ ਕੱਕਰ ਬਰਫੁਰ ਸੇ ਗੁਰਸੇ ਦੇਖਣ ਜਾਈ ਸਭ ਦਿਨ ਗੁਰ ਗੁਰ ਆਪਣਾ ਗੁਰਪੈਰ ਤਰਾਈ ਨੇਕ ਭਾਵ ਕਰੀ ਗੁਰ ਕਰਨ ਪਏ ਥਾਂ ਪਾਈ ਰੈਣ ਸੁਗੁਰ ਆਦਿ ਦਇਆ ਕਰੋ ਮੇਰੇ ਸਾਈ ਨਾਨਕਾ ਜੋ ਪਿੰਡ ਗੁਰੂ ਮਿਲ ਪ੍ਰਤਾਈ ਨਾਨਕਾ ਪ੍ਰਭ ਪੂਰੇ ਜਦ ਕੇ ਗੁਰਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇਹ ਕਿਉਂ ਓਂਕਾਰ ਗੁਰ ਸਾਧ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਮੰਤ ਨੇ ਹੋਏ ਨਿਆਲ ਜਾਂ ਗੁਰਦੇਖਾਂ ਸਾਹਮਣੇ ਮੈਂ ਹਰ ਨਾਮ ਵਸਾਓ ਗੁਰਪੁਰੇ ਦੇ ਪਾਇਆ ਅੰਮ੍ਰਿਤਾ ਗਮਤਾਉ ਰਾਮ ਓਂ ਸਤਿਗੁਰ ਵਿਵਗੇ ਵੇਸੀ ਹਰ ਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲੇ ਨੇ ਪਾਇਆ ਮੁੱਖ ਦੁਆਰ ਸਤਿਗੁਰਾ ਨਾਮ ਜੇ ਮਿਲਿਆ ਤੁਮ ਦੇਹੋ ਜੇ ਪੁਰੂ ਲਿਖਿਆ ਤਾਂ ਅੰਮ੍ਰਿਤ ਸਾਹਿਬ ਪਿਓ ਸੁਧਿਆਂ ਗੁਰ ਸਲਾਏ ਉੱਠਿਆਂ ਗੁਰ ਲਾਓ ਕੋਈ ਐਸਾ ਗੁਰੂ ਜੇ ਮਿਲੇ ਹੋ ਕਿ ਤੁਮਾਂ ਪਾਓ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤੋਂ ਦੇ ਮਿਲਾਏ ਸਤਿਗੁਰ ਮਿਲ ਕਰ ਪਾਇਆ ਮਿਲਿਆ ਸਹਿ ਸਬਾਈ ਸਤਿਗੁਰ ਸਾਗਰ ਗੁਣ ਕਾ ਨਾਮ ਦੇਖੋ ਚਾਓ ਹੋਂ ਤੇ ਸੰਘੜੀ ਨਾ ਜੀਓ ਬਿਨ ਦੋਖੇ ਮਰ ਜਾਓ ਜੋ ਮਛਲੀ ਬਿਨ ਪਾਣੀ ਏਰੇ ਨਾ ਕਿਤੇ ਪਾਏ ਤਿਉਂ ਹਰ ਬਿਨ ਸੰਤ ਨਾ ਜੀ ਬਿਨਾ ਮੈਂ ਮਰ ਜਾਈ ਜੇ ਮੈਂ ਸਾਗੋ ਸੇਤੀ ਪ੍ਰੇੜੀ ਕਰ ਬਿਨ ਜੀਵਾ ਮਾਵਾਂ ਗੁਰਬਾਣੀ ਧਾਰ ਗੁਰਬਾਣੀ ਲਗ ਰਾਓ ਮਾਰਾ ਨਾਰ ਧਨ ਗੁੱਠਾ ਦੇਵੇ ਮਾਏ ਮੈਂ ਹਰ ਸੱਚੇ ਨਾਏ ਲਾਈ ਗੁਰ ਗਿਆਨ ਪਦਾਸ ਨਾਮ ਹਰ ਨਮ ਦ੍ਰਿੜਾਏ ਜਿਸੇ ਪ੍ਰਾਪ ਸੋ ਲੈ ਗੁਰਚਰਨੀ ਲਾਗੇ ਆਈ ਕਥ ਗਾਣੀ ਪ੍ਰੇਮ ਕੀ ਜਪਰੀ ਤੂੰ ਆ ਕੇ ਆਏ ਦੇਵਾਂ ਨੇ ਆਪਣਾ ਲਾਗਾਂ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ ਸਤਿਗੁਰਮੀ ਤੇ ਮਲਾਇਆ ਮੈਂ ਸਦਾ ਸਤਿਗੁਰ ਮੇਰਾ ਸਦਾ ਸਦਾ ਆਵਿਦਾਏ ਵਿਨਾਸੀ ਪੁਰਖੇ ਸਭ ਮੇਰੇ ਆਸਮਾਈ ਰਾਮ ਸੰਚਿਆ ਸਾਧ ਪੂਜੀ ਰਾਸ ਨਾਨਕ ਦਰਗੇ ਮੰਨਿਆ ਗੁਰਪੂਰੇ ਸਵਾਸ ਰਾਗ ਸੂਈ ਅਸ਼ਟਮ ਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇਹ ਕਿਉਂ ਓਂਕਾਰ ਗੁਰ ਸਾਧ ਔਰ ਜਿਹੜੇ ਵਿਸ਼ਨੂੰ ਕੇ ਸਿੰਘਾ ਮਨੇ ਰੰਗ ਤਿਰੰਗਾ ਮੇਰੇ ਮਨ ਗਮ ਗੋਚਰ ਕਰ ਭਾਈਏ ਭੂ ਪਰਮੇਸ਼ਰ ਆਓ ਵੋ ਮਗਨ ਮੇਰੇ ਆਪੇ ਆਪੇ ਤੁਸੀਂ ਕਬੂਨਾ ਤਰਾਪੇ ਵਸਾਏ ਕਰੋ ਸਿੰਘ ਚੰਡਾਰਾ ਗਿਆਨ ਬੁਝੇ ਸੂਝੇ ਮਹਾਂ ਗਬਾਰਾ ਪਰਮ ਹਾਜ਼ਰ ਇੱਕ ਵਾਰ ਜਾਣ ਨਾ ਪਾਈਏ ਪ੍ਰਭ ਦਰਬਾਰਾ, ਆਸਨ ਦੇ ਸਬਦ ਪੁਰਾਣਾ ਮੈਲ ਨਾ ਪਾਵੇ ਫਿਰਤ ਬਗਾਨਾ, ਸਗਲ ਵਿਆਦ ਕੇ ਵਸ ਕਰ ਦੀਨਾ ਫਿਰਤ ਵਿਆਸ ਕੋ ਜਲ ਬਿਨ ਮੀਨਾ, ਕਛੂ ਸਿਆਮਤ ਨਾ ਮੋਰੀ ਠਾਕਰ ਬਤੋਰੀ, ਕਰੋ ਬੇਨਤੀ ਸੰਤਨ ਪਾਪੀ ਮੇਲ ਲਿਓ ਨਾਨਕ ਅਰਦਾਸੀ, ਕਹੋ ਕਿਰਪਾਲ ਸਾ ਸਿੰਘ ਪਾਇਆ ਨਾਗ ਜੁਤੇ ਪੂਰਾ ਪਾਇਆ, ਰਹਾਓ ਦੂਜਾ ਰਾਗ ਸੂਈ ਮਹੱਲਾ ਪੰਜਵਾਂ ਘਰ ਤੀਜਾ, ਇਹ ਕਿਉਂ ਓਂਕਾਰ ਸੁਖ ਪ੍ਰਸਾਦ, ਮਿਥਨ ਮੋ ਮੰਗਲ ਸਾਗਰ ਕਿਰਪਾ ਉਦਰਹਰ ਨਾਗਰ, ਚਰਨ ਕਰਨ ਸ਼ਰਨ ਆਏ ਨਾਰਾਇਣ ਨਾ ਭਗਤ ਪ੍ਰੈ ਰਾਮ, ਨਾ ਤਾਂ ਨਾਗ ਪੈ ਮੇਟਨ ਸਾ ਸਾਂਝੂ ਨਾ ਭੇਟਨ, ਜੇ ਰੂਪ ਦਿਆਲਾ ਰਵਣ ਗੁਣਾ ਗੜੀ ਜਮ ਜਾਲਾ, ਅੰਮ੍ਰਿਤ ਨਾਮ ਰਸਨ ਜਾਪੇ ਰੋਗ ਰੂਪ ਨਾ ਵਿਆਪੇ, ਜਬ ਗੋਬਿੰਦ ਸੰਗੀ ਸਭ ਤਾਰੇ ਬੋਧ ਨਹੀਂ ਪੈ ਪਟਵਾਰੀ, ਮਨ ਬਜ ਕਰਮ ਇਕ ਤੇ ਆਏ ਸਰ ਫੁੱਲਾਂ ਸੋਈ ਜਨ ਪਾਈ, ਤਾਰਨ ਗ੍ਰਹਿ ਆਪਣਾ ਪ੍ਰਭ ਕੀਨਾ ਕੇਵਲਾ ਬਦਰ ਦੀਨਾ, ਆਦਮ ਪ੍ਰਭ ਸੋਈ ਤੇ ਨਾਨਕ ਅਵਰ ਨਾ ਕੋਈ, ਰਾਗ ਸੂਈ ਮਹੱਲਾ ਪੰਜੋ ਅਸ਼ਟਪਦੀਆਂ, ਕਰਨਾਮਾ ਇਹ ਕਿਉਂ ਓਂਕਾਰ ਗੁਰ ਪ੍ਰਸਾਦ, ਜੇ ਨਠਿਆ ਮਨ ਰਹੇ ਸੀ ਕਿਉਂ ਪਾਈ ਸਿੰਘ ਸੰਗ ਜੀਓ, ਸੰਤ ਸਰਮਨ ਰਿਤਰੀਏ ਲੈਨ ਪ੍ਰਭ ਸਿਉ ਰੰਗ ਜੀਓ, ਤੇ ਸੋ ਬ੍ਰਿਜ ਨਾ ਟੁੱਟੀ ਕਬੂ ਨਾ ਹੋਵੇ ਭੰਗ ਜੀਓ, ਪਰ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ, ਆਏ ਮਿਲ ਸਜਣਾ ਨਾ ਜੋ ਮਨ ਚ ਮਿਤ ਜੀਓ, ਰਾਉ ਦੇਖੇ ਸੁਣੇ ਜਾਣੀ ਮਾਇਆ ਮੋਹ ਅੰਤ ਜੀਓ, ਕੱਚੀ ਦਿਆ ਵੇਸਣੀ ਕੂੜ ਗੁਆ ਤਨ ਜੀਓ, ਨਾਮ ਤੈਂ ਸਿੰਘ ਚੱਲੇ ਗੁਰ ਪੂਰੇ ਪੋਸਣ ਬੰਦ ਜੀਓ, ਹੁਕਮ ਜਗ ਆਇਆ ਚੱਲਣ ਕੁਛ ਜੋਗ ਜੀਓ, ਹੁਕਮ ਸਰਿਆ ਹੁਕਮ ਕਰੇ ਰਸ ਭੋਗ ਜੀਓ, ਜਿਸ ਨਾ ਕਰਤਾ ਵਿਛੜੇ ਸੇ ਵਿਛੋੜਾ ਸੋਗ ਜੀਓ, ਆਪਣੇ ਪ੍ਰਭ ਪਾਣੀ ਅੰਦਰ ਕੇ ਪੈਂਦਾ ਜਾਏ ਜੀਓ, ਇੱਥੇ ਉਜਲਾ ਇੱਕੋ ਨਾਮ ਧਿਆਏ ਜੀਓ, ਆ ਪ੍ਰਭ ਗੁਰਸੇਵ ਸੱਤ ਪਾਏ ਜੀਓ, ਸੰਤ ਰਵ ਰਿਹਾ ਸਰਬ ਜੀ ਅਪਤ ਪਾਲ ਜੀਓ, ਸਜਾ ਖਜ਼ਾਨਾ ਬੰਡਿਆ ਇੱਕ ਨਾਮ ਦਨਵਾਲ ਜੀਓ, ਮਨ ਦੇ ਕਵਨਾ ਵਿਛਰੀਏ ਜੀ ਆਪੇ ਹੋਏ ਦਿਆਲ ਜੀਓ, ਆਵਣ ਜਾਵਣ ਰਹਿ ਗਈ ਮਨ ਬੁੱਟਾ ਨਿਰੰਕਾਰ ਜੀਓ, ਤੰਗ ਨਾਮ ਤਾਂ ਪਾਈਏ ਉੱਚਾ ਗਾਮ ਪਾ ਜੀਓ, ਜੇ ਪ੍ਰਭ ਆਪਣਾ ਵਿਸਰੀ ਸੋ ਮੱਜਮ ਲਖ ਆ ਜੀਓ, ਸੱਚਾ ਨਵ ਪ੍ਰੀਤ ਮੁੱਠਾ ਆਪ ਜੀਓ, ਗੁਣ ਸਾਂਝੀ ਦਿਨ ਸੰਗ ਬਸੇ ਅਡਬਰ ਜਾਪ ਜੀਓ, ਰੰਗੇ ਰਾਤ ਪਰਮੇਸ਼ਰੇ ਬਿਨ ਸੰਤਾਪ ਜੀਓ, ਤੂੰ ਕਰਤਾ ਕਰਨਾ ਹਾਰ ਤੂੰ ਏਕ ਅਨੇਕ ਜੀਓ, ਤੂੰ ਤਰਾ ਸਰਬ ਹੈ ਤੂੰ ਮੈਂ ਤੇ ਬੁੱਧ ਵਿਵੇਕ ਜੀਓ, ਨਾਨਕ ਨਾਮ ਸੋ ਜਪੀ ਭਗਤ ਜਨਾ ਕੀ ਟੇਕ ਜੀਓ, ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ, ਘਰ ਦਸਵਾਂ ਕਾਵੀ ਇੱਕਿਓ ਓਂਕਾਰ ਪ੍ਰਸਾਦ, ਜੇ ਬੋਲ ਜੇ ਚੂਕੀ ਤਾਈ ਸੇ ਜੀ ਕਾਢੀਆਂ, ਜਿੰਨਾ ਲਿਓ ਜਾਣੇ ਲੱਗਾ ਮੋਹਰ ਵਾਂਡੀਆਂ, ਉਹਨਾਂ ਸਾਡੇ ਕੰਤਾ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਦੇਵ ਮੈਂ ਆਸਰਾ ਰਮ, ਸੱਜਣ ਤੂੰ ਸਹਿ ਤੂੰ ਮੈਂ ਉਪਰਮਾਣੀਆਂ, ਜਾਂ ਤੂੰ ਦਰ ਸੁਖੇ ਤੇ ਨਵਾਣੀ ਮਾਣੀਆਂ, ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਤੂੰ ਜਾਵੇ ਖਾਲ, ਇਹ ਪਾਏ ਮੁਦਾ ਤਿੜੇ ਨਿਹ ਦੇਰ ਖਾ ਸੰਭਾਲ, ਪਾਵ ਜਲਾਏ ਪੰਥ ਨੂੰ ਨੈਣੀ ਦੱਸ ਦਿਖਾਲ, ਸਰੋਣੀ ਕਹਾਣੀ ਗੁਰਸੇ ਗਰਬਾਲ, ਕਿਤੀ ਲੱਖ ਕਰੋੜ ਪ੍ਰੀ ਰੂਪ ਨਾ ਪੂਜੇ ਤੇਰਿਆ, ਤੂੰ ਸਾਈ ਸੌ ਨਾ ਸਗਾ ਗੁਣ ਤੇਰਿਆ, ਕਈਆਂ ਤੋਂ ਅਸਾਂ ਕੰਮੋਂ ਵਧਾਣੀਆਂ, ਇੱਕ ਵਾਰੀ ਨਰਨਿਆਲ ਦੇਖ ਰਸਿੰਗ ਮਾਣੀਆਂ, ਜੇ ਡਿੱਠੇ ਮਦਦ ਹੀਰੀਏ ਕਿਲ ਵੰਜੇ ਦੂਰੇ, ਸੋ ਗੁਜਰੇ ਮਾਂ ਜੇ ਰਿਹਾ ਪ੍ਰਭੂਰੀ, ਹੋਏ ਨਵਾਣੀ ਟਹਿ ਪੀ ਮਿਲਿਆ ਸਹਿਸ ਬਾਏ, ਗੁਰੂ ਲਿਖਿਆ ਪਾਇਆ ਨਾਂ ਸੰਤ ਸਿਖਾਏ ਸੂਈ ਮਹੱਲਾ ਪੰਜਵਾਂ, ਸਿੰਧ ਮੇਰੇ ਪ੍ਰਾਣ ਪਕਾਰ ਨੋਤੀਆਂ, ਨਾ ਬਿਨ ਸਾ ਕੂੜ ਗੱਲ ਹੀ ਹੋਚੀਆਂ, ਨਾਮ ਦਾਨ ਵਾਰ ਭਗਤਾ ਮਨ ਵਸੇ, ਜਨਮ ਰਨ ਦੋ ਸਧੂ ਸੰਗ ਨਸੇ ਰਾਉ, ਵੋ ਵਾਜ ਅੰਕਾਰ ਸਰਵ ਰੁਣਿਆ, ਸੁੱਖ ਨਾ ਪੈ ਨੂ ਨਾਮ ਸੁਣਿਆ, ਮੇਰੀ ਮੇਰੀ ਧਰਤ ਬੰਧਨ ਬੱਧਿਆ, ਨਰਕ ਸੋ ਧਾਰ ਮਾਇਆ ਧੰਧਿਆ, ਸੋ ਸੋ ਸਭ ਵਿਚਾਰਿਆ, ਨਾ ਬਿਨਾ ਸੁੱਖ ਨਹੀਂ ਸਰਬ ਹਾਰਿਆ, ਆਵੇ ਜਾਏ ਨੇਕ ਪਰਮ ਜਨਮ ਤੇ, ਬਿਨ ਬੂਜੇ ਸਭ ਵਾਜੋਨੀ ਭਰਮ ਤੇ, ਜਿਨ ਭੈ ਦਿਆਲ ਸੰਗ ਭਇਆ, ਅਮਰ ਦਰ ਕਾ ਨਾਮ ਤਿੰਨੀ ਜਨੀ ਜਪ ਲਿਆ, ਖੋਜ ਕੋੜ ਸੰਗ ਅਨੰਤ ਗੇ, ਜੇ ਬੁਝਾ ਨੀੜਾ ਦਿਸਦੀ ਵਿਸਰ ਨਹੀਂ ਦਿਤਾਰੇ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਰਾਗ ਸੂਈ ਮਹੱਲਾ ਪਹਿਲਾ ਕੋ ਚੀ ਇਹ ਕਿਉਂ ਓਂਕਾਰ ਰਘੁ ਪ੍ਰਸਾਦ, ਕੁੰਜ ਕੁੰਜ ਮਾਵੜੇ ਰੋਸਲੇ ਸੁ ਰਾਵਣ ਸਾਹਿਬ ਜੀਓ, ਇੱਕ ਚੜ੍ਹਦੀਆਂ ਕੌਣ ਜੈ ਮੇਰਾ ਨਾਉਂ ਜੀਓ, ਜਿੰਨੀ ਸਗੀ ਸਾਵੇ ਅੰਬੜੀਆ ਛਾਵੜੀਏ ਜੀਓ, ਜੇ ਗੁਣ ਮੰਜਣਾ ਆਵੀ ਧੁਨ ਕੇ ਦੋਸਤ ਰਹੇ ਜੀਓ, ਕਿਆ ਗੁਣ ਤੇਰੇ ਵਿਸਰਾ ਕੋ ਕੱਟਾ ਮੀਟਾ ਕਰਨ ਨਾਉਂ ਜੀਓ, ਇੱਕ ਟੋਲਣਾ ਅੰਬੜਾਓ ਜੇਕਰ ਬਾਣੇ ਜਾਓ ਜੀ, ਸੋਨਾ ਰੂਪ ਰੰਗਲਾ ਮੋਤੀ ਮਾਣਕ ਜੀਓ, ਜੇ ਵਸਤ ਸਹਿ ਦਿੱਤੀਆਂ ਮੈਂ ਸੋ ਲੈ ਜਿੱਤ ਜੀਓ, ਮੰਦਰ ਮੇਟੀ ਸੰਦੜੇ ਪੱਥਰ ਕੀਤੇ ਰਾਜ ਜੀਓ, ਇੰਨੀ ਟੋਲੀ ਭੁੱਲੀ ਸੁਗੰਧਾ ਮੇਰੀ ਪਾ ਜੀਓ, ਅੰਬਰ ਗੁਜਾਂ ਗੁੱਲੀਆਂ ਪੱਗ ਬੈਠੇ ਆਈ ਜਿਓ ਸਤ ਚੱਲੀਆਂ ਸਹੁਰੇ ਕਹੋਂ ਦੇ ਸੀ ਅੱਗੇ ਜਾਈ ਜਿਓ ਸੁਤੀ ਸੁਤੀ ਜਾਲ ਦੀ ਆ ਭੁੱਲੀ ਬੁੜੀ ਆ ਜਿਓ ਤੇ ਹੈ ਨਾਨਕ ਮੂਰਤੀ ਉਹਦੀ ਕੰਦਰੀ ਆ ਜਿਓ ਇਸ ਗਾਣਾ ਮੈਂ ਆਵਣ ਅਰਜੁਨ ਦਾ ਜਿਓ ਮੈਂ ਸਹਿ ਮੇਰੀ ਰਾਜਿਓ ਅੰਦਰ ਤੋਂ ਸੁਖ ਵਸ ਅੰਤਰ ਸਭ ਆ ਜਿਓ ਪਾਣੀ ਤੱਕ ਉਡਾਈਆਂ ਪਾਣੀ ਦਾ ਜਿਓ ਪਾਣੀ ਸਾਰੇ ਉਚਰੇ ਕਮਰੇ ਫੁੱਲੇ ਖਾ ਜਿਓ ਪਾਣੀ ਬਹੁਤ ਲੰਘੀ ਆ ਪਾਣੀ ਭਰੇ ਆ ਜਿਓ ਪਾਣੀ ਸੋ ਰੰਗਲਾ ਸਿੱਧਾ ਗੁਣ ਤਾ ਜਿਓ ਪਾਣੀ ਸੋ ਬਿਹਾ ਬੋਲਾ ਹੋ ਆਉਣ ਜਾਣ ਮੈਂ ਆ ਜਿਓ ਤੋਲਵਾ ਹੋ ਕਹਿ ਕਹਿ ਢਹੀ ਪੇ ਆ ਜਿਓ ਕਿਆ ਮੰਗੋ ਕਿਆ ਸੁਣੀ ਮੈਂ ਦਰਸ਼ਨ ਪੂਗ ਪੇ ਆ ਜਿਓ ਗੁਰਸੇ ਜੋ ਪਾਇਆ ਚਨਾ ਨੇ ਘੀਰ ਦਾ ਜਿਓ ਸੂਈ ਮਹਲਾ ਪੰਜਵਾਂ ਗੁਣਤੀ ਜੋ ਜੀ ਗੁਰਸਿੱਖੜਾ ਤੇ ਹੁਣ ਲੱਗੋ ਪਾਏ ਜਿਓ ਆਖਾਂ ਮੇਰਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਕੋਈ ਦੱਸ ਦੇਸੜਾ ਮੇਰਾ ਮਨ ਅੰਤ ਨਕਾ ਹੋ ਜਾਏ ਜੀਓ ਇਹ ਮਨ ਦੇ ਗੁਰਦੇਵ ਸਮੇਂ ਮਾਰਗ ਦੇ ਬਤਾਏ ਜੀਓ ਆਇਆ ਦੂਰੋਂ ਚੱਲ ਕੇ ਮੈਂ ਧੱਕੀ ਤੋ ਸਰਨਾਈ ਜੀਓ ਮੈਂ ਅਸਰ ਕੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਈ ਮੇਰਾ ਸਭ ਦੁੱਖ ਗਵਾਈ ਜੀਓ ਇਹ ਮਾਰਗ ਚੱਲੇ ਭਾਈੜੇ ਕਹੇ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਾਜੜੀ ਵਸਾਰੇ ਜਾ ਭਾਉ ਜੀਓ ਭਾਵੇ ਸਾਵੜਾ ਲੱਗੇ ਤਾਂ ਤੀਨਾ ਵਾਏ ਜੀਓ ਹਾਂ ਆਪੂ ਬੋਲਾਂ ਜਾਣਦਾ ਮੈਂ ਕਾਏ ਜੀਓ ਹਰ ਭਗਤਾਂ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਆ ਵਸਾਏ ਜੀਓ ਮੈਂ ਬੋਨਾ ਤੇ ਆਪੂ ਕੁੜੀ ਰੱਜਾਂ ਤੇ ਕਾਏ ਜੀਓ ਗੁਜੋ ਗੁਰ ਦੀ ਸੇ ਸੇਕੜਾ ਦੇ ਲੱਗ ਪਾਏ ਜੀਓ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਪਹਿਲਾ ਇਹ ਕਿਉਂ ਕਾਰ ਪ੍ਰਸਾਦੂ ਪਾਰਿਓ ਨੇ ਮੂਰਤੀ ਜਿਹੜੇ ਘਰ ਪਰਾਉਣੀ ਬਲਰਾਮ ਜੀਓ ਮੈ ਲਈ ਗੁਣ ਚੇਤ ਬਿਨ ਗੁਰਨਾ ਸਮਾਉਣੀ ਬਲਰਾਮ ਜੀਓ ਗੁਰਸਾਰਨਾ ਜਮਨ ਬੁਲਾਣੀ ਜੋ ਮਨਵਾਦ ਗਵਾਇਆ ਵਰਗਾ ਦਰਸ਼ਨ ਨਹੀਂ ਜਾਤਾ ਵਰਗਾ ਸਹਿਜ ਨਾ ਪਾਇਆ ਸਾਗਾ ਪੂਜਣਾ ਭਾਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਪਾਦਰ ਡਿਪਾ ਬਿਨ ਸਿੰਘ ਬੁਲਾਣੀ ਬਾਬਾ ਮੈਂ ਵਰ ਦੇਵਰ ਪਾਵੀ ਤੇ ਬਲਰਾਮ ਜੀਓ ਰਵ ਰਿਆ ਜੋ ਚਾਰ ਤਰਪਾਉਣੀ ਬਾਣੀ ਜਿਸ ਕੀ ਬਲਰਾਮ ਜੀਓ ਤੇਰੇ ਘਰ ਪਾਵੇ ਸੁਹਾਗਣ ਗੁਣਤੀ ਦੂਰੇ ਜੈਸੀ ਐਸੀ ਪੂਰੀ ਹਰ ਕੀ ਨਾਲ ਸਭ ਸੁਹਾਗਣ ਰਾਣਾ ਮੇਲੇ ਵਿੱਚ ਨਾਨਕ ਦੇਵਰ ਸਾਚਾ ਪਾਵੇ ਜੁਗ ਜੁਗ ਪ੍ਰਸਿਮ ਤੈਸੀ ਬਾਬਾ ਲਗਨ ਕਢਾਏ ਜ ਵੰਜਾ ਸਹੁਰੇ ਬਲਰਾਮ ਜੀਓ ਸਾਹਾ ਗੁਰ ਜਾਏ ਸੋਟਲੀ ਚਲੋ ਵਗਰੇ ਬਲਰਾਮ ਜੀਓ ਕਿਹਾ ਕਿਸਨੇ ਘਰ ਪਾਇਆ ਮੇਟ ਸਕੇ ਕੋਈ ਜਾਨੀ ਕੇਵਲ ਰਿਹਾ ਤਿਲੋਈ ਮਾਏ ਨਰਾਸੀ ਹੋਏ ਵਸਨੀ ਬਾਲੀ ਬੇਲੀ ਹਿਤੇ ਨਾਨਕ ਮਹਿਲੇ ਗੁਰਜਨ ਵਿਰਾਜਤੀ ਬਾਬੋ ਦੇ ਦੂਰ ਨਾ ਆਵੇ ਕਰ ਭਈਏ ਬਲਰਾਮ ਜੀਓ ਰਾਸੀ ਵੈ ਦੂਰ ਸੋਰੀ ਬਲਰਾਮ ਜੀਓ ਸੱਚੇ ਬਲ ਲੋਤੀ ਪ੍ਰੀਤਮ ਜੋੜੀ ਮਤਪੁਰਦਾਨੀ ਜੋਗੀ ਮੇਲਾ ਥਾਨ ਸੁਹਿਲਾ ਗੁਣਤੀ ਗੁਰ ਗਿਆਨੇ ਸਤ ਸਚ ਬੱਲੇ ਸੱਚ ਬੋਲੇ ਬਰਵਾਈ ਨਾਨਕ ਵਿਛੜਨਾ ਦੁੱਖ ਪਾਏ ਗੁਰਮੁਖ ਅੰਗ ਸਮਾਏ ਰਾਗ ਸੂਈ ਮਹਲਾ ਪਹਿਲਾ ਚੰਦ ਘਰ ਦੂਜਾ ਇਹ ਕਿਉਂ ਓਂਕਾਰ ਗੁਰਪ੍ਰਸਾਦ ਅਮਕਰ ਸੱਜਣੇ ਆਏ ਸਾਜੇ ਮੇਲ ਮਲਾਏ ਸਹਿਜ ਮਲਾਏ ਹਰਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਭਰਾਓ ਜਿਸ ਦੀ ਮਨ ਲਾਇਆ ਅੰਦਨ ਖੈਲ ਪੈ ਮਨ ਮਾਨਿਆ ਘਰ ਮੰਦਰ ਸੁਹਾਈ ਪੰਜ ਸ਼ਬਦ ਰਾਜੇ ਹੰਗਰ ਸੱਜਣ ਆਏ ਆਓ ਮਿਤ ਪਿਆਰੇ ਮੰਗਲ ਗਾਓ ਨਾਰੀ ਸੱਚ ਮੰਗਲ ਗਾਉਂਦਾ ਭਰਾਓ ਸੋਹੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੋਆਇਆ ਕਾਰ ਸਾਜ ਸਵਾਰੀ ਗਿਆਨ ਮਹਾਨੇਤਰੀ ਅੰਜਨ ਸਰੂਪ ਦਿਖਾਇਆ ਸਕੇ ਮਿਲ ਨਸ ਮੰਗਲ ਗਾਓ ਹੰਗਰ ਸੱਜਣ ਆਇਆ ਮਨ ਦਾਵਦ ਬਿੰਨਾ ਫਿਰ ਤਰਨਾ ਅੰਤ ਦਾ ਪਦ ਮੇਰੇ ਪਰਮ ਪਰ ਵਿਚਾਰੂ ਜਦ ਬਿਆ ਸਭ ਲਿਓ ਦਾਤਾ ਸਿਰਗ ਦੇਵਣ ਹਰ ਤੂੰ ਜਾਣ ਗਿਆ ਨਿਯੰਤਰ ਜਾਮੀ ਆਪੇ ਕਾਰਨ ਕੀ ਨਾਮ ਸੁਣੋ ਸਕੀ ਮਨ ਮੋਹੇ ਆਤਮ ਅੰਤ ਭੀਨਾ ਆਤਮ ਰਾਪ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਤੋਜ ਬਿਨ ਕੌਣ ਬੁਝਾਏ ਸਿਰ ਸਾਗ ਸਿਆਣੇ ਗਿਣ ਗਾਈ ਕਾਲਬ ਕਾਲਬ ਹੈ ਦਿਵਾਨੇ ਮਨ ਰੱਖਿਆ ਗੁਰ ਰਾਏ ਨਾਨਕ ਗੌਣ ਸ਼ਬਦ ਲਾਏ ਗੁਣ ਪਾਈ ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਇਹ ਕਿਉਂ ਓਂਕਾਰ ਗੁਰਪ੍ਰਸਾਦ ਆਓ ਸਜਣੋ ਦੇਖਾਂ ਦਰਸ਼ਨ ਤੇਰਾ ਰਾਮ ਆਪਣੇ ਕਾ ਖੜੀ ਓਨ ਚੌਕ ਨੇਰਾ ਰਾਮ ਮਨ ਚੌਕ ਨੇਰ ਹੋ ਮਰਿਆ ਤੇਰਾ ਪ੍ਰਵਾਸਾ ਦਰਸ਼ਨ ਦੇਵੀ ਨੇ ਕੇਵਲ ਜਨਮ ਦੁਸਨਾਸਾ ਸਗਲ ਸੋਇਆ ਸਭਾਈ ਨਾ ਸਜਨ ਕਰ ਬਾਈ ਸੱਚੇ ਮਿਲ ਕਰ ਆਈ ਕਰ ਆਈ ਡੇ ਸਨੀ ਸਰਸੀ ਰਾਮ ਸਰਸੀ ਰਾਮ ਗੁਣ ਸੰਗ ਰਹਸੀ ਖਰੀਰ ਰਹਸੀ ਭਾਵੀ ਰੰਗ ਰਾਤੀ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਬੁਰਖ ਵਧਾਤੀ ਤਸਕਮਾਰੀ ਵਚਨ ਅਲ ਕਰੇ ਵਿਚਾਰੇ ਨਾਨਕ ਰਾਮ ਨੇ ਸਾਰ ਵੇਲੇ ਪਿਆਰੀ ਪਾਇਆ ਪੈਰ ਬਾਲੀ ਆਸਾ ਮਨਸਾ ਪੂਰੀ ਰਾਮ ਫਿਰ ਰਾਲੀ ਸਭ ਦਲੀ ਰੋ ਰਿਆ ਨਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟ ਕਟ ਸੂਈ ਇਨਕੀ ਨਾਰ ਸਭਾਈ ਆ ਪੀਰ ਸੀ ਆ ਪੀਰ ਆਵੀ ਵਡਿਆਈ ਅਮਰ ਡੋਲ ਪਾਰਾ ਗੁਰ ਪੂਰੇ ਸੱਚ ਪਾਈਏ ਨਾਨਕ ਆਵੇ ਜੋ ਜੋਗੀ ਨਜ਼ਰ ਘਰੇ ਲਾਈਏ ਫਿਰ ਜੋੜੀ ਮਾੜੀਏ ਤਿਨ ਲਸਦਾ ਜਾ ਰਾਮ ਸਭ ਦੇ ਗੁਣਾ ਅਨ ਸ਼ਬਦ ਕਾ ਜਾ ਰਾਮ ਸ਼ਬਦ ਉਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਨੋ ਨਾਮ ਨਾ ਖੋਟੇ ਨੀ ਢਾਰ ਨਾ ਪਰਵਾਣੋ ਸਾਧ ਦਮਦ ਪੂਰੀ ਆਸਾ ਪੂਰਾ ਪਰਵਾਣਾ ਆਵੇ ਜਾਸੀ ਨਾਨਕ ਗੁਰੂ ਆਪ ਪਛਾਣੇ ਪ੍ਰਭ ਜੈ ਸੇਵਨਾਸੀ ਇੱਕ ਓਂਕਾਰ ਗੁਰਪ੍ਰਸਾਦ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਦੇਖਿਆ ਜਗਤ ਅੰਦੜੇ ਲਾਇਆ ਦਾਂਦਰੇ ਕੱਟੇ ਜਾਣ ਤਾਂ ਦੀਪ ਦ ਪਾਇਆ ਚੰਚ ਦ ਪਾਇਆ ਹਰ ਕੇ ਦੁੱਖ ਹਨੇਰਾ ਉੱਠ ਗਿਆ ਗੁਣ ਜੰਜ ਨਾਲੇ ਲਾਲ ਸੋਏ ਪਰਗ ਫੋਣੀਆਂ ਲਿਆ ਵਿਆਹ ਹੋਆ ਸਭ ਛੇਤੀ ਪੰਛੀ ਸ਼ਬਦ ਆਇਆ ਜਿਨ ਦੀਆਂ ਦੇਖਿਆ ਜਗਤ ਅੰਦੜੇ ਲਾਇਆ ਹੋਮ ਲਿਆਰੀ ਸਾਜਣਾ ਵੀ ਤਾਂ ਰੀਤਾ ਇਹਨਾਂ ਨੂੰ ਗਾਢਿਆ ਵੀਣ ਦੀ ਤਾਂ ਲੀਆ ਦਮਦੀਆ ਮਨੋਰੰਜਨ ਕ ਵਿਸਰੇ ਜਿਨ ਆਇਆ ਰਲੀਆਂ ਜੀ ਸੰਘਰੇ ਸਗਲ ਔਗਣਾ ਕੋਈ ਹੈ ਨੀਤਾ ਨੀਤਾ ਹੋਂ ਬਲਿਆਰੀ ਸਾਜਣਾ ਮੀਤਾ ਵਰਿਦਾਮ ਗੁਣ ਗਾਵੇ ਵਾਸਲਾ ਕੱਢ ਵਾਸਲੀ ਜੀ ਗੁਜੇ ਗੁਰ ਹੋਣ ਸਾਜਣਾ ਮਿਲ ਸਾਂਝ ਕਰੀ ਜੇ ਸਾਂਝ ਕਰੀ ਜੇ ਗੁਣ ਕੇ ਛੋੜ ਅਗਣ ਚੱਲੀਏ ਪੈਰ ਪਟੰਬਰ ਕਰ ਟੰਬਰ ਆਪਣਾ ਆਪਣੇ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਆਉਂਦੇ ਬੀਜੇ ਗੁਣ ਕਾ ਹੋਵੇ ਵਾਸ ਲਾ ਕਰ ਵਾਸ ਲੀਜੇ ਆਪ ਕਰੇ ਗਏ ਆ ਕੀ ਹੋਰ ਕਰੇ ਨਾ ਕੋਈ ਆਖਣ ਨੂੰ ਜਾਈਏ ਜੇ ਭੁੱਲੜਾ ਹੋਈ ਜੇ ਹੋਵੇ ਭੁੱਲਾ ਜਾਏ ਕਹੀਏ ਆਪ ਕਰਤਾ ਕੇ ਭੁੱਲੇ ਸੁਣੇ ਦੇਖੋ ਵਾਜੋ ਕਹੀਏ ਦਾਨ ਮੰਗੇ ਆਂ ਦੇਵੇ ਦਾਨ ਦੇ ਦਾਤਾ ਜਗ ਵਦਾਤਾ ਨਾਂਗ ਸੱਚਾ ਸੂਈ ਆਪ ਕਰੇ ਸੋ ਆ ਕੀ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਹੇ ਮਨ ਪਵੇ ਸੋਈ ਗੁਰ ਕੀ ਪੌੜੀ ਸਾਜੀ ਸਦਾ ਸੁਖੋਈ ਸੁਖ ਸਹਿਜ ਆਪ ਸਾਜ ਪਵੇ ਸਚ ਗੋ ਟਲੇ ਸਨਾਨ ਦਾਨ ਸੁਗਿਆਨ ਮੁੰਜਨ ਹਾਸ ਲਿਓ ਕੁਸ਼ਲੀ ਪ੍ਰਭੰਜ ਵਿਕਾਰ ਥਾਕੇ ਗੁਰ ਕਪਣਾ ਦੋਈ ਮੇਰਾ ਮਨ ਦਾ ਗੁਰ ਰਵੀ ਮਨ ਪਵੇ ਸੋਈ ਸਹਿਬ ਸੋ ਸਲਾਏ ਜਿਤ ਕਾਰਨ ਕੀਆ ਮੈਂ ਲਗੀ ਮਨ ਮੈਂ ਲਿਆ ਕਰੇ ਅਮਰਤ ਪੀਆ ਮਾਤ ਅਮਰਤ ਪੀਆ ਇਹ ਮਨ ਦੀਆ ਗੁਰ ਪੈ ਮੁਲ ਕਰਾਇਆ ਆਪਣਾ ਵਸੈ ਪਛਾਤਾ ਜੈ ਮਨ ਸੱਚੇ ਲਾਇਆ ਤੇਸ ਨਾਲ ਗੁਣ ਗਾਵਾ ਜਿਤ ਪਾਵਾਂ ਕੋ ਮਿਲੇ ਹੋਏ ਪਰਾਇਆ ਸਹਿਬ ਸੋ ਸਲਾਈ ਜਿਨ ਜਗਤ ਪਾਇਆ ਆਇਆ ਗਿਆ ਕਿ ਨਾ ਆਇਓ ਕਿ ਆਵੇ ਜਾਤਾ ਆਪਣੀ ਸੋ ਅਨਮਾਨਿਆ ਹਸੇ ਤੀ ਰਾਤਾ ਸਾਹਿਬ ਰੰਗ ਰਾਤਾ ਸਹਿ ਕੀ ਪਤਾ ਜਿਹਨੇ ਆਪ ਕੋ ਸਾਰਿਆ ਪੰਜੋ ਨੇ ਕਾ ਸਿੰਧਾ ਜਿਨ ਕੁਛੇ ਪਿੰਡ ਸਵਾਰਿਆ ਆਵੇਂ ਅਵਗੁਣ ਯਾਰੇ ਤੁਣ ਸਿਭਿਆ ਤੇ ਪਾਵੇ ਸੋਈ ਅਮਨ ਜਾਣਾ ਜਾਤੀ ਸਾਦੀ ਮਤ ਹੋਈ ਅੰਜਨ ਅੰਜੀ ਹੇਠ ਪਾਵੇ ਸਮਝ ਬੁਝੇ ਆਪ ਜਣਾਵੇ ਆਪ ਜਣਾਵੇ ਫਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਖ ਕਰਾਏ ਕਿਵੇਂ ਆਉਣ ਦੇਵੇ ਆਤਮਾ ਬਖਾਨਾ ਜਾਣਾ ਰਾਮ ਦੇ ਮਨ ਮਾਨਿਆ ਅੰਜਨ ਮੈਂ ਰੋਜਾਈ ਗੁਰਸਬ ਦੀ ਸਜਾਨਿਆ ਸਾਜਨ ਹੋਏ ਆਪਣੇ ਕੋਲ ਛਾਏ ਸਾਜਨ ਅਤੇ ਸੱਚੇ ਸਕੇ ਮਨਵਾਈ ਮਨਵੇ ਸਾਜਨ ਗਏ ਰਲੀਆਂ ਕਰਮ ਸਭਾਇਆ ਅਰਸ ਤੀਰ ਮੁਨ ਪੂਜਾ ਨਾਮ ਸੱਚਾ ਪਾਇਆ ਆਪੇ ਸਾਜੇ ਆਪੇ ਸਾਪੇ ਆਪੇ ਖੇ ਪਾਇਆ ਪਾਣਾ ਪਾਇਆ ਸਾਜਨਾ ਰੰਗੀਲੇ ਰੰਗ ਲਾਲ ਬਣਾਇਆ ਅੰਦਾ ਗੂਜੇ ਦੀਏ ਕੋ ਪਦਰ ਜਾਣੇ ਆਪ ਮੋਸੇ ਮਤ ਹੋਸ਼ੀਏ ਕੋ ਰਾਹ ਪਛਾਣੇ ਕੋ ਰਾਹ ਜਾਵੇ ਵਹਿਲ ਪਵੇ ਅੰਦਕੀ ਮਤ ਅੰਦਲੀ ਵੇਣਾ ਵੇ ਹਰਕੇ ਕੁਛ ਨਾ ਸੂਝੇ ਅੰਦਾ ਫੋਟੋ ਸੰਦਲੀ ਦਿਨ ਰਾਜਾ ਨਾ ਚਾਹੋ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਬਲੰਤੀ ਰਾਹ ਪਦਰ ਗੁਰ ਦੱਸੇ ਮਾਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਕਿਸਮੇ ਕੋ ਡੁਗੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆਂ ਆਉਣੇ ਜਾਉਣੇ ਖੜੇ ਡਾਉਣੇ ਤੋਂ ਨਾ ਵੀ ਫੇਰੀਆਂ ਨਾ ਵੀ ਉਣੇ ਉਣੇ ਜੇ ਗੁਰ ਸ਼ਬਦ ਸੁਣਾਇਆ ਮਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਗੁਰਮੈਲੀ ਕਰੇ ਆਪਣੇ ਪ੍ਰਭ ਲੀਣਾ ਸੇਵਕ ਸੇਵਾ ਕਰੇ ਸਭ ਪਤੀਣਾ ਸ਼ਬਦ ਪਤੀ ਜੇ ਅੰਕਿਆ ਵੀ ਜੇ ਮਹਿਲ ਮਹਿਲਾ ਅੰਤਰੇ ਅਵਕਾ ਕਰੇ ਪ੍ਰਭ ਨਿਰੰਤਰੀ ਗੁਰਸ਼ਬਦ ਮਹਿਲਾ ਦਾ ਸਹਿਬ ਬੀਣਾ ਗੁਰਮੈਲੀ ਕਰੇ ਆਪਣੇ ਪ੍ਰਭ ਲੀਣਾ ਗੀਤਾ ਗਿਆ ਸਲਾਈਏ ਕਰਮ ਕੇ ਸੋਈ ਗੁਰ ਨਾ ਪਵੇ ਲੋਚੇ ਅੰਕੋਈ ਕੀ ਸੋ ਪਾਵੇ ਆਪ ਜਾਣੇ ਆਪ ਬੋਲ ਨਾ ਭੁੱਲੀ ਜੈ ਕਰੋਧ ਪਾਏ ਗੁਰ ਕੇ ਸ਼ਬਦ ਮੁੱਲੇ ਈਣੋ ਨੀ ਜੋ ਗੁਰਬੰਦੀ ਸੱਚੋ ਛੋਡੋ ਭਾਈ ਨਾਗ ਜਗਰ ਵੇਖਿਆ ਮੇਰੇ ਪਾਸਾਈ ਰਾਗ ਸੂਈ ਸੰਤ ਮਹੱਲਾ ਤੀਜਾ ਘਰ ਦੂਜਾ ਇਹ ਕਿਉਂ ਓਂਕਾਰ ਪ੍ਰਸਾਦ ਸੁੱਖ ਜਿਹੜਾ ਤੇ ਆਓ ਗੁਰਮਹਿ ਫਲ ਪਾਓ ਗੁਰਮਹਿ ਪਾਓ ਹਰਨਾਮ ਤੇ ਆਓ ਜਨਮ ਦੁੱਖ ਨਵਾਰੇ ਬਲਿਹਾਰੀ ਗੁਰ ਆਪਣੇ ਵਿਟੂ ਜਨ ਕਾਰ ਸਭ ਸਵਾਰੀ ਹਰ ਪ੍ਰਭ ਕਿਰਪਾ ਕਰ ਜਪੋ ਸੁਖ ਫਲ ਪਰ ਪਾਓ ਨਾਨਕ ਪਾਈ ਸੁੱਖ ਜਿਹੜਾ ਤੇ ਆਓ ਸੁਖ ਸੁਣ ਹਰ ਗੁਣ ਪੀਨੇ ਸਹਿ ਸਵਾਏ ਗੁਰੂ ਸਹਿਜ ਨਾਮ ਧਿਆਈ ਜਿਨ ਕੋ ਤੁਰ ਲਿਖਿਆ ਦਿਨ ਗੁਰ ਮਿਲਿਆ ਜਨਮ ਪਗਾ ਅੰਦਰੋਂ ਅੰਦਰੋਂ ਸਫਾਈ ਵੇਲੇ ਲਾਗਾ ਜਿਨ ਕਰ ਮੇਰੇ ਸਵਾਮੀ ਅੰਦਰਾਂ ਗੁਣ ਗਾਏ ਜਨ ਵੀ ਨੇ ਸਹਿ ਸਿਵਾਈ ਜਗੋ ਰਾਮ ਨਾਮ ਨਿਸਤਾਰਾ ਗੁਰ ਤੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਗਰਵ ਪਾਏ ਸਹਿਜੇ ਗੁਣ ਗਾਵੇ ਨੇ ਰਾਤੀ ਕਿਰਵੀ ਸਭ ਗਵਾਈ ਸਭ ਕੋ ਤੇਰਾ ਤੂੰ ਸਮਨਾ ਕਾਹੂੰ ਤੇਰਾ ਤੂੰ ਹਮਾਰਾ ਜਗੋ ਰਾਮ ਨਾਮ ਨਿਸਤਾਰਾ ਸਦਾ ਜੇ ਟੁਰੇ ਕਰਮਾਈ ਹਰ ਗੁਣ ਗਾਵੇ ਤੇ ਵਗਾਈ ਹਰ ਗੁਣ ਗਾਏ ਸਦਾ ਤੇ ਪੂਰਨ ਲਾਗੇ ਆਏ ਦੇ ਦੇ ਭੂਜ ਹੋਵੇ ਜਨਗੀਰ ਹਰ ਨਾਮ ਤੇ ਆਈ ਨਾਨ ਕਰ ਆਪ ਜੋੜ ਵਿਛੋੜੇ ਹਰ ਬਿਨਾ ਦੂਜਾ ਨਾਈ ਸਾਜਨਾਏ ਬੁੱਢੇ ਕਰਮਾਈ ਇੱਕਿਉਂ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾਈ ਹਰਜੀ ਰਾਖੀ ਜੁਗਦ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਏ ਹਮੇ ਸ਼ਬਦ ਜਲਾਇਆ ਰਾਮ ਹਮੇ ਸ਼ਬਦ ਜਲਾਇਆ ਮੇਰੇ ਪਾਏ ਕੀ ਸਾਚੀ ਬਾਣੀ ਸਤਿਗੁਰੇ ਰਾਤੀ ਗੁਰਮੁਖ ਆਖ ਬਖਾਣੀ ਭਗਤਾਂ ਜਲ ਸੱਚੀ ਹੈ ਨਿਰਮਲ ਸੱਚਾ ਨਾਮ ਪਾਇਆ ਨਾਨਕ ਪਾਏ ਸੁਰਦਾ ਸੱਚੋ ਨਾ ਸਚ ਕਮਾਇਆ ਹਰ ਭਗਤਾਂ ਕੀ ਜਾਤ ਫਤਿਹ ਭਗਤ ਕੇ ਹਰ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗੋਇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਗਮ ਪਛਾਣੇ ਹਰ ਨਾਮ ਭਗਤ ਮਿੱਟੀ ਲਾਗੀ ਆਂਡ ਭਗਰੇ ਦਿਨ ਰਾਤੀ ਗਰਮੀ ਮੈਂ ਬੈਰਾਗੀ ਭਗਤੀ ਰਾਤੀ ਸਦਾ ਨਿਰਮਲ ਹਰ ਜੀਉ ਵੇਖੋ ਸਦਾ ਨਾਲੇ ਨਾਨਕ ਭਗਤ ਸੱਚੇ ਨਾਮ ਸੰਭਾਲੇ ਮਾਨਵ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਮੈਂ ਮਾਰ ਹੋਏ ਮਰ ਜਨਮ ਦੁੱਖ ਹੋਈ ਰਾਮ ਮਰ ਜਨਮ ਦੁੱਖ ਹੋਈ ਦੂਜੇ ਪਰ ਜੋਗ ਹੋਏ ਗੁਣ ਨਾ ਜਾਣੇ ਹਾਂ ਭਗਤ ਵਿਹਾਉਣਾ ਸੱਚ ਪਰਮੇ ਆ ਅੰਤ ਗਿਆ ਪੁਛਦਾਨੇ ਆ ਕੋਟ ਮਦੇ ਕਿੰਨੇ ਪਛਾਣ ਹਰ ਨਾਮ ਸੱਚ ਹੋਈ ਨਾਨਕ ਓੜੀ ਆਈ ਦੂਜੇ ਭਏ ਪਥ ਹੋਈ ਭਗਤਾਂ ਕੇ ਕਰ ਸੱਚ ਹਰ ਗੁਣ ਸਾਧ ਵਖਾਣੇ ਰਾਮ ਨਾ ਆਪੇ ਦੀ ਅਕਾਲ ਕੰਟਰ ਸਮਾਣੇ ਰਾਮ ਕਾਲਗੰਡ ਮਾਰ ਸਮਾਣੇ ਹਰ ਮਨ ਵਾਹੇ ਮਨ ਨਿਦਾਨ ਸਜ ਪਾਇਆ ਸਦਾ ਕੁੱਟ ਗਜ ਨਾਲ ਗੋਟੇ ਹਰਦੀਆਂ ਸਹਿ ਸਭਾਇਆ ਹਰ ਜਨ ਸਾਧੀ ਉੱਚੇ ਗੁਰਸਬ ਸਹਾਇਆ ਨਾਂਗ ਬੁਲਾਏ ਜੋ ਸਭ ਬਾਬਾਇਆ ਸੂਈ ਮਹੱਲਾ ਤੀਜਾ ਸਭ ਸਜ ਸਵਾਏ ਅੱਲਾ ਜੀ ਦੇ ਘਰ ਵਿਚਾਰੋ ਰਾਮ ਹੋਮੇ ਜਾ ਕਰੋ ਸੱਚਿਆ ਉਰਦਾਰੋ ਰਾਮ ਸੱਚ ਰੱਖਿਆ ਉਰਦਾਰੀ ਦੁੱਤਰ ਤਾਰੇ ਫੇ ਬੋਝ ਤਰਨਾ ਹੋਈ ਸੱਚਾ ਸਤਿਗੁਰਤੀ ਬਾਣੀ ਵਿਖਿਆ ਸੋਈ ਸੱਚੇ ਗੁਣ ਗਾਵਾਂ ਸਤ ਸਮਾਵਾਂ ਸੱਚੇ ਵੇਖਾਂ ਸਾ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾ ਹੀ ਸੰਸਾਰਾ ਹੋਈ ਸੱਚੇ ਸਗੋਂ ਸੱਚ ਬਜਾਇਆ ਪਤ ਰੱਖੇ ਸੱਚ ਸੋਈ ਰਾਮ ਸੱਚਾ ਅਨੁਭਵ ਸੱਚਾ ਸੱਚੇ ਨਾਮ ਸੋਈ ਰਾਮ ਸੱਚੇ ਨਾਮ ਸੋ ਕੇ ਮਰੇ ਨਾ ਕੋਈ ਗਰਮ ਨਾ ਚੁੰਨੀ ਵਾਸਾ ਜੋਤੀ ਜਦ ਮਲਾਏ ਸਾਚ ਮਾਏ ਸੱਚ ਨਾ ਪ੍ਰਗਾਸਾ ਜੈਨ ਸੱਚ ਸੱਚਾ ਸੱਚੀ ਹੋਏ ਅੰਦਰ ਸੱਚ ਤੇ ਆਏ ਨਾ ਨਾਨਕ ਸੱਚ ਨਾਮ ਹਿਰਦੇ ਵਸਿਆ ਨਾ ਵਿਛੜ ਦੁੱਖ ਪੈਨ ਸੱਚੀ ਬਾਣੀ ਸੱਚੇ ਗੁਣ ਗਾਏ ਕਰ ਸੋਲਾ ਹੋਈ ਰਾਮ ਨਿਰਮਲ ਗੁਣ ਸੱਚੇ ਮਨ ਸੱਚਾ ਵੀ ਸੱਚਾ ਪ੍ਰਾਸ ਹੋਈ ਰਾਮ ਸਭ ਸੱਚ ਵਰਤੇ ਸੱਚ ਬੋਲੇ ਸੱਚ ਕਰੇ ਸੋਈ ਜਦ ਦੇਖਾਂ ਤੇ ਸੱਚ ਪਸਰਿਆ ਅਵਰਨਾ ਦੂਜਾ ਕੋਈ ਸੱਚੇ ਉਜੇ ਸੱਚ ਮਾਏ ਮਨ ਜਨ ਦਾ ਹੋਈ ਨਾਨਕ ਸਭ ਆਪੇ ਕਰਤਾ ਆਪ ਕਰਾਵੇ ਸੋਈ ਸੱਚੀ ਬਾਣੀ ਸੋਏ ਦਰਬਾਰੇ ਸੱਚ ਸਭ ਖਾਣੇ ਰਾਮ ਕੰਡਰੇ ਸੱਚੀ ਬਾਣੀ ਸੱਚ ਆਪ ਪਛਾਣੇ ਰਾਮ ਆਪ ਪਛਾਣੇ ਸੱਚੇ ਜਾਣੇ ਸੋ ਹੋਈ ਸੱਚਾ ਸੱਚੀ ਸੁਭਾ ਸੱਚੇ ਸਗੋਈ ਸਾਚ ਰਤੇ ਭਗਤ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਮਸਤ ਲਿਖਿਆ ਪ੍ਰਾਪਤ ਹੋਈ ਸੋਈ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਵੇ ਸਤਿਗੁਰ ਸੁਹਾਗੇ ਨਾ ਹੋਈ ਰਾਮ ਨੇਲ ਚਰਾ ਸਦਕੀ ਰਾਜ ਬਿਨ ਔਰ ਨਾ ਕੋਈ ਰਾਮ ਅਤੇ ਔਰ ਨਾ ਕੋਈ ਸੱਚਾ ਰੂਰ ਇੱਕੋ ਜਾਣਿਆ ਤੇ ਮਲਾਇਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਹਰ ਪਾਇਆ ਹਰਗਤ ਨਾ ਹੋਈ ਨਿਮੁਕਤ ਨਾ ਹੋਈ ਨਾਨਕ ਨਵਾਂ ਸੁਖ ਹੋਈ ਸਤਿਗੁਰ ਸਿਹਤ ਪਾਲ ਲਈ ਹਰ ਪਾਇਆ ਸੋਈ ਰਾਮ ਸਦਾ ਹੋਈ ਸੁਹਾਗਣੀ ਫਿਰ ਮਹਿਲਾ ਵੇਸਨਾ ਹੋਈ ਰਾਮ ਫਿਰ ਮਹਿਲਾ ਵੇਸਨਾ ਹੋਈ ਗੁਰਮੇ ਬੂਝੇ ਕੋਈ ਹਮੇ ਮਰ ਪਛਾਣਿਆ ਕਰਨੀ ਕਾਰ ਅੰਦਰ ਏਕੋ ਜਾਣਿਆ ਗੁਰੂ ਰਭਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਰਾਵੇ ਰਵੇ ਆਪਣਾ ਸੋਈ ਗੁਰ ਕੀ ਕਾਰ ਕਰ ਰਹੇ ਦਾਨ ਬਾਲੀ ਔਰ ਲਿਖ ਮਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਵੇਲੇ ਸੁਖ ਪਾਏ ਰਾਮ ਵੇਲੇ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿੰਗਾਰ ਕਰੇ ਰਾਤੀ ਕਾਮਣ ਸੱਚ ਸਮਾਈ ਆਸੋ ਦਾਤਾ ਸ਼ਬਦ ਵਿਸ਼ਾਤਾ ਕਾਮਣ ਲਿਆ ਕੰਠ ਲਾਈ ਨਾਨਕ ਮੈਲੀ ਮੈਲ ਪਛਾਣੇ ਗੁਰਮੁਖੀ ਹਰ ਪਾਈ ਸਾਧਨ ਬਾਲੀ ਸੁਰ ਮੇਲੀ ਵੀਰੇ ਅਮਲਾਈ ਰਾਮ ਗੁਰੂ ਚਾਨਣ ਹੋਇਆ ਸਭ ਥਾਈ ਰਾਮ ਬਰਾਬਰ ਹੋਇਆ ਸਭ ਤਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇ ਜੀ ਭਰਾ ਪਾਣੀ ਸੱਚਾ ਸ਼ਿੰਗਾਰ ਬਣਾਇਆ ਕਾਮਣੇ ਮਹੋਨੇ ਔਰ ਖੋਈ ਗੁਰਮੁਖ ਸਾਧ ਸੰਭਾਈ ਨਾਨਕਾ ਮਲਾਈ ਕਰਦੇ ਨਾਮ ਪਾਈ ਸੂਈ ਮਹੱਲਾ ਦੇ ਜਾਮ ਹਰ ਹਰ ਗੁਣ ਗਾਓ ਹਰ ਗੁਰਮੁਖ ਪਾਵੇ ਰਾਮ ਅੰਦੇ ਨੋ ਸ਼ਬਦ ਰੋ ਅੰਦਰ ਸ਼ਬਦ ਵਜਾਏ ਰਾਮ ਅੰਦਰ ਸ਼ਬਦ ਹੈ ਹਾਰ ਸਿਉਂ ਕਰੇ ਹਰ ਗਾਉ ਗੁਣ ਨਾਰੀ, ਅੰਦਰ ਭਗਤ ਕਰੇ ਕੁਰੇ ਆ ਕੇ ਧਨ ਗੰਧ ਪਿਆਰੀ, ਗੁਰ ਕਾ ਸਹਿਬ ਹਟਿਆ ਕਰਨ ਸ਼ਬਦ ਸੁਹਾਏ ਨਾ ਸੋਏ ਲਾ ਹਰ ਕਿਰਪਾ ਕਰ ਆਈ, ਭਗਤਾਂ ਮਨ ਆਨੰਦ ਪਿਆਰ ਨਾਰੇ ਲਾਏ ਰਾਮ, ਗੁਰੂ ਹਰਿ ਨਿਰਮਲ ਹੋ ਨਿਰਮਲ ਹਰ ਗੁਣ ਗਾਏ ਰਾਮ, ਨਿਰਗੁਣ ਗਾਏ ਰਾਮ ਸਹਿ ਹਰ ਕੀ ਅਮਰਤ ਬਾਣੀ, ਨਾਮ ਸਿਆ ਸੇ ਨਿਸਰੇ ਖਣ ਗਣ ਸ਼ਬਦ ਸਮਾਣੀ, ਤੇਰੇ ਗੁਣ ਗਾਵੇ ਸਹਿ ਸਮਾਵੇ ਸਬਦੇ ਮੇਲ ਮਲਾਏ, ਨਾਗ ਸਭ ਜਿਨਗਾ ਕੀਰਾ ਸਤਿਗੁਰ ਅਰਗ ਮਾਰਗ ਪਾਈ, ਸਤ ਸੰਗ ਸੋ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ, ਗੁਰ ਕੇ ਸਾਜਨ ਮੁਗਤਾ ਹਰ ਵੇ ਨਾਮ ਲਾਏ ਰਾਮ, ਹਰ ਨਾਮ ਸਿਤ ਲਾਏ ਗੁਰ ਮੇਲ ਮਲਾਏ, ਮਨੁ ਹਰ ਨਾਲ ਲਈ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਤੇ ਨਾਮ ਸੰਭਾਲੀ, ਗੁਰ ਸ਼ਬਦੇ ਰਾਤਾ ਸਹਿਜੇ ਮਤਾ ਨਾਮ ਮਨ ਵਸਾਏ, ਨਾ ਸਿਖਰ ਸੋਏ ਲਾ ਸਤਿਗੁਰ ਸੇ ਸਮਾਈ, ਮਿਨ ਸਤਿਗੁਰ ਜਗਨ ਭਲਾ।

ਹਰ ਕੇ ਭਗਵਾਨ ਨਿਰਮਲ ਜੋ ਜੋ ਸਾਧੀ ਜਾਤੀ ਸਾਚੀ ਭਗਤ ਕਰੇ ਦਿਨ ਜਾਪੀ ਇਹ ਗਰਦਾ ਸੋਈ ਨਾਨਕ ਸਦਾ ਸਹਿਲਾ ਸਜੀ ਸਜੀ ਬਾਣੀ ਸਭ ਦੇਹੀ ਸੁਖ ਹੋਈ ਸੋਈ ਮਹੱਲਾ ਤੀਜਾ ਜੇ ਉਹ ਲੋੜੇ ਵੱਲ ਬਾਲੜੀ ਇਹ ਗੁਰਨੀ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਏ ਸੁਹਾਗਿਣੀ ਹਰਿ ਮਰੇ ਨਾ ਜਾਏ ਰਾਮ ਹਰਿ ਮਰੇ ਨਾ ਜਾਏ ਗੁਰ ਕੇ ਸਹਿ ਸਵਾਏ ਤਨ ਕਰ ਪਿਆਰੀ ਸੱਚ ਨਿਰਮਲ ਗੁਰ ਕੇ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਦਾ ਸੇ ਸੱਚ ਜਨ ਆਪੇ ਆਪ ਪਾਇਆ ਨਾਨਕ ਫਿਰ ਰਾਵੇ ਆਪਣਾ ਜਨ ਗੁਰ ਚਰਨੀ ਚਿਤ ਲਾਇਆ ਪਾਈਏ ਬਿਹਾੜਾ ਬਾਲੜੀ ਅੰਡ ਸਹਿਜ ਮਾਤੀ ਰਾਮ ਗੁਰਬੋਦਿਨ ਪਾਇਆ ਤਿੰਨ ਮੈਲ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਮੇਰਾ ਰੱਬ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦੇ ਰਾਵੇ ਪ੍ਰਭ ਆਪਣਾ ਵਿੱਚੋਂ ਆਪ ਗਵਾਈ ਗੁਰਮ ਪਾਇਆ ਸਹਿਜ ਮਿਲਾਇਆ ਆਪਣੇ ਭੀਮ ਰਾਤੀ ਨਾਨਕ ਨਾ ਵਿਡੀ ਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤਰੀਏ ਫਿਰ ਕਾ ਮਹਿਲ ਨਾ ਪਾਇਆ ਰਾਮ ਸੇ ਨਿਰਮਲਾ ਦਾਤਾ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਜਗਾਇਆ ਹਰ ਕਾਨੂੰਨ ਭਾਣੀ ਅੰਦੇਣ ਗੁਣ ਗਾਇਓ ਰਾਤੇ ਕਥੇ ਕਥ ਕਾਣੀ ਜੁਗ ਚਾਰੇ ਸਾਚਾ ਇੱਕੋ ਵਰਤੇ ਗੁਰਬ ਨੇ ਕਿਨੇ ਨਾ ਪਾਇਆ ਨਾਨਕ ਰਾਵੇ ਰਾਤੀ ਨਾ ਜਿੱਤ ਲਾਇਆ ਕਾਂ ਹਮਣੇ ਨਾ ਸੋਏ ਲੜਾ ਸਾਜਨ ਮਿਲੇ ਪਿਆਰੇ ਰਾਮ ਗੁਰੂ ਮਾਰੇ ਨਿਰਮਲ ਹੋਇਆ ਰੱਖਿਆ ਔਰ ਸਾਰੇ ਰਾਮ ਹਰ ਰੱਖਿਆ ਔਰ ਸਾਰੇ ਆਪਣਾ ਕਾਰ ਸਵਾਰੇ ਗੁਰਮਰੀ ਅਰ ਜਾਤਾ ਪ੍ਰੀਤ ਮੋਲਿਆ ਮਨ ਮੇਰਾ ਪਾਇਆ ਗੁਰਮੁਖ ਦਾਤਾ ਸਤਿਗੁਰ ਸਹਿ ਸੁਖ ਪਾਇਆ ਅਰ ਮਨ ਵਸਿਆ ਮਨ ਮਰਾਰੇ ਨਾਨਕ ਮੇਲੇ ਗੁਰੇ ਆਪਣੇ ਗੁਰਗੇ ਸ਼ਬਦ ਸਵਾਰੇ ਸੂਈ ਮਹੱਲਾ ਤੀਜਾ

ਆਵਣ ਜਾਣ ਜੋਗ ਪਾਇਆ ਕਰ ਅਨੰਦ ਸਤਿ ਸਵਾਣੀ ਹਰਿ ਕੋ ਪਾਇਆ ਹਰਿ ਪੋ ਕਿਰਪਾ ਧਾਰੇ ਸੋਇ ਡਾਰੇ ਨਾਮ ਗੁਰ ਸ਼ਬਦੀ ਵਿਚਾਰੇ ਆਵਨੇ ਬ੍ਰੀਜ ਤੇ ਉੱਚਾ ਕਿਉਂ ਮਿਲ ਆਏ ਜਾਏ ਰਾਮ ਗੁਰ ਮਿਲੇ ਵੋ ਕਿਰਪਾ ਸਤ ਸਬਾਏ ਰਾਮ ਮਿਲੇ ਸ਼ਬਦ ਸਬਾਏ ਆਪ ਗਏ ਰੰਗ ਸੁਰਲੀਆਂ ਮਾਣੇ ਸੇ ਸਵਾਲੀ ਪ੍ਰਭ ਪਾਇਆ ਹਰਿ ਨਾਮ ਸਵਾਣੇ ਨਾਗ ਸਗਨ ਸਾਬਟ ਭਾਗੀ ਛਲੇ ਗੁਰ ਭਾਏ ਹਮਨੇ ਉੱਚਾ ਕਿਉਂ ਮਿਲਿਆ ਜਾਏ ਰਾਮ ਕੱਟ ਕਰੇ ਸਭ ਨਾ ਵਿਚੋ ਏਕੋ ਏ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਉਸਨੇ ਇੱਕ ਮੈਂ ਉਧਾਰੋ ਰਾਮ ਇੱਕ ਨਾ ਮਨ ਉਧਾਰੋ ਸਿਰਜਨ ਹਰ ਉਡਭਾਗੀ ਗੁਰ ਪਾਇਆ ਕੱਟ ਹਰ ਪ੍ਰਭ ਏਕੋ ਸਵਾਮੀ ਗੁਰਮ ਅਲਕ ਖਾਇਆ ਸਹਿਜੇ ਨੰਦ ਵਾਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਕੱਟ ਕਰੇ ਸਭ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਾ ਗੁਰਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦਿਓ ਮੈਂ ਪੂਰੇ ਗੁਰ ਕੀ ਆ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਭਵੇਕ ਬੁਧੀ ਸੋ ਰਹਿਣੀ ਗੁਰਮੁਖ ਨਾਮ ਪ੍ਰਕਾਸ਼ਾ ਹਰ ਹਰ ਆਨੰਦ ਭੈ ਦਿਨ ਰਾਤੀ ਨਾਨਕ ਮਿਲ ਲਗਾ ਏ ਗੁਰ ਸੇਵਨ ਸਤਿਗੁਰਦਾਤਾ ਹਰ ਹਰ ਨਾਮ ਸਮਾਈ ਰਾਗ ਸੂਈ ਮਹੱਲਾ ਚੌਥਾ ਸੰਤ ਘਰ ਪਹਿਲਾ ਇਹ ਕਿਉਂ ਓਂਕਾਰ ਸਤਿਗੁਰ ਸਾਧ ਸਤਿਗੁਰ ਪੁਰਖ ਮਲਾਏ ਔਗਣ ਵਿਕਣਾ ਗੁਲ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਜਾਵਾਂ ਬਲਰਾਮ ਜੀਓ ਗੁਰਬਾਣੀ ਸਦ ਮੀਟੀ ਲਾਗੀ ਪਾਵੋ ਕਰ ਗਵਾਇਆ ਮੇਰੋ ਗੈਵੋ ਪਗਾ ਸਹਿਜੇ ਸਹਿਜ ਮਲਾਇਆ ਕਾਇਆ ਸੇ ਗੁਰ ਸਭ ਸਖਾਲੀ ਗਿਆਨ ਤਦ ਕਾ ਭੁਗੋ ਆਂਦਨ ਸੁਖਬਾਣੀ ਨਿਤ ਰਲੀਆਂ ਨਾਨਕ ਦਰਸ਼ਨ ਜੋਗੋ ਸਤ ਸੰਤੋਖ ਕਰ ਭਉ ਗੁਣ ਗੁਣ ਵਾਈ ਆਇਆ ਬਲਰਾਮ ਜੀਓ ਸੰਤ ਜਨਾਰ ਮਿਲ ਗੁਰਬਾਣੀ ਗਾਵਾਈਆਂ ਬਲਰਾਮ ਜੀ ਬਾਣੀ ਗੁਰ ਗਾਈ ਪ੍ਰਗਤ ਪਾਈ ਮਿਚੇ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਨਾਟੀ ਪਖੰਡ ਭਰਮ ਗਵਾਇਆ ਓਮੇ ਵੀਰ ਗੁਰ ਖਪਾਇਆ ਰੁਗਤ ਭੈ ਸਰੀਰਾ ਗੁਰਪ੍ਰਸਾਦੀ ਬ੍ਰਹਮ ਪ੍ਰਸਾਦਾ ਨਾਨਕ ਗੁਣੀ ਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਅੰਤਰ ਮਮਤਾ ਕੂੜ ਵਿਆ ਜੇ ਘੋੜ ਗਈ ਬਲਰਾਮ ਜੀ ਕੋਲ ਕਮਟ ਕਮਾਏ ਦੁੱਖ ਪਾਵੇ ਸਤਿਗੁਰ ਮਗਨਾ ਪਾਇਆ ਉਜਵਾਰੀ ਕਿਨ ਕਿਨ ਧੱਕੇ ਖਾਇਆ ਆਹ ਪੈਦਾ ਕਰ ਵਿਦਾਤਾ ਸਤਿਗੁਰ ਪੁਰਖ ਮਲਾਏ ਜਨਮ ਵਿਛੜੇ ਜਨਮ ਮਿਲੇ ਨਾਂਗ ਸਹਿ ਸਵਾਈ ਆਇਆ ਲਗਨ ਬਣਾਏ ਹਿਰਦੇ ਧਨ ਅਮਾਈਆਂ ਬਲਰਾਮ ਜੀ ਉਹ ਪੰਡਿਤ ਬਾਂਧੇ ਆਣ ਪਤੀ ਵਿਚਾਈਆਂ ਬਲਰਾਮ ਜੀ ਪਤੀ ਵਿਚਾਈਆਂ ਮਨ ਜੀ ਵਧਾਈ ਸਭ ਸੱਜਣ ਸੁਣੇ ਘਰ ਆਏ ਗੁਣੀ ਗਿਆਨੀ ਮਤਾ ਬਗਾਇਆ ਫੇਰੇ ਤੱਤ ਦਵਾਈ ਵਰ ਪਾਇਆ ਪੁਰ ਅਗਮ ਗੋਚਰ ਸਾਹਿਬ ਨਤਨ ਬਾਲ ਸਖਾਈ ਨਾਨੇ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਈ ਮਹੱਲਾ ਪਹਿਲਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਦ੍ਰਿੜੋ ਭਾਵ ਤਿਆ ਬਲਰਾਮ ਜੀਓ ਧਰਮ ਦ੍ਰਿੜੋ ਅਰ ਨਾਮ ਤਿਆਉ ਸਿਮਰਤ ਨਾਮ ਦੜਾਇਆ ਸਤਿਗੁਰ ਪੂਰਾ ਅਰਾਧੋ ਸਤਿਗੁਰ ਭਾਵ ਗੁਆਇਆ ਸਹਿਜ ਨੰਦ ਬਾਬੜ ਭਾਗੀ ਮਨ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾ ਵਲੀ ਰਾਮ ਕਾਜ ਰਚਾਇਆ

ਪਿਆ ਹਾਰੇ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੋਏ ਹਰ ਮੰਦਰ ਮੀਟਾ ਲਾਇਆ ਬਲਰਾਮ ਜੀਓ ਹਰ ਮੀਟਾ ਲਾਇਆ ਮੇਰੇ ਬਰਾ ਪਾਇਆ ਅੰਦਰ ਲਾਈ ਮਨ ਚੰਦਰਾ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਬਾਬਾ ਠਾਕਰ ਕਾਜ ਰਜਾਇਆ ਹਰ ਦੇ ਨਾਮ ਗਾਸੀ ਜਾਂ ਨਾਨਕ ਬੋਲੇ ਚੌਥੀ ਲਾਇ ਬੜਾਇਆ ਪ੍ਰਭ ਨਾਸੀ ਇੱਕ ਓਂਕਾਰ ਉਸ ਗੁਰਪ੍ਰਸਾਦ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਰਵਣ ਗਾਏ ਹਿਰਦੇ ਅਨੁਸਾਈ ਹਰ ਸਾਈ ਮੇਰੇ ਪ੍ਰਭ ਆਏ ਮਿਲਿਆ ਸਹਿ ਸਬਾਈ ਅੰਦਰ ਭੋਗੇ ਸੁਖੋਏ ਸ਼ਬਦ ਰਹਿ ਲਾਈ ਵੱਡੇ ਪਾ ਗੁਰਪੂਰਾ ਪਾਈਏ ਅੰਦਰ ਨਾਮ ਤੇ ਆਏ ਸਹਿਜ ਸਹਿ ਮਿਲਿਆ ਜਗ ਜੀ ਨਾਨਕ ਸੁਣ ਸਮਾਈ ਸੰਗਤ ਸੰਤ ਮਲਾਏ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮਹਿਲ ਗਵਾਏ ਭੈ ਪਿਤ ਸਰੀਰਾ ਦੁਰਮ ਬਰੀ ਪੁਰ ਪਾਗਾ ਹੁਮੇ ਮਿੰਟੀ ਵੀਰਾ ਨਦਰ ਪ੍ਰਭ ਸੰਗ ਪਾਈ ਨਜਰ ਹੋਇਆ ਵਾਸਾ ਹਰ ਮੰਗਲ ਹਰਸ ਸਾਏ ਨਾਨਕ ਨਾ ਪ੍ਰਗਾਸਾ ਅੰਤਰ ਵਿਚਾਰੇ ਗੁਰੂ ਨਾਮ ਪਿਆਰੀ ਹਰ ਨਾਮ ਪਿਆਰੇ ਸਭ ਨਿਸਤਾਰੇ ਗਿਆਨ ਗਵਾਇਆ ਗਿਆਨ ਪ੍ਰਚੰਡ ਭਰਿਆ ਕਰ ਚੰਨ ਘਰ ਮੰਦਰ ਸਵਾਇਆ ਮੰਦਰ ਵੀ ਸ਼ਿੰਗਾਰ ਬਣੇ ਹਰ ਪ੍ਰਭ ਸੱਚੇ ਪਾਇਆ ਸੁਰਭ ਕੋਈ ਜਨ ਕੀਜੇ ਨਾਨਕ ਸਮਾਇਆ ਰੁ ਕਾਜਰ ਜਾਇਆ ਗੁਰਮੁਖ ਵਿਆਹੁਣ ਆਇਆ ਵਿਆਹੁਣ ਆਇਆ ਗੁਰਮੁਖ ਪਾਇਆ ਅਗਰ ਪਿਆਰੀ ਸੰਤ ਮੇਰੇ ਮੰਗਲ ਗਾਇਆ ਜਿਉਂ ਆ ਸਵਾਰੀ ਸੁਣ ਨਾਲ ਗੰਦਰ ਮਿਲੇ ਆਏ ਪ੍ਰਭ ਜੰਜ ਬਣਾਈ ਨਾਨਕ ਭਰਾ ਪਾਇਆ ਮੈਂ ਸਜਾ ਕਦੇ ਮਰੇ ਨਾ ਜਾਈ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਤੀਜਾ ਇਹ ਕਿਉਂ ਓਂਕਾਰ ਗੁਰਪ੍ਰਸਾਦ ਆਓ ਸੰਤ ਜਣੋ ਗੁਣ ਗਾਓ ਗੋਬਿੰਦ ਕੇਰੇ ਰਾਮ ਗੁਰੂ ਕਰ ਰਹੀਏ ਵਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰਾ ਪ੍ਰੇ ਤੂੰ ਕਰਦਾ ਸਭ ਤਾਈ ਇਹਨੇ ਜਪੀ ਸਦਾ ਸਾਈ ਸਭ ਫਿਰ ਲਾਈ ਆਂਦੇ ਹੈ ਰੰਗ ਰਾਤਾ ਰਾਮ ਨੇ ਪੂਜਾ ਨਾਨਕ ਗੁਰਮੁਖੀ ਪਛਾਣੇ ਆਓ ਨਾ ਜਾਣੇ ਦੂਜਾ ਸਾਮੇ ਰਵ ਰਿਹਾ ਅੰਤਰ ਜਮੀ ਰਾਮ ਗੁਰ ਰਵੇ ਰਵੇ ਮੇਰਾ ਪ੍ਰਭ ਸਵਾਮੀ ਰਾਮ ਮੇਰਾ ਪ੍ਰਭ ਸਵਾਮੀ ਅੰਤਰ ਜਮੀ ਘੜੇ ਰੇਵਾ ਸੋਈ ਗੁਰੂ ਸੱਚ ਪਾਈਏ ਸਹਿ ਸਮੇ ਔਰ ਨਾ ਕੋਈ ਇਹਦੇ ਗੁਣ ਗਏ ਭਾਵ ਆਪੇ ਲੈ ਮਲਾਈ ਨਾਨਕ ਪ੍ਰਭ ਸਵਾਦੀ ਅਨਸ ਨਾਮ ਦਿਹਾਈ ਇਹ ਜਗਤ ਤੁਰ ਮਨਮੁਖ ਪਾ ਨਾ ਪਾਈ ਰਾਮ ਅੰਤਰੇ ਮੁਖ ਗਾਂ ਗ੍ਰੋਹ ਜਿੱਧਰ ਆਈ ਰਾਮ ਅੰਦਰ ਚ ਰਾਜ ਥਾਏ ਨਾ ਪਾਈ ਬਿਰਤਾ ਜਨਮ ਗਵਾਇਆ ਜਮ ਪਾਵੇ ਝੋਟਾ ਖਾਵੇ ਅੰਤ ਗਿਆ ਪਛਤਾਇਆ ਬੇਨਾਮੇ ਕੋ ਵੇਲੀ ਨਹੀਂ ਪੁੱਤ ਕੁਟਾਂ ਪਛੋ ਪਾਈ ਨਾਨਕ ਹੋਏ ਪਸਰ ਅੱਗੇ ਸਾਥ ਨਾ ਜਾਈ ਹੋਂ ਪੁਛੋ ਆਪਣਾ ਸਤਿਗੁਰੂ ਦਾਤਾ ਕਹਿਣਵੇ ਤੁੱਤ ਤਰੀਏ ਰਾਮ ਸਤਿਗੁਰੇ ਚਲੋ ਜੀਵਤਿਆਂ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰੂ ਨਾਮ ਸਮਾਵੇ ਗੁਰਪੂਰਾ ਪਟਭਾਗੀ ਸੱਚੇ ਨਾਮ ਲੈ ਲਾਵੇ ਮਤ ਪ੍ਰਗਾਸ ਵੀ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਆਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਈ ਮੱਲਾ ਚੌਥਾ ਘਰ ਪੰਜਵਾਂ ਇਹ ਕਿਉਂ ਓਂਕਾਰ ਸੁਖ ਪ੍ਰਸਾਦ ਗੁਰ ਸੰਤ ਜਨਮ ਪਿਆਰਾ ਮੈਂ ਮਿਲਿਆ ਮੇਰੀ ਦਿਸ਼ਾ ਬਈ ਆਸੇ ਹੰਤੋਂ ਦਿਵਾ ਸਤਿਗੁਰ ਮੇਲੇ ਪ੍ਰਭ ਗੁਣਦਾਸੀ ਤਨ ਤਨ ਗੁਰ ਪੁਰਖੇ ਦੱਸਿਆ ਸਹਿਬਾਸੇ ਵਡਭਾਗੀ ਅਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਕਾਰ ਹੋ ਜਿੰਨੀ ਵਿਛੁਨਿਆ ਮੇਰੇ ਗੁਰ ਪ੍ਰਭ ਨਾਮ ਹੁਣ ਤੋਂ ਬਾਅਦ ਜੋ ਖਰੀਦੀਣਿਆ ਜਨਮ ਵੀ ਨਮਰਾ ਵਡਭਾਗੀ ਅਰ ਧਿਆਇਆ ਜਨਾ ਅੱਗੇ ਨਾਮ ਸਮਾਹਾ ਮਨ ਦੇ ਚੱਲੇ ਹਰ ਪਰਮਿਆ ਮਨ ਭਲਾਇਆ ਨੇਤਾ ਚੇਤੇ ਵਿਸ਼ਨਾ ਭੁੱਖ ਲਗਾਇਆ ਅੰਤਾ ਤੁਨ ਦਰ ਦੱਬਿਆ ਫਿਰ ਵਿਖਣ ਪਾਲਣ ਗਿਆ ਜਾਂ ਨਾਨਕ ਸਲਾਏ ਬੇਨਾ ਵਜਮੋਇਆ ਗੁਰ ਸੰਤ ਮੋਨ ਪੈ ਕਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਵਿਛੜ ਗਈ ਮਨ ਆਸਾ ਚਿਤ ਵਸਾਰਿਆ ਮੈਂ ਅੰਦਰ ਪ੍ਰੇਮ ਕੀ ਗੁਰ ਦੇ ਕਿਸੇ ਮਨ ਸੁਧਾਰਿਆ ਵਡਭਾਗੀ ਪ੍ਰਭ ਮਿਲੇ ਜਨ ਨਾਨਕ ਕਿਨ ਵਾਰਿਆ ਤੁਸੀਂ ਮਹੱਲਾ ਚੌਥਾ ਸੂਈ ਜਾਂਦ ਮਾਲਾ ਚੌਥਾ ਮਹਾਰੇ ਸੁਜਨ ਵਿਖਿਆ ਜਿਨ ਹਰ ਪ੍ਰਭ ਮਿਲਣਾ ਦਿੱਤੀਆਂ ਦੇ ਕੰਜਾਂ ਬੰਨੀਆਂ ਹਮੇ ਮਾਰ ਵਗਤੀਆਂ ਉਹ ਮਾਇਆ ਜੀ ਸਭ ਕਾਲਿਕਾ ਇਨ ਮਨ ਮੋੜ ਸੁਜਤੀਆਂ ਜਾਂ ਨਾਨਕ ਗੁਰੇ ਗੁਰ ਸ਼ਬਦ ਦੀਆਂ ਮੈਂ ਛੁੱਟੀਆਂ ਵਾਸਾਣ ਇਸ ਜਨ ਕੋ ਵਾਸੀ ਹੁੰਦਿਆਂ ਦੁੱਖ ਦੇ ਫਾਣੀ ਅਜਨ ਅਸ ਅੱਜ ਕਰਿੰਦਿਆਂ ਗੁਰ ਪਾਇਆ ਸੰਤ ਚਾਹੁੰਦਿਆਂ ਜਾਂ ਨਾਨਕ ਪ੍ਰਭ ਦੀ ਮਤੀ ਛੋਟ ਆਸਾ ਨਿਤ ਸੁਖ ਆਉਂਦਿਆਂ ਸਾਧਨ ਜਿਤਕਰ ਰਾਮ ਰਾਏ ਪ੍ਰਭ ਸੇਜੜੀ ਆਈ ਮੇਰਾ ਠਾਕਰ ਗਮ ਦਿਆਲ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਈ ਮੇਰੇ ਮਨ ਤਨ ਲੋਚਾਂ ਗੁਰਮੁਖ ਰਾਮ ਰਾਜਿਆ ਸਰਧਾ ਸੇ ਵਸਾਈ ਜਾਂ ਨਾਨਕ ਬਹਾਣੀਆਂ ਰਾਮ ਰਾਜਾ ਮਿਲਿਆ ਸਹਿ ਸਿਵਾਈ ਏਕ ਸਹਿਜ ਰਾਮ ਰਾਜਾ ਗੁਰ ਦੱਸੇ ਰਹਿ ਮਲਾਈ ਮੈਂ ਮਨ ਤਾਂ ਪ੍ਰੇਮ ਰਾ ਕੇ ਰਾਮ ਰਾਜਾ ਗੁਰ ਮੇਲੇ ਕਿਰਪਾ ਕਰੀ ਹੋਂ ਟੁਕਵਾਇਆ ਰਾਮ ਰਾਜਿਆ ਸਤਿਗੁਰ ਅੱਗੇ ਦੇਈ ਗੁਰ ਤੋਟਾ ਜੋ ਰਾਮ ਰਾਜੇ ਅੱਜ ਨਾਨਕ ਰਾਜ ਮਿਲੇ ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਪਹਿਲਾ ਇਹ ਕਿਉਂ ਕਰ ਸੁਖ ਪ੍ਰਸਾਦ ਸੁਣ ਬਾਬਰੇ ਦੇ ਭਲਾਨਾ ਸੁਣ ਬਾਰੇ ਨੇ ਡਰ ਲਾਇਆ ਕੁਛ ਮਰਗਾ

ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈ ਹੈ ਸੋਬਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਅਲ ਸੋਈ ਜਾਂ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ ਕਰੀ ਨਦਰ ਸੁਆਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਮੋਹਿਤੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰਸਬਦੀ ਤਰੀਐ ਬਹੁੜ ਨ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਗ ਨਾ ਰੋਗ ਬਿਆਪੈ ਸੁਖ ਸਾਗਰ ਸੁਨਰਣ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਈ ਸੰਤ ਜਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਆਗੈ ਤਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਤਿਤ ਪਾਈ ਅਨੰਦ ਵਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਵਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸਿਗਾਰੀ ਸੋਭਾ ਵੰਤੀ ਨਾਰੇ ਰਾਮ ਸਹਿ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਾਣੇ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਵਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਤਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਕ ਦਰਸ਼ਨ ਨਾਨਕ ਬਿਕਸੇ ਆਪ ਲਏ ਮਲਾਏ ਸੂਹੀ ਮਹੱਲਾ ਪੰਜਵਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਪਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੈ ਕਟੀਐ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣੈ ਰਲੀਆ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਕਾਟੈ ਕਿਲ ਵਿਕ ਸਗਲੇ ਖੋਵੈ ਤੈਂ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ

ਪਾਵਾ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਖ ਪੁਰਖ ਅਚੁੱਤ ਅਬਨਾਸੀ, ਜਸ ਪੇ ਮੇ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਲਚਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਕੁੱਟ ਨ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉੱਟ ਨਾਟੇ, ਦੁੱਖ ਨ ਨੇੜੇ ਆਇਆ। ਸਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ, ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਨ ਹਰ ਕੇ ਗੁਣ ਗਾਵੈ, ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅਨੰਦ ਉਪਜੇ, ਸਾਧ ਸੰਗਤ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ। ਅਠਸਠ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਅਧਾਰਾ। ਗੁਣ ਨਿਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀ ਜੈ ਰਾਮ। ਨਾਮ ਦੀ ਜੈ ਦਾਨ ਕੀ ਜੈ, ਬਿਸਰ ਨਾਹੀ ਇੱਕ ਕਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਿਆ ਗਾਈਐ ਅੰਦਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਇੱਛ ਪੁਨੀ, ਪੇਖ ਦਰਸ਼ਨ ਜੀਜੈ। ਰਾਗ ਸੂਹੀ ਮਹੱਲਾ ਪੰਜਵਾ, ਚੰਤ ਏਕੋ ਅੰਕਾਰ ਸਤਿਗੁਰ ਪ੍ਰਸਾਦ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ। ਕੌੜਾ ਬੋਲ ਨ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਘਟ ਘਟ ਵਾਸੀ ਸਰਬਿਨ ਵਾਸੀ, ਨੇਰਾ ਹੀ ਤੇ ਨੇਰਾ। ਨਾਨਕ ਦਾਸ ਸਦਾ ਸਰਣਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ। ਹੋ ਚਰਨ ਕਮਲ ਪਗ ਛਾਰਾ, ਪ੍ਰਪੇਖਤ ਜੀਵਾ ਟੰਡੀ ਤੇਵਾ। ਤਿਸ ਜੇਵੜ ਅਵਰ ਨ ਕੋਈ, ਆਦ ਅੰਤ ਮੱਧ ਪ੍ਰਭ ਰਵਿਆ। ਜਲ ਥਲ ਮਹਿਲ ਸੋਏ, ਚਰਨ ਕਮਲ ਜਪ ਸਾਗਰ ਧਰਿਆ। ਭਵਜਲ ਉਤਰੇ ਪਾਰਾ, ਨਾਨਕ ਸਰਣ ਪੂਰਨ ਪਰਮੇਸ਼ਰ, ਤੇਰਾ ਅੰਤ ਨਾ ਪਾਰਾ ਵਾਰਾ। ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ, ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ। ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ। ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁੱਖ ਨਾਟੇ। ਸਹਿਜ ਸੂਖ ਆਨੰਦ ਘਨੇਰੇ, ਹਉਮੈ ਬਿਨਠੀ ਗਾਠੇ। ਸਭ ਕਹਿ ਮੱਧ ਸਭ ਹੂ ਤੇ ਬਾਹਰ, ਰਾਗ ਦੋਖ ਤੇ ਨਿਆਰੋ। ਨਾਨਕ ਦਾਸ ਗੋਬਿੰਦ ਸਰਣਾਈ, ਹਰ ਪ੍ਰੀਤਮ ਮਨੈ ਸਧਾਰੋ। ਮੈਂ ਖੋਜਤ ਖੋਜਤ ਜੀ ਹਰ ਨਿਹਚਲ, ਸੋ ਘਰ ਪਾਇਆ ਸਭ ਅਧਰੁਭ ਡਿੱਠੇ ਜੀਉ। ਤਾ ਚਰਨ ਕਮਲ ਚਿਤ ਲਾਇਆ, ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ। ਮਰੈ ਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ। ਮਨ ਚਿੰਦੀ ਇੱਛ ਪੁਜਾਏ, ਸੁਰਤ ਸਿਮਰਤ ਗੁਣ ਗਾਵੈ ਕਰਤੇ। ਸਿੱਧ ਸਾਧਕ ਮੁਨ ਜੰਤਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ। ਬੜ ਭਾਗੀ ਹਰ ਹਰ ਗਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ। ਸੂਹੈ ਵਿਸ ਦੁਹਾਗਣੀ, ਪਰ ਪਿਰ ਰਾਵਣ ਜਾਏ। ਪਿਰ ਚੋਡਿਆ ਕਰੇ ਆਪਣੇ, ਮੋਹੀ ਦੂਜੇ ਪਾਏ। ਮਿੱਠਾ ਕਰਕੇ ਖਾਇਆ ਬਹੁ ਸਾਧੋ ਬਦਿਆ ਰੋਗ, ਸੁੱਧ ਪਤਾਰ ਹਰ ਚੋਡਿਆ ਫਿਰ ਲੱਗਾ ਜਾਏ ਵਿਜੋਗ। ਗੁਰਮੁਖ ਹੋਵੈ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਸਹਿਜ ਸੱਚ ਫਿਰ ਰਾਵਿਆ, ਹਰ ਨਾਮਾ ਉਰ ਧਾਰ। ਆਗਿਆਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ। ਨਾਨਕ ਪਿਰ ਪਾਇਆ ਹਰ ਸੱਚਾ, ਸਦਾ ਸੁਹਾਗਣ ਨਾਰ ਮਹੱਲਾ ਤੀਜਾ। ਸੂਹਵੀਏ ਨਿਮਾਣੀਏ, ਸੋਹ ਸਦਾ ਸਹੋ ਸਦਾ ਸੰਭਾਲ। ਸੂਹਵੀਏ ਨਿਮਾਣੀਏ, ਸੋ ਸਹੋ ਸਦਾ ਸੰਭਾਲ। ਨਾਨਕ ਜਨਮ ਸਵਾਰਾ ਆਪਣਾ, ਕੁੱਲ ਪੀ ਛੁੱਟੀ ਨਾਲ ਪੌੜੇ। ਆਪੇ ਤਖ਼ਤਰ ਚਾਇਓਨ, ਆਕਾਸ਼ ਪਤਾਲਾ ਹੁਕਮੀ ਧਰਤੀ ਸਾਜੀਅਨ। ਸੱਚੀ ਧਰਮਸਾਲਾ ਆਪ ਉਪਾਇਕ ਪਾਏਦਾ, ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਏਦਾ। ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ, ਆਪੇ ਪ੍ਰਤ ਪਾਲਾ ਸਲੂਕ ਮਹੱਲਾ ਤੀਜਾ। ਸੂਹਵ ਤਾਂ ਸੁਹਾਗਣੀ, ਜਾਂ ਮਨ ਲਹਿ ਸੱਚ ਨਾਓ। ਸਤਿਗੁਰੇ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਓ।
ऐसा सिगार बनाए तू मैला कदे ना हो वही अहनस लागै पाओ नानक सुहागण का क्या चेहन है अंदर सच मुख उजला खसमै माहे समाए महला तीजा लोका वे असूहवि सूहा वेस करी वेसी सोह न पाई है कर कर वेस रही नानक तिनी सोह पाया जिनी गुर की सिख सुनी जो तिस पावै सो थिया इन बिद कंत मिली पौड़ी हुक्मी सृष्ट साजी अनुभव भित संसारा तेरा हुक्म न जापी केतड़ा सच्चे अलख अपारा इक नानू तू मेल लहे गुरसबदी बीचारा सच रते से निर्मले हो मैं तज विकारा जिस तू मेले सो तुद मिलै सोई सचियारा सलूक महला तीजा सुहुविये सुहा सब संसार है जिन दुरमत दूजा पाओ किन मैं झूठ सब बिन सजाए जो टिकै न बिरक किचाओ गुरमुख लालो लाल है ज्यो रंग मजीठ सचड़ाओ उल्टी सख्त सिवै करे आई मन वस्या हर अमृत नाओ नानक बलिहारी गोरे अपने जित मिलिया हर गुण गाओ महला तीजा सूहा रंग विकार का कंत न पाया जाए इस लहदे बिलम न होवे रंड बैठी दूजै पाए मुंद एणी दुमणी सूहै वे सुलबाए शब्द सचै रंग लाल कर पै पाए सिगार बनाए नानक सदा सुहागणी जे चलन सतगुर पाए पौड़ी आपे आप उपायन आप कीमत पाई तिसदा अंत न जापै गुर शब्द बजाई माया मोह गुबार है दूजै परमाई मन मुख टौर न पाए नी फिर आवै जाई जो तिस पावै सोथी है सब चलै रजाई सलोक महला तीजा सूहै वेस कामण कुलखणी जो प्रभ छोड़ पार पुरख तरे प्यार ओस सील ना संजम सदा झूठ बोलै मन मुख कर्म कुवार जिस पूरब होवै लिखिया ते सतगुर मिलै पतार सूहा वेस सब उतार तरे गल पहरै किमा सिगार पेयै सौरै बहु सोभा पाए तिस पूज करे सब सहसार और लाई किसे दी नार लै जिस रावे सिरजनहार नानक गुरमुख सदा सुहागणी जिस अवनासी पुरख पर धार महला पहला सूहा रंग सुपनैनसी बिन तागे गलहार सच्चा रंग मजीठ का गुरमुख ब्रह्म विचार नानक प्रेम महारसी सब बुरे आया चार पौड़े एहो जग आप उपायन कर चोज बढ़ाण पंच तात विच पाइन मोह झूठ गुमान आवै जाए पवाई है मनमुख अग्ञान इक ना आप बुझायोन गुरमुख हर ज्ञान भगत खजाना बख्सियोन हर नाम निदान सलूक महला तीजा सुहविये सूहा वेस छड तू ता पिर लगी प्यार सूहै वेस पिर किन न पायो मनमुख दज मुई गावार सतगुर मिलिया सूहा वेस गया होमै बिचो मार मंतन रत्ता लाल हुआ रसना रती रंग गुण सार सदा सुहागण शब्द मन पै पाए करे सिगार नानक करमी महल पाया फिर राख्या और धार महला तीजा मुंदे सूहा पर हरो लाल करो सिगार आवण जाना विसरै गुरसबदी विचार मुंद सुहा भी सोनी जिस घर सहज पतार नानक सा धन रावियै रावे रावण हार पौड़ी मोह कूड़ कुटंबै मन मुक्त मोह कूड़ कुटंबै मन मुख मुग्ध रत्ता होमै मेरा कर मोहे किस सात न लिता सिर उपर जमकाल न सुजई दूजै परमिता फिर वेला हथ न आवे जमकाल वस किता जेहा तुर लिख पायोन से कर्म कमिता सलूक महला तीजा सतिया ए न आखियन जो मड़िया लग जलन नानक सतिया जानियन जे बिरह चोट मरन महला तीजा पीसो सतिया जानियन सील संतोख रहन सेवन साई अपना नित उठ संभालन महला तीजा कंता नाल मेहलिया सेती अग जलाहे जे जाणै पिरे अपना ता तन दुख सहाहे नानक कंत न जाननी से क्यो अग जलाहे पावै जीवो कै मरो दूरो ही पज जाहे पौड़ी तुद दुख सुख नाल उपाया लेख करतै लिखिया नावै जीवड़ दात होर दात नाई तसरूप नरिकिया नाम अखुट निधान है गुरमुख धन नाम अखुट निधान है गुरमुख मन वसिया कर कृपा नाम देव सी फिर लेख न लिखिया
ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਿਤਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ ਚੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹ ਨਾਨਕੇ ਹੋ ਪਟੰਤਰਾ ਤਿਤ ਦੀਵਾਨ ਗਇਆ ਹਾ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਮੁੜਤੇ ਕਉ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਬਾੜੀਆ ਲਗ ਪਏ ਗਾਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ ਜਿਸ ਬੁਝਾਏ ਸੋ ਬੁੱਝ ਸੀ ਸੱਚਿਆ ਕਿਹਾ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨ ਆਵੇ ਇਹ ਵੈ ਬਿਰਤਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸਿਜੈ ਕੰਤ ਨਾ ਆਇਓ ਇਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਭਾਏ ਭਾਏ ਰੰਗ ਸਿਵਾਰ ਮਨ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੁ ਕਸਮ ਤੂੰ ਵਾਹੁ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣੈ ਆਪਾਹੋ ਗੁਰਮੁਖ ਸੇਵਾ ਤਾਇ ਪਵੈ ਉਨ ਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਬੇ ਪਰਵਾਹ ਤਉ ਦਰ ਊਣਾ ਨਾਹਿ ਕੁ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕੇ ਹੋ ਤਨ ਜਾਲ ਜਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਵੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵੇ ਕਿੱਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਿਹਾ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਐ ਸੱਚ ਸਬਦ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਗੋਚਰ ਅਲੱਕੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਕੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ ਮਹੱਲਾ ਪਹਿਲਾ ਨਹਾਵਣ ਚੱਲੇ ਤੀਰਤੀ ਮਨ ਕੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀ ਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦੇ ਸੋ ਮਨ ਧਾਵਦਾ ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀ ਹੈ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚਿਆ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਨ ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਓਵਨ ਕਾਲੀਆਂ ਸੁਪੇਦਾ ਸੇ ਬੰਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਬੰਨ ਅੰਧੀ ਅਕਲੇ ਬਾਰੇ ਮੂਰਖ ਅੰਧ ਗਿਆਨ
ਨਾਨਕ ਨਦਰੀ ਬਾਹਰੇ ਕਵੇ ਨਾ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਈ ਖੁਆਇਨ ਮੈਂ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬਜਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਚਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸਾਤਾਨ ਗਦੋ ਚੰਦਨ ਖੁਆਲੀਐ ਭੀਸਾ ਹੂਸਿਉ ਪਾਣ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਵਰਗੂ ਸਿੰਘੀਆਂ ਨਾਲੇ ਮਿਲੀ ਕਲਾਣਿਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਇਆ ਹੋਮੈ ਝਗੜਾ ਪਾਇਓਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਕਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲੋਭ ਲਭ ਲੋਭ ਪ੍ਰਜਾਲੀਐ ਨਾ ਮਿਲੈ ਆਧਾਰ ਅਹਿਨਸ ਨਵਤਨ ਨਿਰਮਲਾ ਮਹਿਲਾ ਕਬਹੁਨਾ ਹੋਏ ਨਾਨਕ ਇਹ ਬਿਦ ਛੁੱਟਿਆ ਨਦਰ ਤੇਰੀ ਸੁਖ ਹੋਏ ਮਹੱਲਾ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆ ਜਿੱਤੀ ਦਰ ਖੜੀਆ ਹਾ ਨਾਨਕ ਕੰਤ ਰਤੀਆ ਪੁੱਛੈ ਬਾਤੜੀਆ ਹਾ ਮਹੱਲਾ ਪਹਿਲਾ ਸਭੇ ਕੰਤਾ ਰਤੀਆ ਸਭ ਇਹ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੜੇ ਤੜੇ ਖਸਮ ਨਾ ਪੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾ ਦੈ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣਿਆ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੂਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਕਾਏ ਉਗਵੈ ਸੂਰ ਨ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੈ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਬਚੁਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁੱਪ ਸਮਾਲ ਇੰਨੀ ਫੁੱਲੀ ਰੌ ਕਰੇ ਅਵਰੇ ਕਹਿ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਾਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੇ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੈ ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੂਕ ਮਹੱਲਾ ਦੂਜਾ
ਕਿਸ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ ਕਿਉਂ ਨਾ ਮੇਰੀ ਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾ ਸੁਖ ਤਾ ਸੁਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਉਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪਲਹੇ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ ਨਾਨਕ ਵੇ ਪ੍ਰਵਾਹੁ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਅਵਤਰ ਕਾਇਤਾ ਕਹਾ ਤੁਮ ਕੀਨਾ ਰਾਮ ਕੋ ਨਾਮ ਨ ਕਬਹੁਲੀ ਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਉ ਕਿਆ ਕਰੋ ਅਭਾਗ ਰਹਾਉ ਦੁੱਖ ਸੁਖ ਕਰ ਕੈ ਕੂਟੰਭ ਜੀਵ ਆਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੁਮਾਰਾ ਸੂਹੀ ਕਬੀਰ ਜੀਓ ਤਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚਿਆ ਕਰਵੈ ਰਹਿ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ ਕਿਉ ਰਲੀਆ ਮਨ ਹੈ ਬਾਜ ਪਤਾਰਾ ਕਾਗ ਉਡਾਪਤ ਪੂਜਾ ਪਿਰਾਨੀ ਕਹਿ ਕਬੀਰੇ ਕਥਾ ਸਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਣਾ ਕਹਾ ਤੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਬਾਨ ਬੁਲਾਇਆ ਹਰ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾਇਆ ਰਹਾਉ ਕਰੋ ਅਰਦਾਸ ਗਾਵ ਕਿਚ ਬਾਕੀ ਲਿਓ ਨਬੇ ਰਾਜ ਕੀ ਰਾਤੀ ਕਿਚ ਵੀ ਖਰਚ ਤੁਮਾਰਾ ਸਾਰੂ ਸੁਬਹਿ ਨਵਾਜ ਸਰਾਏ ਗੁਜਾਰੂ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਕਸਮ ਬੇਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸਰਬਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਜਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘੱਟ ਮੈਂ ਸਾਸਾ ਜੇ ਘੱਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਿਸਾਵੈ ਅੰਤਰ ਚੂਕੈ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਵਗਤ ਕੋ ਤਨ ਕਾ ਕਛੂ ਨਾਨਾ ਸਾਹਿਬ ਕਹੋ ਕਬੀਰ ਤੇ ਜਨ ਕਬਹੋ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲੀਆ ਓ ਬਾਰੀ ਰਹਾਉ ਨੌ ਡਾਢੀ ਦਸ ਮੁਨਸਬ ਧਾਵਹਿ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਕਬਰ ਰਵਿਦਾਸ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆ ਮਾਨੈ ਤਨ ਮਨ ਦੇਹ ਅੰਤਰ ਰੱਖੈ ਅਬਰਾ ਦੇਖ ਨ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖ ਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰਸ ਲਾਤਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰਿਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵੇ ਦਾਸ ਸਰਨ ਪ੍ਰਭ ਤੇਰੀ ਜੋ ਰੋਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰਨਾ ਹੀ ਸੰਗ ਚਲਤ ਹੈ ਹਮ ਭੀ ਚੱਲਣਾ ਦੂਰ ਗਵਨ ਸਿਰ ਉਪਰ ਮਰਨਾ ਕਿਹਾ ਤੂੰ ਸੋਇਆ ਜਾਗ ਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ ਸਭ ਘੱਟ ਭੀਤਰ ਹੱਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਪੁੰਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ ਰਲ ਗਏ ਮਾਟੀ ਰਹਾਉ ਭਾਈ ਬੰਧ ਕੁਟੰਬ ਸਹੇਰਾ ਓਏ ਭੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਕਰ ਭਾਗੀ
ਕਹਿ ਰਵਿਦਾਸ ਸਵੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ। ਡੋਰ ਖੋਲ ਦੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਬਲ ਹੋਈ ਸੋ ਸਹ ਲੋਰੋ। ਤੈਂ ਸਹਿਬ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਵਨ ਖੋਏ ਪਾਛੈ ਪੁੱਛ ਤਾਨੀ ਰਹਾਉ। ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ। ਪਿਰੈ ਬਿਹੂਨ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਬਿੱਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੇਣੀ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਭਾਰ ਸਵੇਰਾ। ਸੂਹੀ ਲਲਿਤ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ। ਭਾਰਵ ਸਰਵਰ ਜਬ ਉਛਲੈ, ਤਬ ਤਰਨ ਦੁਹੇਲਾ। ਹੱਥ ਨਾ ਲਾਏ ਕੁਸੰਭੜੈ, ਜਸ ਜਾਸੀ ਢੋਲਾ। ਰਹਾਉ ਇੱਕ ਅਪੀਨੈ ਪਤਲੀ, ਸਹਿ ਕੇਰੇ ਬੋਲਾ। ਦੁੱਧਾ ਥਣੀ ਨਾ ਆਵਈ, ਫਿਰ ਹੋਏ ਨਾ ਮੇਲਾ। ਕਹੇ ਫਰੀਦ ਸਹੇਲਿਓ ਸਹੋ ਅਲਾਏ ਸੀ, ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਾ ਜੁਨੀ ਸਹਿ ਭੰਗ ਗੁਰ ਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹੋਮੀਆ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿਰ ਹੋ ਰਜਾਈ। ਰਹਾਉ ਜੋ ਕਿਛ ਹੋਆ ਸਭ ਕਿਛ, ਤੋ ਇੱਥੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚਿਤਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਕਥ ਨਾ ਕਥਨਾ ਜਾਈ। ਜੋ ਤੁਦ ਭਾਵੈ ਸੋਈ, ਆਖਾ ਤਿਲ ਤੇਰੀ ਵਡਿਆਈ। ਇੱਥੇ ਕੁੱਕਰ ਹੋ ਬੇਗਾਨਾ, ਭੋਕਾ ਇਸਤੰਤਾਈ। ਭਗਤਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ। ਘਟੀ ਤੀਰਥ ਨਹਾਵਾ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ। ਬਹੁੜ ਜਨਮ ਨਾ ਆਵਾ, ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ। ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਰਹਾਉ ਅਗਮ ਅਗੋਚਰ ਅਲੱਖ ਅਪਾਰਾ ਚਿੰਤਾ, ਅਗਮ ਅਗੋਚਰ ਅਲੱਖ ਅਪਾਰਾ ਚਿੰਤਾ ਕਰੋ ਹਮਾਰੀ। ਜਲ ਥਲ ਮਹੀਲ ਭਰਪੁਰ ਲੈਣਾ, ਘਟ ਘਟ ਜੋਤ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਚਾਵਾ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾਂ, ਗੁਣ ਗਾਵਾ ਨਿਤ ਤੇਰੇ। ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਦੁੱਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸਭ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ। ਆਪੇ ਕਰ ਕਰ ਵੀ ਕਹਿਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦੇ ਹੋ ਜਾਚਕ, ਤੂੰ ਅਲੱਖ ਉਪਿਉ। ਰਹਾਉ ਮਾਇਆ ਮੋਹ ਧਰਕਟੀ ਨਾਰ, ਭੂੰਡੀ ਕਾਮਣ ਕਾਮਣ ਯਾਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਦਿਆਰ। ਚੱਕ ਛੋਡੀ ਸਹਿਸਾ ਨੇ ਕੋਏ, ਬਾਪ ਜਸਹਿਵੇ ਜਾਤ ਨਾ ਹੋਏ। ਇੱਕੇ ਕੋ ਨਾਹੀ ਭੋ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੈ ਧਾਰਿਆ। ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰ ਸਬਦੀ ਮਨ ਸਹਿਤਿਆਨੇ। ਹਰ ਕੈ ਰੰਗ ਰੱਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾਨੇ। ਹਰ ਬਿਨ ਕਿਉ ਰਹੀ ਹੈ ਗੁਰ ਸਬਦ ਪਛਾਨੇ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ। ਹਰ ਬਿਨ ਜੀਹਰਾ ਰਹਿ ਨਾ ਸਕੈ, ਖਿਨ ਸਤਿਗੁਰ ਬੂਝ ਬਜਾਈ। ਰਹਾਉ ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ। ਸਾਸ ਗਰਾਸ ਜਪੋ ਆਪਣੇ ਹਰ ਭਾਲੀ, ਸਦ ਬੈਰਾਗਨ ਹਰ ਨਾਮ ਨਿਹਾਲੀ। ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਐ ਗੁਰ ਪਾਏ। ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ। ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ। ਗੁਰਮੁਖ ਨਾਮ ਮਿਲੈ ਸਾਬਾਸ, ਗੁਰਮੁਖ ਨਾਮ ਮਿਲੈ ਸਾਬਾਸ। ਹਰ ਕਿਰਪਾ ਧਾਰੀ ਦਾ ਸੰਦਾਸ, ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ। ਤ੍ਰਿਗ ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ, ਜਿੱਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ। ਰਹਾਉ ਤੂੰ ਦਇਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਮੁਕਤ ਸਬੰਧ ਸਭ ਤੇ ਮੁਕਤ ਬੰਧ ਸਭ ਤੋਂ ਜਿੱਤੇ ਹੋਏ, ਐਸਾ ਅੱਖ ਵਖਾਣੇ। ਗੁਰਮੁਖ ਹੋਵੈ ਸੋ ਮੁਕਤ ਕਹੀਐ, ਮਨ ਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜੈਸ ਏਕ ਲਿਵ ਲਾਗੀ, ਸਦਾ ਰਹਿ ਹਰ ਨਾਲੇ। ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ। ਪਰਮ ਪੁਲਾਣੇ ਸੇ ਮਨ ਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜੋ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ।
ਹਰ ਜਨ ਮਾਇਆ ਮਾਹਿ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ, ਕਾਲੈ ਮਰ ਬਿਦਾਰੇ, ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਤਿਸ 'ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ, ਗੁਰਪ੍ਰਸਾਦ ਵਸੈ ਮਨ ਆਏ, ਤਾਕੋ ਜਾਣੇ ਦੁਬਦਾ ਜਾਏ ਰਹਾਓ, ਆਪ ਸਰਾਪ ਕਸਬੱਟੀ ਲਾਏ, ਆਪੇ ਪਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ 'ਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਅਤੇ ਜਿਸ ਨੂੰ ਲਾਏ ਲੱਗੈ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵਤਾ ਤੈ ਆਪੇ ਆਪ ਬੁਝਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ, ਬਿਲਾਵਲ ਮਹੱਲਾ ਤੀਜਾ, ਸਾਹਿਬ 'ਤੇ ਸੇਵਕ ਸੇਵ ਸਾਹਿਬ 'ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮਹਿ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਨ ਲਾਗੈ ਸਹਿ ਧਿਆਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੈ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਕਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉ ਆਪ ਚਲਾਏ ਤੇ ਵੈ ਕੋਈ ਚਾਲੇ, ਜਿਉ ਹਰ ਪਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕਾਮਾ, ਇੱਕ ਨਾ ਘਰ ਮਹਿ ਦੇ ਬੜੇ ਆਈ, ਇੱਕ ਭਰਮ ਪਵੈ ਅਭਿਮਾਨਾ, ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰਾ ਵੇਖੂ ਇੱਕ ਸਮਾਨਾ, ਇਸ ਪਰਪੰਚ ਮਹਿ ਸਾਚੇ ਨਾਮ ਕੀ ਵੜੇ ਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮ ਰਹਾਉ, ਚੌਹ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਿਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਤੇ ਆਇਆ, ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ, ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਓ ਆਪ ਵਸੈ ਮਨਿਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਜ ਘਰ ਵਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਪੌੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ, ਬਿਲਾਵਲ ਮਹੱਲਾ ਤੀਜਾ, ਪੂਰਾ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜੁਲਾਈ, ਦਰ ਸਾਚਿਆ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰਨਾ ਕਾਜਾ, ਅੰਦਨ ਅਨਦੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ, ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੈ ਜਿਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿ ਧਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਹ ਦੇਖਾ ਤੈ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ, ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤੰਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਉ, ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇ ਵੋ ਜਨੇ ਆਪਣਾ, ਜਿਉ ਪ੍ਰਹਲਾਦ ਹਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀ, ਹਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਪਰਿਓ ਸਰਨਾ, ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰਿਓ, ਜਾਂ ਨਾਨਕ ਦਾਸ ਦਾਸਨਾ, ਬਿਲਾਵਲ ਮਹੱਲਾ ਚੌਥਾ, ਹਮ ਮੂਰਖ ਮੁਗਧ ਗਿਆਨ ਮਤੀ, ਸਰਣਾਗਤ ਪੁਰਖ ਅਜਨਮਾ, ਕਰ ਕਿਰਪਾ ਰੱਖ ਲੇ ਬਹੁ ਮੇਰੇ ਠਾਕਰ, ਹਮ ਪਾਥਰਹੀਨ ਅਕਰਮਾ, ਮੇਰੇ ਮਾਨ ਭਜ ਰਾਮ ਨਾਮੈ ਰਾਮਾ, ਗੁਰਮਤ ਹਰ ਰਸ ਪਾਈਐ ਹਰ ਤਿਆਗੋ ਨਿਫਲ ਕਾਮਾ, ਰਹਾਉ ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕਰ, ਹਰ ਜਪੀਐ ਵੱਡੇ ਕਰਮਾ, ਨਾਮਹੀਨ ਤ੍ਰਿਗ ਜੀਵ ਤੇ ਤਿਨ ਵੱਡ ਦੁੱਖ ਸਹਾਮਾ, ਓਏ ਫਿਰ ਫਿਰ ਜੋਨ ਭਵਾਈਐ ਮੰਦ ਭਾਗੀ ਮੂੜ ਅਕਰਮਾ, ਹਰ ਜਨ ਨਾਮ ਆਧਾਰ ਹੈ ਧੂਰ ਪੂਰਬ,
हर हर जन नाम आधारै तुर पूर्व लिखे वडकर्मा गुर सतगुर नाम दरड़ाया जन नानक सफल जन्मा बिलावल महला चौथा हमरा चित लुभत मोहि बिकिया बहु दुरमत मैल परा तुमरी सेवा कर ना सकै प्रभ हम क्यों कर मुक्त तरा मेरे मन जप नर हर नाम नर हरा जन ऊपर कृपा प्रभ धारी मिल सतगुर पार परा रहाउ हमरे पिता ठाकुर प्रभ स्वामी स्वामी हमरे पिता ठाकुर प्रभ स्वामी हर देहो मति जस करा तुमरै संग लगे से उदरे ज्यो संग काष्ट लोह तरा साकत नर होची मत मध्यम जिन हर हर सेवना करा ते नर भागहीन दोहचारी ओ जन्म मोए फिर मरा जिनको तुम हर मेलो स्वामी ते नाए संतोख जिनको तुम हर मेलो स्वामी ते नाए संतोख गुरसरा दुरमत मैल गई हर भजया जन नानक पार परा बिलावल महला चौथा आवो संत मिलो मेरे पाई मिल हर हर कथा करो हर हर नाम बोत है कल युग खेवट गुर शब्द तरो मेरे मान हर गुण हर उचरहो मस्तक लिखत लिखे गुण गाए मिल संगत पार परहु रहाओ काया नगर मैं राम रस उत्तम क्यों पाईऐ उपदेश जान करो सतगुर सेव सफल हर दर्शन मिल अमृत हर रस पियहो हर हर नाम अमृत हर मीठा हर संतो हो चाख देखो गुरमत हर रस मीठा लागा तिन बिसरे सब बिक रसो राम नाम रस राम रसायन हर सेवो संत जनु चार पदार्थ चारे पाए गुरमत नानक हर भजहो बिलावल महला चौथा कतरी ब्राह्मण सूद वैस को जापै हर मंत्र जपैनी गुर सतगुर पार ब्रह्म कर पूजो नित सेवो दिन सब रहनी हर जन देखो सतगुर नैनी जो इच्छो सोई पल पावो हर बोलो गुरमत बैनी रहाओ अनको पाव चित वह बहुत तेरे सा हो वह जे बात हो वैनी अपना भला सब कोई बचै सो करे जे मेरा चित ना चतैनी मन की मत त्यागो हर जन एहा बात कटैनी अंदन हर हर नाम त्यावो गुर सतगुर की मत लैनी मत सुमत तेरे बस स्वामी हंज हम जंत तू पुरख जंतैनी या नानक के प्रभ करते स्वामी जो भाव है तिवै बुलैनी बिलावल महला चौथा आनंद मूल त्यायो पुरखोतम अनदन आनंद आनंदे धर्म राय की कान चुकाई सब चुके जमके फंदे जप मन हर हर नाम गोबिंदे बड़भागी गुर सतगुर पाया गुण पाए परमा बड़भागी गुर सतगुर पाया गुण गाए परमानंदे रहाओ साकत मूड माया के बदक विच माया फिरे फिरंदे त्रिसना जलत किरत के बाधे ज्यो तेली बल्द पबंदे गुरमुख सेव लगे से उदरे बड़भागी सेव करन दे जिन हर जपया तिन फल पाया सब टूटे माया फंदे आपे ठाकुर आपे सेवक सब आपे आप गोविंदे जन नानक आपे आप सब वरतै ज्यो राखै तवै रहंदे एको अंकार सतगुर प्रसाद राग बिलावल महला चौथा पड़ताल घर तेरवा बोलो भैया राम नाम पतत पावनो हर संत भगत तारनो हर भर पुरे रहया जल थले राम नाम नित गाइया हर दुख बिसारनो रहाओ हर किया है सफल जन्म हमारा हर जपया हर दुख बिसार नहारा गुर भेटिया है मुक्त दाता हर की हमारी सफल जाता मिल संगति गुण गावनु मन राम नाम करे आसा पाओ दूजा बिनस बिनासा बिच आसा होए निरासी सो जन मिलिया हर पासी कोई राम नाम गुण गावनु जन नानक तिस पग लावनु राग बिलावल महला पंजवा चौप दे कर पहला इको अंकार सतगुर प्रसाद नदरी आवै तिस सिओ मोह क्यों मिलिया प्रभ अबनासी तोहे कर कृपा मोहि मार्ग पावो साध संगत कै अंचल लावो क्यों तरिया बिखिया संसार सतगुर बोहित पावै पार रहाओ पवन चुलारे माया दे हर के भगत सदा थिर से हर कसोग ते रहे निरारा सिर ऊपर आप गुरु गुरु रखवारा पाया वेड़ माया सर्ब भुयंगा होमै पचे दीपक देख पतंगा सगल सिगार करे नहीं पावै जा होए कृपालता गुरु मलावै हो फिरो दासी मैं एक रतन दसाया निर्मोल कहीरा मिलै ना उपाया हर का मंदिर तिसमै लाल गुर खोलिया पड़दा देख पई निहाल जिन चाख्या तिसाया साद ज्यों गूंगा मन मह बिस्माद अनद रूप साहब नदरी आया जन नानक हर गुण आख समाया बिलावल महला पंजवा सर्ब कल्याण किए गुरदेव सेवक अपनी लायो से बिघन अलग है जप अलख अभेव धरत पुनीत भई गुण गाए दुरत गया हर नाम त्याय रहाओ सबनी ताई रव्या आप आदि जुगाद जाका बड़ प्रताप गुर प्रसाद ना होए संताप
ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈਂ ਬੂਠੇ, ਸਭ ਸੁੱਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭੈ ਰਖਵਾਲੇ, ਜਿੱਥੇ ਕਿੱਥੇ ਦੀਸੈ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ, ਬਿਲਾਵਲ ਮਹੱਲਾ ਪੰਜਵਾ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕਰ ਪ੍ਰਭ ਤੇਰੇ, ਮੋਹੇ ਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਤੇ ਆਈ, ਦਇਆ ਕਰੋ ਪਸੂ ਮਨ ਆਏ, ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ, ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸੈ, ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਚਾਰ, ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੋਹਤਾਜ, ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ, ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕਹੋ ਤੁਮ ਏਕ ਰਹਾਓ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਇਆਲਾ, ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ, ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਨ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧੈ ਨਾਮ ਬਖਾਣਾ, ਹਰ ਨਾਮੇ ਹੀ ਮਨ ਰਤਾ, ਸੇਵਕ ਜਨ ਕੀ ਸੇਵਾ ਮੰਗੈ, ਪੂਰੈ ਕਰਮ ਕਮਾਵਾ, ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ, ਬੜਭਾਗੀ ਸੇ ਕਾਢੀਐ ਪਿਆਰੇ, ਸੰਤ ਸੰਗਤ ਜਿਨਾ ਵਾਸੋ, ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨ ਹੋਵੈ ਪਰਗਾਸੋ,

ਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸੋ ਬਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤੈ ਦੁੱਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਬਚੋ ਨਾ ਮੋਹ ਬਿਆਪੈ ਨਾਨਕ ਹਰ ਏਕ ਤੇ ਆਈਐ ਦ੍ਰਿਸ਼ਟ ਧਾਰ ਮਨ ਬਿਧਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਆਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਚ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾ ਆਪੇ ਬਨ ਜਾਪ ਪਿਓ ਹਾਰਾ ਐਸੋ ਗਿਆਨ ਬਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਇ ਰਹਾਉ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪੇ ਹੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪੋ ਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਪੋ ਆਪ ਹੀ ਜਰਨਾ ਰਹੋ ਆਪ ਹੀ ਮਸ਼ਟ ਆਪ ਹੀ ਬੁਲਣਾ ਆਪ ਹੀ ਅਚਲ ਨਾ ਜਾਈ ਚੱਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਲਿਪਣਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੈ ਗੁਰਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਰਤ ਜਨਮ ਪੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਭ ਅਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਂਗਨ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਦਾਰੋ ਮਤ ਬੁੱਧ ਸੁਰਤ ਨਾਹੀਂ ਚੁਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਓ ਤਿਖਾ ਭੂਖ ਬਹੁਤ ਤਪਤ ਬਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੁਰ ਅਬੜ ਭਾਗੀ ਪਾਈ ਹੈ ਮਿਲ ਸਾਧੂ ਹਰਨਾਮ ਤੇ ਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵਿਖ ਕੱਟ ਹੈ ਭਜ ਗੁਰ ਕੇ ਚਰਨਾ ਰਹਾਓ ਅਬਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸ਼ਾਸਤਰ ਵੇਦ ਵਿਚਾਰੇ ਜਪੀਐ ਨਾਮ ਜਿਤ ਪਰ ਉਤਾਰੇ ਜਾਂ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰਕਾ ਸਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧਕੂਪ ਤੇ ਗਰਗਹਿ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਚ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹੋ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਗਫਲ ਜਨਮ ਹੋਵਤ ਬੜ ਭਾਗੀ ਸਾਧ ਸੰਗ ਰਾਮੈ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਕ ਨਾ ਬਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਘਨੇਰੀ ਭੰਨਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣੇ ਬਿਹੁਨਾ ਦਇਆ ਤਾਰਪ ਨਾ ਕਰ ਲੀਨਾ ਮੇਰਾ ਮਾਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਬਖਸ਼ਲ ਭੈ ਘਟ ਨਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਤ ਪਾਵਨ ਪ੍ਰਭ ਬਿਰਧ ਵੇਦ ਲੇਖਿਆ ਪਾਰ ਬ੍ਰਹਮ ਸੋ ਨੈਣ ਉਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲੱਖ ਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਊਚ ਅਪਰੰਪਰ ਠਾਕੁਰ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕ ਸਬਿਨ ਨਾਹੀ ਕੋ ਦੂਜਾ ਤੁਮ ਹੀ ਜਾਣੋ ਆਪਣੀ ਪੂਜਾ ਆਪ ਹੋ ਕਛੂ ਨ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਗਰਭ ਮੈਂ ਹਾਥ ਦੇ ਰਾਖਿਆ ਹਰ ਰਸ ਛੋੜ ਪਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਸੋਟ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ
ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ।

ਮਹੱਲਾ ਪੰਜਵਾਂ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੇ ਬਾਣੀ ਅਨਕ ਗੁਣਾ ਜਾ ਕੇ ਚਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੈ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ ਰਾਮ ਨਾਮ ਹੋਆ ਰਖਵਾਰਾ ਝੱਖ ਮਾਰੋ ਸਾਖਤ ਵਿਚਾਰਾ ਨਿੰਦਾ ਕਰ ਕਰ ਪਚੈ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੋ ਨਾਨਕ ਜਪੈ ਜਨ ਨਾਮ ਤਾਂ ਕਿ ਨਿਕਟ ਨਾ ਆਵੈ ਜਾਮ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਕ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਿੱਜਤ ਬਿਕਾਰ ਕਰਤ ਔਧ ਪਾਈ ਪਾਤਾ ਜਮਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾਂ ਬਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਣ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਇਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਤੂਟੈ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਇਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਯਾ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਹਿ ਤਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਰ ਬਾਰ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁੱਖਾ ਤੇਰੀ ਮੰਡਲੀ ਧਰਮਾਂ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤਰਾਮ ਕੇ ਇਹ ਅਵਖਤ ਯੋਗ ਆਏ ਬਸੋ ਘਰ ਦੇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨ ਚਾਲਈ ਮਾਇਆ ਜੰਜਾਲ ਊਟ ਸਦਾਰੇ ਸਤਰਪਤ ਸੰਤਨ ਕਹਿ ਖਿਆਲ ਰਹਾਉ ਅਹਮਬੁਦ ਕੋ ਬਿਨਸਨਾ ਇਹ ਤੁਰਕੀ ਟਾਲ ਬਹੁ ਜੋਨੀ ਜਨਮੈ ਮਰੈ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨ ਤੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾ ਸਦਾ ਸਦਾ ਵਡਿਆਈ ਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਗ੍ਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਬਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ
ਰਾਖ ਪੈਜ ਮੋਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈਸੰਤਰ ਬਾਗੋ ਜੋ ਮਿਲੇ ਪਿਆਰਾ ਆਪਣਾ ਅਤੇ ਬੋਲ ਕੁਰਾਗੋ ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਿਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤ ਘਨੀ ਇਹੋ ਜੀਓ ਹੋ ਮਾਗੋ ਅਰਥ ਆਨ ਸਭ ਬਾਰਿਆ ਪ੍ਰੇ ਨਿਮਖ ਸੋਹਾਗੋ ਪੰਚ ਸੰਗ ਗੁਰ ਤੇ ਚੁਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਬਡਭਾਗਾ ਮੈਲਾ ਕਦੇ ਨਾ ਹੋਵੇ ਨ ਲਾਗੈ ਦਾਗਾ ਪ੍ਰਾਪਾਇਆ ਸੁਖਦਾਇਆ ਮਿਲਿਆ ਸੁਖ ਪਾਏ ਸਹਿ ਸਮਾਨਾ ਭੀਤਰੇ ਛੁੱਡਿਆ ਨਹਿ ਜਾਇ ਰਹਾਉ ਜਰਾ ਮਰੈ ਨਹਿ ਵਿਆਪੇ ਗੁਰ ਫਿਰ ਦੁਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਨੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਭਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਗੁਰਬਾਣੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਣ ਭਰਾਵ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨ ਹਾਰੇ ਰਹਾਓ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹੁਮਾਰੇ ਤੁਮ ਦੇਵੋ ਸਭ ਕਿਚ ਦਇਆ ਧਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਤਾਨ ਸਿਓ ਨਹਿ ਕਿ ਚਿਤ ਖਸਮਾਰੇ ਤੁਝ ਤੇ ਬਾਰ ਕਿਚ ਨਹੀਂ ਭਵ ਘਟਨ ਹਾਰੇ ਕਹੋ ਨਾਨਕ ਸਰਣ ਦਿਆਲ ਗੁਰ ਲਿਹੋ ਮੁਗਧ ਉਦਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈ ਹੈ ਜਿਥ ਸੇਵੈ ਸੁਖ ਹੋਏ ਕਹਿਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਉ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਤਰ ਤੇਰੀਆ ਇੱਕ ਨਾਮ ਅਧਾਰਾ ਜੋ ਤੁਮ ਕਰੋ ਸੋਈ ਭਨਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀਆ ਸਭ ਤੇਰੀ ਯੁਗਤਾ ਚਰਨ ਪਕਾਰੋ ਕਰ ਸੇਵਾ ਜੇਠਾ ਕਿਰਪਾਵੈ ਹੋਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਪੂਜੈ ਬਾਦਸਾਧ ਅਹੰਕਾਰ ਮੈਂ ਮਰਣਾ ਨਹੀਂ ਸੂਜੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ ਦੇਖ ਕੁਸੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਬਰਤਨ ਕਹਿਤਾਈ ਮਾਟੀ ਸਿਓ ਮਾਟੀ ਰਲੀ ਨਾਗਾ ਉੱਠ ਜਾਈ ਜਾ ਕਹਿ ਕੀਐ ਸ਼ਰਮ ਕਰੈ ਤੇ ਬੈਰ ਬਰੋਧੀ ਅੰਤਕਾਲ ਭਜ ਜਾਹਿਗੇ ਕਹਿ ਜਲੋ ਕਰੋਧੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਸ਼ਟ ਹਸਤੀ ਜੀਤਾ ਜੋ ਜੋ ਕੀਨੋ ਆਪਣੂ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਇਓ ਤ੍ਰਿਣ ਮੇਰਦ ਕੀਤਾ ਸ਼ਰਮ ਕਰਤੇ ਦਮ ਆੜ ਕਉ ਤੇ ਗਨੀਤ ਨੀਤਾ ਕਵਨ ਬਡਾਈ ਕੈ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾਂ ਹਾਂ ਬੁੱਧ ਪ੍ਰਬਾਦ ਨੀਦ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਬਖਿਆਦ ਐਸੀ ਪੇਕੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਧਨ ਜੋ ਬਿਨਾ ਨਾਮੈ ਬਿਨਬਾਦ ਰਹਾਉ ਰੂਪ ਧੂਪ ਸੁਗੰਧ ਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਨ ਦੇਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾ ਕਹਿ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਪੋਹਿਤਾ ਤਰੇ ਸਾਗਰ ਜੇਤ ਉਹਦੇ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੈ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਦ ਘਣੂ ਲਾਭ ਗ੍ਰਹਿ ਸੋਭਾ ਸੇਤ ਨਿਚਲ ਆਸਣ ਮਿੱਟੀ ਚਿੰਤ ਨਾਹੀਂ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਾਪੇਖਤ ਨੇਤ ਗੁਣ ਗੋਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰੇਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਤਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਉਆ ਦਿਨ ਬਲਿਆਰੀ ਤਨ ਮਨ ਆਪਣੂ ਜੀਅ ਰਾ ਫਿਰ ਹੋ ਵਾਰੀ ਰਹਾਉ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਆਪਾਂ ਸਾਰੇ ਖੁਸ਼ੀ ਦੇ ਮੌਕੇ ਉੱਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋਏ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਕਰਨ ਵਾਸਤੇ ਪਹੁੰਚੇ ਨੇ, ਉਹ ਆਪ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਨੇ। ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਕੀਰਤਨ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ। ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨਾ ਵੀ ਸਮਾਂ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਜਣਾ ਹੈ, ਇਕਾਗਰਤਾ ਦੇ ਨਾਲ ਪ੍ਰੇਮ ਦੇ ਨਾਲ ਬੈਠਣਾ ਹੈ। ਆਪਣੀਆਂ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ। ਇੱਧਰ ਬੀਬੀਆਂ ਵੱਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਗੁਰਬਾਣੀ ਕੀਰਤਨ ਹੋ ਰਿਹਾ ਹੈ, ਆਪ ਨੂੰ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਆਓ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਸੁਣਨੀ ਹੈ, ਨਾ ਕੀਰਤਨੀਆਂ ਦੀ ਗੱਲ ਸੁਣਨੀ ਹੈ, ਨਾ ਆਪਣਾ ਹੀ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਣਾ, ਤਾਂ ਫਿਰ ਫਾਇਦਾ ਕੋਈ ਨਹੀਂ ਆਪਾਂ ਨੂੰ ਬਹਿਣ ਦਾ। ਇਹ ਬੇਸਿਕ ਹੈ ਸਾਨੂੰ ਛੋਟੇ ਹੁੰਦਿਆਂ ਨੂੰ ਸਾਡੇ ਮਾਂ ਬਾਪ ਨੇ ਸਾਨੂੰ ਦੱਸਿਆ ਹੋਇਆ ਕਿ ਅਸੀਂ ਜਦੋਂ ਗੁਰੂ ਘਰ ਜਾਣਾ ਹੈ ਤਾਂ ਕਿਵੇਂ ਜਾਣਾ ਹੈ ਅਤੇ ਕਿੱਦਾਂ ਬੈਠਣਾ ਉੱਥੇ। ਸਾਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਅਸੀਂ ਇੱਥੇ ਆ ਕੇ ਗੱਲਾਂ ਨਹੀਂ ਕਰਨੀਆਂ, ਉੱਚੀ ਉੱਚੀ ਬੋਲਣਾ ਨਹੀਂ, ਪਰ ਫਿਰ ਵੀ ਹਟਦੇ ਨਹੀਂ। ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ। ਮੈਂ ਅੱਜ ਵਾਸਤੇ ਹੀ ਨਹੀਂ, ਜਦੋਂ ਵੀ ਅਸੀਂ ਗੁਰੂ ਘਰ ਜਾਈਏ ਪੱਕਾ ਇਹ ਪੱਲੇ ਬੰਨ ਲਓ, ਥੋੜ੍ਹਾ ਟਾਈਮ ਬਹਿ ਲਓ ਮਹਾਰਾਜ ਦੀ ਹਜ਼ੂਰੀ ਵਿੱਚ, ਪਰ ਉੱਥੇ ਗੱਲਬਾਤ ਨਾ ਕਰੋ ਕੋਈ। ਇਸ ਕਰਕੇ ਉਮੀਦ ਹੈ ਕਿ ਮੇਰੀ ਗੱਲ ਨੂੰ ਤੁਸੀਂ ਅੰਡਰਸਟੈਂਡ ਕੀਤਾ ਹੋਊਗਾ ਕਿ ਮੈਂ ਕੀ ਕਹਿਣਾ ਚਾਹੁੰਦਾ। ਕਿਰਪਾ ਕਰਕੇ ਜਿੰਨੀ ਦੇਰ ਅਸੀਂ ਇੱਥੇ ਬਹਿਣਾ, ਕੇਵਲ ਅਤੇ ਕੇਵਲ ਸੁਣੋ। ਜਿਨ੍ਹਾਂ ਨੂੰ ਨਹੀਂ ਸੁਣਦਾ ਉਹ ਪੜ੍ਹ ਲਓ, ਉੱਥੇ ਪੜ੍ਹਨ ਲਈ ਵੀ ਸਕਰੀਨ 'ਤੇ ਆ ਰਿਹਾ, ਪਰ ਬੋਲੋ ਨਾ ਪਲੀਜ਼, ਆਪਣੀਆਂ ਗੱਲਾਂ ਨਾ ਕਰੋ। ਸਗੋਂ ਤੁਸੀਂ ਜੇ ਪੜ੍ਹ ਸਕਦੇ ਹਾਂ ਤਾਂ ਨਾਲ ਸ਼ਬਦ ਪੜ੍ਹੋ, ਤੁਹਾਡਾ ਵੀ ਭਲਾ ਹੋਊਗਾ ਸਾਡਾ ਵੀ। ਇਸ ਕਰਕੇ ਜ਼ਰੂਰੀ ਬੇਨਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਸ ਤਰ੍ਹਾਂ ਹੁਣ ਬੈਠੇ ਹੋ, ਇਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ ਕੇ ਜਿੰਨਾ ਸਮਾਂ ਵੀ ਬਹਿਣਾ ਗੁਰੂ ਚਰਨਾਂ 'ਚ ਬੈਠੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कारयोग गुरु की साजी रिवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जोगो जोगे अटल चवर तखत छतर दे मालक गुरता गद्दी ते सुभाईमान जाग दी जोत तन तन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार के विच दो परिवारों का सुमेल हो जा रहा है। ऐस खुशी के मौके उत्ते दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े वाहे सारे पतवंते सज्जणा का तह दिलों धन्यवाद अते निघा जीवें कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming today, for being here as we witness two souls merging into one in the presence of our eternal Guru. As we are sitting in this Darbar with Guru Sahib as the supreme power, it is my humble request to please maintain the integrity and decorum of this darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, or for those who may not understand the actual words, we've got translations in English too. Sath Sangat Ji, sab to pehla jaruri benti hai. Apne jo niji vichar ne, galla bata ne, kirpa karke unhanu sankochan di kirpalta karo, chupata daan bakshish karo. Apni surat, apna tehaan, shabd vich jodan da yatan karne. Jithe assi sat gurande charna vich, supaag jodi de on wale pavekhde li ardaas benti karni hai, uthe hi, ਆਪਣੀਆਂ ਝੋਲੀਆਂ ਵੀ ਗੁਰੂ ਸਾਹਿਬ ਪਾਸੋਂ ਆਪਾਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਆਪ ਜੀ ਦੇ ਸਨਮੁੱਖ ਰੱਖ ਰਿਹਾ ਦੱਸ। ਕਾਕਾ ਜੀ ਸਰਮਜੋਤ ਸਿੰਘ ਗਿੱਲ, ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੀ ਗਿੱਲ ਅਤੇ ਮਾਤਾ ਜੀ ਗੁਰਵਿੰਦਰ ਕੌਰ ਗਿੱਲ, ਪਰਿਵਾਰ ਦਾ ਪਿਛਲੇਰਾ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਸਰਮਜੋਤ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਸੁਰਜੀਤ ਸਿੰਘ ਜੀ ਗਿੱਲ ਅਤੇ ਦਾਦੀ ਜੀ ਮਾਤਾ ਕੁਲਵੰਤ ਕੌਰ ਗਿੱਲ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਬਲਰਾਜ ਸਿੰਘ ਜੀ ਗਿੱਲ ਅਤੇ ਨਾਨੀ ਜੀ ਮਾਤਾ ਅਮਰਜੀਤ ਕੌਰ ਗਿੱਲ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬਰਾਈਡ, ਬੀਬਾ ਜੀ ਰਮਨਪ੍ਰੀਤ ਕੌਰ ਬਾਜਵਾ, ਸੁਪੁੱਤਰੀ ਸਰਦਾਰ ਜਗਰੂਪ ਸਿੰਘ ਜੀ ਬਾਜਵਾ ਅਤੇ ਮਾਤਾ ਜੀ ਬਲਬੀਰ ਕੌਰ ਬਾਜਵਾ। ਪਰਿਵਾਰ ਦਾ ਪਿਛਲੇਰਾ ਪਿੰਡ ਢੱਕ ਮਜਾਰਾ, ਜ਼ਿਲ੍ਹਾ ਜਲੰਧਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਵੀ ਸਰੀ ਬੀਸੀ ਦਾ ਹੀ ਨਿਵਾਸੀ ਹੈ। ਰਮਨਪ੍ਰੀਤ ਕੌਰ ਦੇ ਦਾਦਾ ਜੀ ਸਰਦਾਰ ਗੁਰਨੇਕ ਸਿੰਘ ਜੀ ਬਾਜਵਾ ਅਤੇ ਦਾਦੀ ਜੀ ਦਾ ਨਾਂ ਮਾਤਾ ਸੁਰਿੰਦਰ ਕੌਰ ਬਾਜਵਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਅਜੀਤ ਸਿੰਘ ਜੀ ਰਾਣਾ ਅਤੇ ਨਾਨੀ ਜੀ ਮਾਤਾ ਮਹਿੰਦਰ ਕੌਰ ਰਾਣਾ ਹਨ। ਸੋ ਇਹ ਸੀ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰੇਮ ਸਹਿਤ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਮ ਗੋਇੰ ਆਸਕ ਦ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਐਂਡ ਦੇ ਪੇਰੈਂਟਸ, ਵੇਰਾਵਰ ਦੇ ਸਿਰਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਆਪਣੇ ਆਪਣੇ ਸਥਾਨ ਉੱਪਰ ਖੜ੍ਹੇ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

श्री अकाल।

प्रभ की शरण सगल पहला थे, दुख बिन से सुख पाया।

0: जिन पूर्ण पैर रखाई वाहिगुरु जी का खालसा वाहिगुरु जी की फतेह।
1: हुण जिवें कि सतगुरां ने आग्या बख्शिश की है पल्ले की रसम होगी जिस विच बीबा जी दे जो पिता जी हैं वो काका जी का पल्ला बीबा जी नूं फड़ाउण गए पर उस तो पहला दास केवल एक मिनट के लिए सुपाग जोड़ी ने संबोधन होगा। सो सनमजोत सिंह एंड रमनप्रीत कौर, दिस इज अ वेरी स्पेशल मोमेंट फॉर बोथ ऑफ यू गाइस। फ्रॉम टुडे ऑनवर्ड्स यू नो लॉन्गर टू सेपरेट इंडिविजुअल्स बट लाइफ लॉन्ग पार्टनर्स। आई होप यू गाइस रिमेंबर ड्यूरिंग द आनंद कार्ज वर्कशॉप आई गेव यू गाइस द डेफिनेशन ऑफ एन आइडियल कपल। ਗੁਰਬਾਣੀ ਦਾ ਫਰਮਾਨ ਹੈ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਐ ਸੋਏ। ਵਿਚ ਮੀਨਸ ਦੈਟ ਮਹਾਰਾਜ ਇਜ਼ ਸੇਇੰਗ ਦੈਟ ਆਈ ਡੂ ਨਾਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੁਗੈਦਰ ਐਜ਼ ਅ ਕਪਲ ਫੋਰ ਦੈਟ ਦੇਰ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ ਟੂ ਬਾਡੀਜ਼ ਬਟ ਵਨ ਸੋਲ। Which means your actions, your thoughts, and your decisions, they all should resonate. Bless you. Today, you're both holding the palla in front of Guru Sahib, in front of your loved ones. It has a deep meaning behind it. So this is a promise that you both are making today, that we're going to stay together for the rest of our lives. We're going to put our best efforts to make things work. And I'm going to become the best version of myself for my partner. This is a commitment that I'm going to stay loyal to my partner for the rest of my life. And I'm willing to take Sanamjot Singh or Ramanpreet Kaur as my lifelong partner. I hope you guys understand. A nodding will be a yes. So I'm going to ask Sardar Jagroop Singh agge aunge ate palle di jo rasam hai ada karnge. ਪਹਿਲੇ ਦਾ ਸ਼ਬਦ ਆਪ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਅਤੇ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਜੱਥਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਆਓ ਪੱਲੇ ਦੀ ਰਸਮ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਪਹਿਲੜੀ ਲਾਵਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ।

0: ਹਰ ਪਹਿਲੜੀ
1: ਲਾਵ
0: ਪਰਵਿਰਤੀ ਕਰਮ ਦਿੜਾਇਆ ਬਲਰਾਮ ਜੀ।

अन दिन हर ले बुलाई।

ਹਰ ਨਾਮ ਵਜੀ ਵਾਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ। ਸੱਚੇ ਪਾਤਸ਼ਾਹ ਜੀ ਸੁਭਾਅ ਜੋੜੀ ਦੇ ਸਿਰ 'ਤੇ ਸਦਾ ਰਹਿਮਤਾਂ ਭਰੇ ਹੱਥ ਰੱਖਣੇ। ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਕੀੜਿਆ ਭਰਿਆ ਹੋਵੇ। ਦਰਕਰ ਦੀ ਪ੍ਰੀਤ ਬਖਸ਼ਣੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਨਾਸ ਕਰਨੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

बंधन काट मुक्त गुर कीना, दोखा सोखा करत जन्म पुन मुआ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਰੱਖ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ। ਆਓ ਤਿੰਨਾਂ ਪਾਸੋਂ ਆਪਾਂ ਵਧਾਈਆਂ ਵਾਲੀ ਕਵਿਤਾ ਸਰਵਣ ਕਰੀਏ ਜੀ, ਇਹਨਾਂ ਦਾ ਮਾਣ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਸਦ ਕਰਵਾਉਣੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਬਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਚਾਰ ਪੰਜ ਮਿੰਟ ਦੀ ਇੱਕੋ ਕਵਿਤਾ ਕਹਿ ਜਾਣੀ ਆ, ਕਿਉਂਕਿ ਵਿਆਹ ਕਾਰਜਾਂ ਦੇ ਸਮੇਂ ਖੁਸ਼ੀਆਂ ਦੀਆਂ ਕਵਿਤਾਵਾਂ ਘੋੜੀਆਂ ਗਾਈਆਂ ਜਾਂਦੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਸੁਰਿੰਦਰ ਸਿੰਘ ਜੀ, ਉਹਨਾਂ ਵੱਲੋਂ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਜਾਪ ਹੋਏ ਆ। ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਵੱਲੋਂ ਕੀਰਤਨ ਕੀਤਾ ਗਿਆ। ਆਓ ਇੱਕੋ ਕਵਿਤਾ ਕਹਿ ਜਾਣੀ ਆ, ਆਪਣੇ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸੁਭਾਗੀ ਜੋੜੀ ਨੂੰ ਆਸ਼ੀਰਵਾਦ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਜੋਈ ਕਿ ਸੱਚੇ ਪਾਤਸ਼ਾਹ ਜੋੜੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ, ਲੰਬੀਆਂ ਉਮਰਾਂ ਆਪਸ ਵਿੱਚ ਮੇਲ ਜੋੜ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਸ਼ ਕਰਿਓ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਜੀ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਭਗਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ

0: ਖੁਸ਼ੀਆਂ ਦੇ ਰੰਗਾਂ ਵਿੱਚ ਰੰਗ ਕੇ
1: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ
0: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ
1: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ

0: ਬੱਚਿਆਂ ਦੇ ਸਰਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਬੱਚਿਆਂ ਦੇ ਸਰਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਦਰ ਤੇਰੇ ਤੇ ਮੰਗ ਤੇ ਆਏ ਤੂੰ ਸਭ ਦਾ ਰਖਵਾਲਾ। ਵੱਧਦਾ ਰਹੇ ਪਿਆਰ ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ਼ ਜਿਨ੍ਹਾਂ ਦੀ ਨੀਤੀ। ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ, ਤੋਟ ਕੋਈ ਨਾ ਆਵੇ, ਜੀਤਵਾਲ ਦਾ ਪਾਰਸ ਵੀ ਅੱਜ ਗੀਤ ਪਿਆਰ ਦੇ ਗਾਵੇ। ਦਸ ਦੇ ਜੱਥੇ ਵੱਲੋਂ ਸੁਭਾਗੀ ਜੋੜੀ ਨੂੰ, ਸਮੁੱਚੀਆਂ ਸੰਗਤਾਂ ਨੂੰ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਤੇ ਸਤਿਕਾਰ ਦੇ ਨਾਲ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਤਿ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਬੰਧ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਸਤਿ ਸੰਗਤ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਅੰਦਰ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ, ਆਪ ਜੀ ਨੇ ਉੱਥੇ ਪਹੁੰਚਣਾ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਤਿ ਸੰਗਤ ਜੀ, ਅਤੇ ਸਾਰਿਆਂ ਦਾ ਪਹਿਲਾਂ ਧੰਨਵਾਦ ਵੀ ਕਰ ਲਈਏ ਕਿ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਸੀ, ਪਰ ਫਿਰ ਵੀ ਅਸੀਂ ਡਿਸਿਪਲਿਨ ਦੇ ਵਿੱਚ ਰਹੇ। ਹੁਣ ਇਹ ਡਿਸਿਪਲਿਨ ਆਪਾਂ ਉਨ੍ਹਾਂ ਚਿਰ ਮੇਨਟੇਨ ਕਰਨਾ ਹੈ ਜਿੰਨਾ ਚਿਰ ਅਸੀਂ ਥੱਲੇ ਨਹੀਂ ਪਹੁੰਚ ਜਾਂਦੇ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਮਿਲਣ ਗਿਲਣ ਤੋਂ ਪਰਹੇਜ਼ ਰੱਖਣਾ, ਵਧਾਈਆਂ ਸਾਂਝੀ ਕਰਨ ਤੋਂ ਪਰਹੇਜ਼ ਰੱਖਣਾ। ਹਾਂ, ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਪਰ ਪਲੀਜ਼ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਟ੍ਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ। ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ ਐਵਰੀਬਡੀ ਫੋਰ ਬੀਇੰਗ ਹੇਅਰ, ਫੋਰ ਕਮਿੰਗ ਹੇਅਰ ਟੂਡੇ, ਐਂਡ ਬੈਸਟ ਵਿਸ਼ਿਜ਼ ਟੂ ਦਾ ਬਿਊਟੀਫੁਲ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਔਨ ਦਾ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦਾ ਫਿਊਚਰ, ਮਹਾਰਾਜ ਕਿਰਪਾ ਕਰਨ, ਅੰਗ ਸੰਗ ਸਹਾਈ ਹੋਣ। ਐਂਡ ਆਈ ਐਮ ਸੀਇੰਗ ਅ ਲੋਟ ਆਫ ਯੂਥ ਹੇਅਰ ਇਨ ਦਾ ਸੰਗਤ, ਸੋ ਉਹਨਾਂ ਲਈ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਭੁਲੇਖੇ 'ਚ ਨਾ ਰਹੀਏ ਕਿ ਗੁਰਦੁਆਰਾ ਸਾਹਿਬ ਇਜ਼ ਜਸਟ ਫੋਰ ਦਾ ਵਾਇਰਿੰਗਸ ਨਾ। ਗੁਰਦੁਆਰਾ ਸਾਹਿਬ ਸਾਡੇ ਰੈਗੂਲਰ ਵੀ, ਅਸੀਂ ਆਇਆ ਕਰੋ, ਸੇਵਾ ਕਰਿਆ ਕਰੋ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਾਂਗੇ। ਮਹਾਰਾਜ ਕਿਰਪਾ ਕਰਨਗੇ ਸਾਡਾ ਜੀਵਨ ਜਿਹੜਾ ਹੈ, ਵਟ ਇਜ਼ ਅ ਪਰਪਸ ਆਫ ਲਾਈਫ, ਵੀ ਵੁੱਡ ਅੰਡਰਸਟੈਂਡ ਦੈਟ। ਸੋ ਦੈਟਸ ਵਾਈ ਆਵਰ ਆਸਕ ਐਵਰੀ ਬਰੀ ਕਿ ਆਇਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਸਤਿਗੁਰੂ ਜਿਹੜਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਹੈ ਉਹਨੂੰ ਕਮਾਉਣ ਦਾ ਯਤਨ ਕਰਨਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬੋਲਦਿਆਂ ਤੋਂ ਸੇਵਾ ਨਿਭਾਉਂਦੇ ਹੋ ਤਾਂ ਇੰਨੀਆਂ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ ਨੇ। ਸੋ ਥੈਂਕ ਯੂ ਸੋ ਮੱਚ ਵੰਸ ਅਗੇਨ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਦੈਟ ਆਈ ਮਾਈਟ ਹੈਵ ਮੇਡ, ਕਿਸੇ ਦਾ ਨਾਂ ਗਲਤ ਲੈਤਾ ਹੋਵੇ, ਮਾਫੀ ਦੇ ਦਿਓ। ਧੰਨਵਾਦ ਸਾਰਿਆਂ ਦਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆ ਬੀ ਸਾਸ ਜੀਉ ਪਿੰਡ ਸਭ ਤਿਸ ਕੀ ਰਾਸ ਨਾਨਕੋ ਉਪਜੀ ਪ੍ਰਤੀਤ ਮਨ ਮੁਖ ਹਾਰ

ਜਾਪੇ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੇ ਰਹਾਓ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ

ਅੱਛਾ ਛੋਟਲਾ ਧਨ ਚੋਖਤਾ ਮਾਖਨ ਕੋਟਲਾ ਨਾਮ ਦੇ ਨਾਰਾਇਣ ਪਾਇਆ ਗੁਰ ਪੇਟਤ ਲੱਖ ਲਖਾਇਆ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕੰਮ ਤੈਸੇ ਰਾਮ ਨਾਮ ਬਿਨ ਵਾਪਰੋ ਨਾਮ ਰਾਗ ਗੌਂਡ ਵਾਣੀ ਨਾਮ ਦਿਉ ਜਿਉ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮ ਹਰ ਕੋ ਨਾਮ ਲੈ ਉਤਮ ਧਰਮ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕਨੀ ਹਰੇ ਨਮ ਸਤੇ ਹਰੇ ਨਮੈ ਹਰ ਹਰ ਕਰਤ ਨਹੀਂ ਦੁੱਖ ਜਮੈ ਰਹਾਓ ਹਰ ਹਰ ਨਾਕਸ ਹਰੇ ਪ੍ਰਾਣ ਅਜੇ ਮਲ ਕੀ ਓ ਬੈ ਕੁੰਠੇ ਥਾਨ ਸੋ ਅਪਣਾਵਤ ਗਨ ਕਾ ਤਰੀ ਸੋ ਹਰ ਨੈਣੋ ਕੀ ਪੋਤਰੀ ਹਰ ਹਰ ਕਰਤ ਪੂਤ ਨਾ ਤਰੀ ਬਾਲ ਘਾਤ ਨੀ ਕਪਟੈ ਭਰੀ ਸਿਮਰਨ ਦਰੋਪਦ ਸੋਤੀ ਉਦਰੀ ਗੌਤਮ ਸਤੀ ਸਿਲਾ ਨਿਸਤਰੀ।

ਪਤਾ ਟਰੀ ਗੌਂਡ ਪੈਰੋਂ ਪੂਤ ਸੀਤਲਾ ਤਾਵੈ ਖਰ ਬਹਨ ਉਸ਼ਾਰ ਉਡਾਵੈ ਹੋ ਤੋ ਏਕ ਰਮਈਆ ਲਿਹੋ ਆਨ ਦੇਵ ਬਦਲਾ ਬਨ ਦੇਹੋ ਰਹੋ।

ਸੋਤਰੇ ਤੂੰ ਕਈਅਤ ਹੀ ਆਦ ਪਵਾਨੀ ਮੁਕਤ ਕੀ ਵਰਿਆ ਕਹਾਂ ਛਪਾਨੀ ਗੁਰਮਤ ਰਾਮ ਨਾਮ ਗੌ ਮੀਤਾ ਪ੍ਰਣ ਬੈ ਨਾਮਾ ਇਉਂ ਕਹੇ ਗੀਤਾ ਬਿਲਾਵਲ ਗੌਂਡ ਆ

ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੇ ਬਾਓ ਨਾ ਵੱਡਾ ਹੋਏ, ਜਾਪੇ ਜਿਉਂ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨਾ ਪਾਇਆ ਗੁਣੀ ਹਸਾਂਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ। ਰਾਮ ਕਲੀ ਮਹੱਲਾ ਪਹਿਲਾਂ, ਤੁਧ ਨੋ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਤਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਾਧ ਬਹਾਲੇ ਪਾਸ, ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਉ, ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇ ਬੇ ਮੰਗਤ ਜਨ ਚਾਓ, ਭਾਂਡੇ ਪਾਓ ਭਵੇ ਤਿਤ ਆਏ, ਤੁਰਤੇ ਛੋੜੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੇ, ਆਪਣੀ ਕੀਮਤ ਆਪੇ ਤਹੇ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤੇ ਘਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਹਾਇਆ। ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਬਣ ਬੁਝੇ ਬਿੱਧ ਜਾਣੇ, ਉਤਪਜ ਚਲ ਤਾਪ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸਤੇ ਮੁਕਤ ਪਰਮਗਤ ਹੋਈ ਰਹਾਉ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਓਸਨ ਸੀਤ ਵਿਧ ਸੋਈ, ਤਾਂ ਕਿ ਗਿਤਮਤ ਅਵਰ ਨਾ ਜਾਣੇ, ਗੁਰ ਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਪਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਿਨ ਇੱਕ ਸ਼ਬਦ ਲਿਬਲਾਈ। ਰਾਮ ਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭ ਪਾਵੈ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੈ ਰਾਉ, ਧੁਨ ਵਾਜੇ ਅਨਹਦ ਕੋਰਾ, ਮਨ ਮਾਨਿਆ ਹਰ ਰਸ ਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦ ਪੁਰਖ ਹਰ ਪਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਪਉ ਪਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਭਰਮ ਚੁਕਾਇਆ, ਕੋ ਨਾਨਕ ਸ਼ਬਦ ਮਿਲਾਇਆ। ਰਾਮ ਕਲੀ ਮਹੱਲਾ ਪਹਿਲਾ, ਸ਼ਾਦਨ ਭੋਜਨ ਮੰਗਤ ਪਾਗੇ, ਖੁਦਿਆ ਦੁਸ਼ਟ ਜਲੇ ਦੁਖਿਆ ਗੇ, ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮਤ ਭਗਤ ਪਾਵੈ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਏਕ ਦ੍ਰਿਸ਼ਟ ਕਰ ਏਕੋ ਕਰ ਦੇਖਿਆ, ਭੇਖਿਆ ਭਾਈ ਸ਼ਬਦ ਤ੍ਰਿਪਤਾ ਸਹਿ ਰਹਾਉ, ਪੰਚ ਮੈਲ ਗੱਡੀਆਂ ਦੇ ਤਾਰੀ, ਰਾਮ ਕਲਾ ਨਿਭੇ ਪਤ ਸਾਰੀ, ਧਰ ਤੂਟੀ ਗਾਂਡੋ ਸਿਰ ਪਾਰ, ਲੱਕਰੀ ਵਿਖਰ ਜਰੀ ਮੰਜ ਪਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁੱਖ ਸਮ ਕਰਨਾ ਸੋਗ ਵਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਤਿਰ ਕੰਧ ਜਪੇ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੋਟਾ, ਕਾਮ ਕ੍ਰੋਧ ਗੁਰ ਸ਼ਬਦੀ ਲੋਟਾ, ਮਨ ਮੈਂ ਮੁੰਦਰਾ ਹਰ ਗੁਰ ਸਰਣ, ਨਾਨਕ ਰਾਮ ਭਗਤ ਜਨ ਤਰਣ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਮਹੱਲਾ ਤੀਜਾ, ਘਰ ਪਹਿਲਾ, ਸਤਿਯੁਗ ਸੱਚ ਕਹੇ ਸਭ ਕੋਈ, ਕਰ ਕਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੇ ਕੋ ਵਿਚਾਰ, ਜੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰ ਬਿਨ ਨਾਮ ਨਾ ਪਾਵੇ ਕੋਈ ਰਾਉ, ਤ੍ਰੇਤੇ ਇੱਕ ਕਲ ਕੀਨੀ ਦੋਰ, ਪਖੰਡ ਵਰਤਿਆ ਹਰ ਜਾਣਨ ਦੋਰ, ਗੁਰਮੁਖ ਬੂਝੇ ਸੋ ਜੀ ਹੋਈ, ਅੰਤਰ ਨਾਮ ਬਸੇ ਸੁਖ ਹੋਈ, ਦੁਆਪਰ ਦੂਜੇ ਦੁਬਦਾ ਹੋਏ, ਭਰਮ ਭੁਲਾਣੇ ਜਾਣੇ ਦੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ, ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਪੇਟੇ ਨਾਮ ਉਧਾਰ, ਸਭ ਜੁਗ ਮੈਂ ਸਾਚਾ ਇੱਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੇ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਜੁਗ ਮੈਂ ਨਾਮ ਹੀ ਉੱਤਮ ਹੋਈ,
ਗੁਰਮੁਖ ਵਿਰਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪਤ ਨਾਮੇ ਸੁਖ ਪਾਵੈ, ਹਰ ਨਾਮੇ ਨਾਮ ਸਮਾਵੈ। ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹੋ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਬੜ ਭਾਗ ਹੋਵੇ ਬੜ ਮਸਤਕ, ਤਿੰਨ ਗੁਰਮਤ ਕੱਢ ਕੱਢ ਲੀਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਢ ਤਲੀ ਦਿਖਲਾਇਆ, ਭਾਗਹੀਣ ਮਨ ਮੁੱਖ ਨਹੀਂ ਲੀਆ, ਤ੍ਰਿਣ ਓਲੇ ਲਾਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇ ਹਰ ਪਾਵੈ, ਧੰਨ ਧੰਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਨੰਦਾ, ਹਰ ਨੀ ਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਉ। ਜੇ ਵੜ ਪਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਭਾਗ ਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਾਨੀ ਉੱਚੇ, ਨਰ ਨਿੰਦਕ ਡਾਂਸ ਲਗਾਏ। ਤਿਰਗ ਤਿਰਗ ਨਰ ਨਿੰਦਕ, ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਬੇਮੁਖ, ਕਾਲੇ ਜਿਨ ਗੁਰ ਕੀ ਪਹਿਜ ਨ ਪਾਏ। ਦਇਆ ਦਇਆ ਕਰ ਰਾਖੋ ਹਰ ਜੀਉ, ਹਮ ਤੀਨ ਤੇਰੀ ਸ਼ਰਣਾਏ, ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ, ਤਿੰਨੀ ਉੱਪਰ ਹੱਥ ਬਤਾਵੈਂ, ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੈਂ। ਰਾਮ ਮੁਕੋ ਹਰ ਜਨ ਮੇਲ ਮਨ ਪਾਵੈਂ, ਅਮਿਓ ਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਹਰ ਕੇ ਲੋਗ ਰਾਮ ਜਨ ਉਤਮ, ਮਿਲੇ ਉਤਮ ਪਦਵੀ ਪਾਵੈਂ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰੀ ਠਾਕਰ ਖੁਸ਼ੀ ਕਰਾ, ਮੇਰਾ ਠਾਕਰ ਖੁਸ਼ੀ ਕਰਾਵੈ। ਸੇਵਕ ਜਨ ਸੇਵੇ ਸੇਵੜ ਪਾਗੀ, ਰਿਦ ਮਨ ਤਨ ਪ੍ਰੀਤ ਲਗਾਵੈ, ਬਿਨ ਪ੍ਰੀਤੀ ਕਰੇ ਬਹੁ ਵਾਤਾ, ਕੂੜ ਬੋਲ ਕੂੜ ਫਲ ਕਾ ਪਾਵੈ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੈ। ਹੋਂ ਕਾਟੋ ਕਾਟ ਵਾੜ ਸਿਰ ਰਾਖੋ, ਜਿਤ ਸੰਤ ਨਾਨਕ ਸੰਤ ਚੜ ਆਵੈ। ਰਾਮ ਕਲੀ ਮਹੱਲਾ ਚੌਥਾ, ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਟਿੱਲ ਨ ਲਾਈਐ, ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵੱਡ ਭਾਗੀ ਤਿਤ ਨਿਵਾਈਐ। ਰਾਮ ਮੋਕੋ ਹਰ ਜਨ ਕਾਰੇ ਲਾਈਐ, ਜਿਉਂ ਪਾਣੀ ਪੱਖਾ ਪੀਸੋ ਸੰਤ ਆਗੇ, ਪਗ ਮਲ ਮਲ ਤੋਰ ਮੁੱਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੀ ਓਚੇ, ਜੋ ਸਤਿਗੁਰ ਮੇਲ ਮਿਲਾਈਐ, ਸਤਿਗੁਰ ਜੇ ਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤਿਹਾਈਐ। ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ, ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਐ। ਬਗਲਾ ਕੰਗ ਨੀਚ ਕੀ ਸੰਗਤ, ਜਾਏ ਕਰੰਕ ਵੀ ਖੂਹ ਮੁੱਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ।

ਕੋਈ ਵਾਂਛੇ ਭੈਸ ਕੋਈ ਸਿਰ ਗਿੰਦੋ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਤੋ ਇਹ ਤੋ ਚਲਤ ਪਿਆ ਰਹੋ ਅਗਲੀ ਕਿਛ ਖਬਰ ਨਾ ਖਾ ਪਾਈ ਰੋਵਣ ਹਾਰ ਵੀ ਉਠ ਸਿਧਾਈ ਭਰਮ ਮੋਕੇ ਬਾਂਦੇ ਬੰਦ ਸੁਪਨ ਪਿਆ ਪਖਲਾਏ ਅੰਧ ਇਹੋ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਨੇ ਜੋਗ ਨੈ ਬਿਨ ਸੇ ਅਵਿਨਾਸੀ ਹੋਗ ਜੋ ਇਹੋ ਜਾਣੋ ਸੋ ਇਹੋ ਨਾਹੀ ਜਾਣਣ ਹਾਰੇ ਕੋ ਬਲ ਜਾਉ ਕੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਬਹਿ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੋਂ ਜੀਵੈ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ ਪਰਮ ਭਰਮ ਆਇਓ ਵੱਡੇ ਪਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖਟ ਬੀਏ ਕਾ ਵਾਤ ਬਖਾਨੇ ਦਸ ਅਸਟੇ ਮਿਲੇ ਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ ਕਿੰਗੁਰੀ ਅਨੂਪ ਵਾਂਝੇ ਜੋਗੀਆ ਮਤ ਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮੈਂ ਕੁਛ ਪਿਆ ਦੂ ਤੇਣਾ ਦੁਤੀ ਅਰਧ ਅਰਧ ਸਮਾਇਆ ਏਕ ਰਿਆ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਣੀਏ ਗਾਟੀ ਪਿੰਨ ਪਿੰਨ ਪਿੰਨ ਤਣੀਏ ਫਿਰਤੀ ਮਾਲਾ ਬਹੁ ਬਿਧ ਪਾਏ ਖਿੱਚਿਆ ਸੋਤ ਤਾਂ ਆਈ ਥਾਏ ਚੌਮੈ ਏਕੇ ਮੱਟ ਹੈ ਕੀਆ ਤੈਂ ਵਿਖੜੇ ਥਾਂ ਨਾਨਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿੰਗਰੀ ਅਨੂਪ ਵਾਜੇ ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਂਗਾ ਲੈ ਕੇ ਲਾਈ ਥਿੰਗਲੀ ਨੌ ਨਾੜੀ ਸੋਆ ਹੈ ਆਸੇ ਅੱਬੇ ਕਾ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਘਰ ਬਹਿ ਪੜਿਆ ਜਪ ਨਾਥ ਦਿਨ ਰਹਿਣ ਆਈ ਤੇਰੀ ਖਿੰਤਾ ਦੋ ਤਿਹਾਈ ਰਹਾਓ ਗਹਿਰੀ ਵਿਭੂਤ ਲਾਏ ਬੈਠਾ ਤਾੜੀ ਤੇਰੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੇ ਟੁਕਾ ਤ੍ਰਿਕਤ ਨਾ ਪਾਵੈ ਨਾਥ ਛੋੜ ਲਾ ਜਾਚੇ ਲਾਜ ਨਾ ਵੈ ਚੱਲ ਚਿੱਤ ਜੋਗੀ ਆਸਣ ਤੇਰਾ ਸਿੰਘੀ ਵਾਜੇ ਨਿਤੂ ਦਾ ਸਿਰਾ ਗੁਰ ਗੋਰਖ ਕੀ ਤੈਂ ਬੂਝ ਨਾ ਪਾਈ ਫਿਰ ਜੋਗੀ ਆਵੈ ਜਾਈ ਜਿਸਨੋ ਹੁਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਵਸਤਰ ਜਨ ਨਾਨਕ ਜੋਗੀ ਹੋ ਆਸਥਿਰ ਇਉਂ ਜਪਿਆ ਨਾਥ ਦਿਨ ਰਣਾਈ ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਣ ਸੋਈ ਆਨਨ ਦਿਸੇ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਨ ਐਸੋ ਰੇ ਹਰ ਰਸ ਮਿੱਠਾ ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਓ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਬਤ ਅਮਰ ਭਏ ਨਿਹ ਕਾਮ ਤਨ ਮਨ ਸੀਤ ਲਗਨ ਨਿਭਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕਿਛ ਤੇਰਾ ਸਦ ਬਲਿਹਾਰ ਜਾਓ ਲੱਖ ਵੇਰਾ ਤਨ ਮਨ ਜੀਓ ਪਿੰਡ ਦੇ ਸਾਜਿਆਂ ਗੁਰ ਕਿਰਪਾ ਤੇ ਨੀਜ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕੋ ਨਾਨਕ ਸਭ ਪੜਦਾ ਟੋਟਾ ਹੋ ਤੇਰਾ ਤੂੰ ਮੈਂ ਮਨ ਉਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਓ ਮੈਂ ਮਾਂਜਾ ਕੀ ਗਹਿਰ ਗੰਭੀਰ ਹੋਏ ਨਿਹਾਲ ਦੇਵ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਵੋਹਰ ਨਾ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟਿਓ ਆਪ
ਤਾਂ ਕੋ ਨਾਹੀਂ ਦੁੱਖ ਸੰਤਾਪ, ਲਾਲ ਰਤਨ ਤੇ ਸਪਾਲੇ ਪਰਿਆ, ਸਗਲ ਕੁਟੰਬ ਹੋ ਜਨ ਲੈ ਤਰਿਆ, ਨਾ ਕਿਛ ਪਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਣ ਪੂਜਾ, ਜਤ ਕਤ ਦੇਖੋ ਆਪ ਦਿਆਲ, ਕੋ ਨਾਨਕ ਪ੍ਰਭ ਮਿਲੇ ਰਸਾਲ। ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੋ ਮਨ ਮੇਰੇ ਮੀਠਾ, ਤਾਂ ਹੋ ਚਰਜ ਨੈਣੋ ਡੀਠਾ, ਅਬ ਮੋਏ ਜਾਣੀ ਰੇ ਮੇਰੀ ਗਈ ਬੁਲਾਏ, ਬੁੱਝ ਗਈ ਤ੍ਰਿਸ਼ਨਾ ਨਿਵਾਰੀ ਮਮਤਾ, ਗੁਰ ਪੂਰੇ ਲਿਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰ ਸਰਣ, ਗੁਰ ਪਕਰਾਏ ਹਰ ਕੇ ਚਰਣ, ਬੇਸ ਬੁਸਿਓ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸ ਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਾਹੀਂ ਬੈਰਾਈ, ਗਲ ਮਿਲ ਚਾਲੇ ਏਕੇ ਪਾਈ, ਜਾਂ ਕੋ ਗੁਰ ਹਰ ਦੀਏ ਸੁਖ, ਤਾਂ ਕੋ ਬੋਹਰ ਨਾ

ਵਿਦ ਕੋਈ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਹ ਸੂਤਰ ਹਿਮਾਏ ਚਤਰ ਵੇਦ ਪੂਰਨ ਹਰ ਨਾਏ ਨਾਨਕ ਤਿਸਕੇ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਘਨ ਨਹੀਂ ਆਵੇ ਨੀਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੀ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨੂ ਆ ਕੇ ਸਰੰਜਾਮ ਲਹਾਓ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਪਵਣ ਬਿਆਂਤ ਮਹਿਮਾ ਤਾਂ ਕੀ ਕੇਤਕ ਵਰਣ ਬਲ ਵੱਲ ਜਾਈਏ ਤਾਂ ਕੇ ਚਰਣ ਤਿਨਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿੰਨ ਦਾਨ ਭਗਤ ਸੋਈ ਕਲ ਮੈਂ ਪਰਵਾਣ ਜਾਂ ਕੋ ਠਾਕਰ ਦੀਆ ਮਾਣ ਸਾਧ ਸੰਗ ਮਿਲ ਪਏ ਪਰਗਾਸ ਸਹਿਜ ਸੁਖਾਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸ ਨਾ ਦੀਜੇ ਕਾਹੂਨ ਲੋਗ ਜੋ ਕਮਾਵਣ ਸੋਈ ਭੋਗ ਆਪਣ ਕਰ ਮਾਪੇ ਹੀ ਬੰਦ ਆਵਣ ਜਾਵਣ ਮਾਇਆ ਤੰਦ ਐਸੀ ਜਾਣੀ ਸੰਤ ਜਣੀ ਪ੍ਰਗਾਸ ਪਇਆ ਪੂਰੇ ਗੁਰਵਚਨੀ ਰਹਾਉ ਤਨ ਤਨ ਕਲਤ ਮਿਥਿਆ ਬਿਸਥਾਰ ਹੈ ਵਰ ਗੈ ਵਰ ਚਾਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਪਰਮ ਪੂਲੇ ਵਾਦ ਅੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਕਤ ਹੀ ਵੀ ਕਿਰਤ ਵਿਹਾਨੀ ਹਰ ਕਾ ਨਾਮ ਅਮਰਤ ਕਲ ਮਾਹੀ ਇਹੋ ਨਿਧਾਨ ਸਾਧੂ ਪਾਏ ਨਾਨਕ ਗੁਰ ਗੋਬਿੰਦ ਤਿਸ ਤੋਠਾ ਘਟ ਘਟ ਰਮਈਆ ਤਿੰਨ ਹੀ ਡੇਠਾ ਰਾਮ ਕਲੀ ਮਹੱਲਾ ਪੰਜਵਾਂ ਪੰਚ ਸ਼ਬਦ ਤੈ ਪੂਰਨ ਨਾਦ ਅਨਹਦ ਵਾਜੇ ਚਾਰਜ ਵਿਸਮਾਦ ਖੇਲ ਕਰੇ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਪਵਨ ਸਾਧ ਸੰਗ ਵੈਸ ਗੁਣ ਗਾਵੈ ਤੈ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾਂ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਹੋ ਵਿਸਰਾਮ ਭੋਜਨ ਪਾਉ ਕੀਰਤਨ ਆਧਾਰ ਨਿਹ ਚਲਿਆ ਸੁਣ ਵੇ ਸੁਮਾਰ ਡਿੱਗ ਨਾ ਡੋਲੇ ਕਤੂ ਨਾ ਤਾਵੈ ਗੁਰ ਪ੍ਰਸਾਦ ਕੋਈ ਹੋ ਮਹਿਲ ਪਾਵੈ ਪਰਮ ਪੈ ਮੋ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨਾ ਪਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਜਾਂ ਕੇ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਵਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਪੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੇ ਚਰਨ ਮਾਥਾ ਮੇਰੋ ਪੌਂਤ ਅਨਕ ਵਾਰ ਸੰਤ ਹੈ ਡੰਡੋਤ ਇਹੋ ਮਨ ਸੰਤਨ ਕਹਿ ਬਲਿਹਾਰੀ ਜਾਂ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਹਰੀ ਰਹੋ ਸੰਤੇ ਚਰਨ ਤੋਏ ਤੋਏ ਪੀਵਾਂ ਸੰਤੇ ਦਰਸ਼ ਪੇਖ ਪੇਖ ਜੀਵਾਂ ਸੰਤੇ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਾ ਪੜਦਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਭੂ ਨਾ ਕੜਦਾ ਸੰਤੇ ਸੰਗ ਦਿਆ ਕਿਰਪਾਲ ਸੰਤ ਸਹਾਈ ਪਏ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਿਤ ਪਾਲ ਨਾਨਕ ਸੰਤੈ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ ਨਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚਲੇ ਰਾਮ ਨਾਮ ਗੁਣ ਗਾਏ ਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਛੂ ਨ ਕਹੇ ਰਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇ ਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਉਹਾਂ ਤੇਰੋ ਊਜਲ ਮੁਖਾ ਕਰ ਕਰ ਥਾਕੇ ਵਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਣ ਨਾਨਕ ਦਾਸ ਤਾਂ ਕੇ ਕੁਰਵਾਣ ਰਾਮ ਕਲੀ ਮਹੱਲਾ ਪੰਜਵਾਂ ਸਿੰਚੇ ਦਰਬ ਦੇ ਦੁੱਖ

तेरे काज ना अवरा जोग, कारंकार होए वरते अंध, जम की जेबड़ी तू आगे बंद, छाड़ बिडाणी तात मुड़े, इहां बसना रात मुड़े, माया के माते तैं उठ चलना, राच रहो तू संग सुपना रहो, बाल बेबासा वार के अंध, पर जोवन लागा दुर्गंध, तृतीया बिबासा सिंचे माए, विरद भया छोड़ चलने पछताए, चिरंकाल पाई दुर्लभ दे नाम भी होनी होई के, पशु प्रेत मुग्ध ते बुरी तिस न बूझे जिन ए श्री, सुन करतार गोविंद गोपाल दीन दयाल सदा कृपाल, तुम्हें छुड़ावो छुटके बंद, बख्श मिलावो नानक जग अंध, राम कली महला पंजवा कर संजोग बनाई काच, तिस संग रहे हो याना राज, प्रित पारे नित सार समाने, अंत की बारी उठ से धारे, नाम बिना सब झूठ पराणी, गोविंद भजन विन अवर संग राते, ते सब माया मूठ पराणी, रहाओ तीर्थ नाय ना उतर समैल, धर कर्म धर्म सब हो में फैल, लोक पचारे गत नहीं होए, नाम भी होने चल सहरोए, बिन हर नाम न टूटस पटल, सो दे शास्त्र सिमरत सगल, सो नाम जपे जिस आप जपाए, सगल फला से सुख समाए, राखण हारे रखो आप, सगल सुखा प्रभ तुमरे हाथ, जित लावे तित लागे स्वामी, नानक साहेब अंतर जामी, राम कली महला पंजवा, जो किच करे सोई सुख जाना, मन असमझ साध संग पत्याना, डोलन ते चूका ठहराया, सत माहे ले सत समाया, दुख गया सब रोग गया, प्रभ की आज्ञा मन में मानी, महापुरख का संग पया रहो, सगल पवित्र सब निर्मला, जो बरताए सोई भला, जय राखे सोई मुक्त तान, जो जपाए सोई नाम, अठ सठ तीर्थ जय साध पग रत हरे, तै बुकंठ जय नाम उचरे, सर्बनंद जब दर्शन पाइए, राम गुणा नित नित हर गाइए, आपे कट कट रहा ब्याप, दयाल पुरख प्रगट परताप, कपट खुलाने परम नाठे दूरे, नानक को गुर पेटे पूरे, राम कली महला पंजमा, कोट जाप ताप विश्राम, रिद्ध बुद्ध सिद्ध सुर ज्ञान, अनक रूप रंग भोग रसे, गुरमुख नाम निमख हृदय बसे, हर के नाम की बड़ियाई, कीमत कहण न जाई रहो, सूर वीर तीरज मत पूरा, सहज समाद तुन गैर गंभीरा, सदा मुक्त तां के पूरे काम, जां के हृदय वसे हर नाम, सगल सुख आनंद रोग, समदर्सी पूर्ण निर्योग, आए न जाए डोलने कत नाही, जां के नाम बसे मन माही, दीन दयाल गोपाल गोविंद, गुरमुख जपिए उतरे चिंद, नानक को गुर दिया नाम, संतन की टहल संत का काम, राम कली महला पंजमा, बीज मंत्र हर कीर्तन गाओ, आगे मिलिन थावे थाओ, गुर पूरे की चरणी लाग, जन्म जन्म का सोया जाग, हर हर जाप जपला, गुर कृपा ते हिरदे वासे, पौजल पार परला रहाओ, नाम निदान ते आए मन अटल, ता छोटे माया के पटल, गुर का शब्द अमृत रस पियो, ता तेरा होए निर्मल जियो, सोदत सोदत सोद विचारा, बिन हर भगत नहीं छुटकारा, सो हर भजन साध के संग, मन तन रापे हर के रंग, छोड़ सियाणप बौ चतराई, मन बिन हर नावे काए न जाए न काई, दया तारी गोबिंद गोसाई, हर हर नानक टेक टेकाई, राम कली महला पंजमा, संत के संग राम रंग केल, आगे जम से होए न मेल, अंग बुद्ध का पया विनाश,
दुर्मत होई सगली नास। राम नाम गुण गाए पंडित, कर्म कांड अंकार न काजे, कुशल से ती कर जाए पंडित रहो। हर का जस निदलियां लाव, पूरन पय मनोरथ साब। दुख नाठा सुख घर में आया, संत प्रसाद कमल बिगसाया। नाम रतन जिन पाया दान, तिस जन होए सगल निधान। संतोख आया मन पूरा पाए, फिर मांगन काहे जाए। हर की कथा सुनत पवित, जे बा भक्त पाई गत मित। सो परवान जिसर देवसाई, नानक तेजानी ओ तम पाई। राम कली महला पंजमा, गौ कर पकड़ी ना आई हाथ। प्रीत करी चाली नहीं साथ, को नानक जो त्याग दई। अबो चरणी जाए आए परी, सोण सांतो निर्मल विचार। राम नाम बिन गत नहीं काई, गुर पूरा पेट ते उधार। रहाओ जब उसको कोई देवे मान, तब आपस ऊपर रखे गुमान। जब उसको कोई मन पर हरे, तब वो सेवक सेवा करे। मुख बिगे बैरावे अंत ठगावे, एक तठोरो कहीं ना समावे। उन मोहे बहुते ब्रह्मांड, राम जनी की नी खंड खंड। जो मांगे सो भूखा रहे, इस संग राचे सो कछु ना लहे। इसे त्याग सत संगत करे, बड़भागे नानक हो तरे। राम कली महला पंजमा, आत्म राम सर्ब में पीक। पूरन पुर रहा प्रवेक, रतन मोल रिदे में जान। अपनी वास तू आप पछाण, पी अमृत संतन प्रसाद। बड़े भाग होवे तो पाइए, बिन जेह बाकिया जाने स्वाद। रहो आठ दस वेद सुने नैंडोरा, कोट प्रगास न दिसे अंधेरा। पशु प्रीत घास संग रसे, जिस नहीं बुझावे सो कित विद बुझे। जानन हार रया प्रभ जान, ओत पोगत भगतन संगान। बिगस बिगस अपना प्रभ गावे, नानक तिन जम नेड़ नावे। राम कली महला पंजमा, दीनो नाम कियो पवित। हर तन रास निरास ए वित, काटी बंद हर सेवा लाए। हर हर भगत राम गुण गाए, बाजे अनहद बाजा। रसक रसक गुण गावे हर जन, अपने गुरुदेव निवाजा। रहाओ आए बण्यो पूरबला पाग, जन्म जन्म का सोया जाग। गई गिलान साध के संग, मन तन रात हर के रंग। राखे राखण हार दयाल, ना किच सेवा ना किच कहाल। कर कृपा प्रभ कीनी दया, बूढ़त दुख मैं काढ़ लया। सुन सुनी उपजो मन में चाओ, आठ पैर हर के गुण गाओ। गावत गावत परम गत पाई, गुर प्रसाद नानक लिबलाई। राम कली महला पंजमा, कौड़ी बदले त्यागे रतन। छोड़ जाए ताहू का जतन, जो सांचे सो होछी बात। माया मोया टेडो जात, अपागे ते लाज नाही। सुख सागर पूरन परमेश्वर, हर ना डार्यो मन माही। हर ना चेत्यो मन माही, रहो अमृत कौरा बिख्या मिठे। साकत की विद नैनो डिठे, कूड कपट अंकार गृह जाना। नाम सुनत जन विछु अडसाना, माया कारण सद ही चूरे। मन मुख कबे न उस्तत करे, निरपो निरंकार दातार। तस्यों प्रीत न करे गवार, सब साहा सिर उच साचा साहो। बे महताज पूरा पात शाहो, मोह मगन लपट्यो परम ग्रह। नानक तरिये तेरी मेहर, राम कली महला पंजमा। रैन देन स जपो हर नाओ, आगे धर गए पावो थाओ। सदा नंद न हो वी सोग, कबु न व्यापे हो में रोग। खोजो संतो हर ब्रह्म ज्ञानी, बिस्मन बिस्म पय बिस्मादा। परम गत पावे हर सिमर प्राणी, रहो गन मिन देखो सगल विचार। नाम बिना को सके न तार, सगल पाव न चाले संग। पाव जल तरिये प्रभ कै रंग, देही तोए न उतरे मैल।
ਹਉਮੈ ਵਿਆਪੇ ਦੁਬਦਾ ਫੈਲ, ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਾਰ ਬ੍ਰਹਮ ਦੇ ਹਾਲ, ਮਨ ਤੇ ਕਬੂ ਨਾ ਵਿਸਰ ਗੋਪਾਲ, ਤੇਰੇ ਦਾਸ ਕੀ ਹੋਵਾਂ ਤੂਰ, ਨਾਨਕ ਕੀ ਪ੍ਰਭ ਸਰਦਾ ਪੂਰ। ਰਾਮ ਕਲੀ ਮਹੱਲਾ ਪੰਜਵਾਂ, ਤੇਰੀ ਸਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਸਮਰੱਥ ਪੂਰਨ ਪ੍ਰਾਰ ਬ੍ਰਹਮ, ਸੋ ਧਿਆਇ ਪੂਰਾ ਜਿਸ ਕਰਮ। ਤਾਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸਰਨ ਗਹੀ ਮਨ ਮੇਰੇ, ਤੁਧ ਬਿਨ ਦੂਜਾ ਨਾਹੀਂ ਠਾਉ ਰਹਾਉ। ਜਪ ਜਪ ਜੀਵਾਂ ਤੇਰਾ ਨਾਉ, ਆਗੇ ਧਰ ਗੈ ਪਾਵੋ ਠਾਉ। ਦੂਰ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨ ਸੇ ਰਾਚੇ ਹਰ ਨਾਏ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ। ਪਉ ਪਾਗਾ ਨਿਰਭਉ ਮਨ ਵਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ। ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਧਨ ਲਾਹੇ। ਤੋਟ ਨਾ ਆਵੇ ਖੁੱਟ ਭੰਡਾਰ, ਨਾਨਕ ਭਗਤ ਸੋਹੇ ਹਰ ਦੁਆਰ। ਰਾਮ ਕਲੀ ਮਹੱਲਾ ਪੰਜਵਾਂ, ਰਤਨ ਜਵੇ ਹਰ ਨਾਮ, ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੋਤਾ। ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕੁਛ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾ ਵਾਰ ਰਹੋ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੇ, ਸੰਤਨ ਹੱਥ ਰਾਖੇ ਕੁੰਜੇ। ਸੁਨ ਸਮਾਦ ਗੁਫਾ ਤੈ ਆਸਣ, ਕੇਵਲ ਬ੍ਰਹਮ ਪੂਰਨ ਤਹਿ ਵਾਸਣ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਨ ਜਨਮ ਨ ਮਰਤ। ਕਰ ਕਿਰਪਾ ਜਿਸ ਆਪ ਦਿਵਾਇਆ, ਸਾਧ ਸੰਗ ਤਿੰਨ ਹਰ ਤਨ ਪਾਇਆ। ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਣ ਹਰ ਮੇਰੀ ਰਾਸ। ਰਾਮ ਕਲੀ ਮਹੱਲਾ ਪੰਜਵਾਂ, ਮੈਂ ਮਨ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਬਖਾਨੇ ਰਹਾਉ। ਸੰਕਰਾ ਨਹੀਂ ਜਾਣੇ ਪੇਵ, ਖੋਜ ਤਹਾਰੇ ਦੇਵ। ਦੇਵੀਆ ਨਹੀਂ ਜਾਣੇ ਮਰਮ, ਸਭੀ ਉਪਰ ਅਲੱਖ ਪਾਰ ਬ੍ਰਹਮ। ਆਪਣੇ ਰੰਗ ਕਰਤਾ ਕੇਲ, ਆਪ ਬਿਛੋਰੇ ਆਪੇ ਮੇਲ। ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀ ਆਪ ਜਣਾਏ। ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲੇ ਸੋ ਪੇਖੇ ਆਖੀ। ਨਹੀਂ ਲੇਪ ਤਿਸ ਪੁੰਨ ਨ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕਿਛੋ ਕਾਜ ਨਾ ਕੀਓ ਜਾਣ, ਸੁਰਤ ਮਤ ਨਾਹੀ ਕੁਛ ਗਿਆਨ। ਜਾਪ ਤਾਪ ਸੀਲ ਨਹੀਂ ਧਰਮ, ਕਿਛੋ ਨਾ ਜਾਣੋ ਕੈਸਾ ਕਰਮ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਵਰ ਨਾ ਕੋਈ। ਪੂਲੇ ਚੋਕੇ ਪ੍ਰਭ ਤੇਰੇ ਰਹਾਓ, ਰਿੱਧ ਨ ਬੁੱਧ ਨ ਸਿੱਧ ਪਰਗਾਸ, ਵਿਖੇ ਵਿਆਧ ਕੇ ਗਾਵ ਮੈਂ ਵਾਸ। ਕਰਨ ਹਾਰ ਮੇਰੇ ਪ੍ਰਭੇਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੁਣ ਜੀਵੋ ਮਨ ਇਹੋ ਵਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਅਗਨਤ ਜੀ ਕਾ ਦਾਤਾ, ਜਿਸੇ ਜਣਾਵੇ ਤਿੰਨ ਤੂੰ ਜਾਤਾ। ਜੋ ਪਾਇਤ ਸ ਤੇਰੀ ਆਸ, ਸਗਲ ਅਰਾਧੇ ਪ੍ਰਭ ਗੁਣ ਤਾਸ। ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਰਾਮ ਕਲੀ ਮਹੱਲਾ ਪੰਜਵਾਂ, ਰਾਖਣ ਹਾਰ ਦਿਆਲ, ਕੋਟ ਪਵ ਖੰਡੇ ਨਿਮਖ ਖਿਆਲ। ਸਗਲ ਅਰਾਧੇ ਜੰਤ, ਮਿਲੇ ਪ੍ਰਭ ਗੁਰ ਮਿਲ ਮੰਤ। ਜੀਅਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਾਮੀ ਕਟ ਕਟ ਰਾਤਾ ਮੇਰਾ ਪ੍ਰਭ ਰਹਾਉ। ਤਾਂ ਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ। ਹਿਰਦੇ ਜਪ ਪਰਮਾਨੰਦ, ਮਨ ਮਾਹੇ ਭਏ ਆਨੰਦ। ਤਾਰਨ ਤਰਨ ਹਰ ਸਰਣ, ਜੀਵਨ ਰੂਪ ਹਰ ਚਰਨ। ਸੰਤਨ ਕੇ ਪ੍ਰਾਣ ਅਧਾਰ, ਊਚੇ ਤੇ ਊਚੇ ਅਪਾਰ। ਸੋ ਮਤ ਸਾਰ ਜਿਤ ਹਰ ਸਿਮਰੀਜੈ, ਕਰ ਕਿਰਪਾ ਜਿਸ ਆਪੇ ਦੀਜੈ। ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਾਜ। ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ। ਹੋ ਸਾਵਧਾਨ ਆਪਣੇ ਗੁਰ ਸਿਉ,
आसा मनसा पूरन होवे पावे सगल निधान गुर स्यों रहाओ दूजा नहीं जाने कोई सतगुर निरंजन सोए मानुख का कर रूप न जान मिली ने माणे मान गुर की हर टेक टिकाए अवरासा सब लाहे हर का नाम मांग निधान तहां दर गै पावे मान गुर का वचन जप मंत यह भगत सार तत् सतगुर पए दयाल नानक दास निहाल राम कली महला पांजवां होवे सोई पल मान अपना ताज अभिमान दिन रैन सदा गुण गाओ पूरन यही सुहाओ आनंद कर संत हर जप छाड़ सियाणप बहु चतराई गुर का जप मंत निर्मल रहाओ एक की कर आस पितर निर्मल जप नाम हर हर गुर के चरण नमस्कार पव जल उतरे पार देवन हार दतार अंत न पारावार जाके कर सर्ब निधान राखण हार निदान नानक पाया हो निधान हरे हर निर्मल नाम जो जपे तिसकी गत होए नानक कर्म प्राप्त होए राम कली महला पंजमा दो लबंदे सवार जाए न दर गए हार हालत पालत तो दहोए वड्याई अंत की वेला लए छड़ाई राम के गुण गाओ हालत पालत होए दो में सोहेले अचार्य पुरख त्याओ रहाओ उठत बैठत हर जाप बिन से सगल संताप बैरी सब होवे मीत निर्मल तेरा होवे चीत सब ते उत्तम हो कर्म सगल धर्म में श्रेष्ठ धर्म हर सिमरन तेरा होए उधार जन्म जन्म का उतरे पहार पूरन तेरी होवे आस जम की कटिए तेरी फास गुर का उपदेश सुनी जै नानक सुख सहज समीजे राम कली महला पंजमा जिसकी तिसकी कर मान आपन लाही गुमान जिसका तू तिसका सब कोए तिसे राध सदा सुख होए काहे परम पर में बिगाने नाम बिना किच काम नाम है मेरा मेरा कर बहुत पछतान रहाओ जो जो करे सोई मान लियो बिन माने रण हो बैखे तिसका पाणा लागे मीठा गुर प्रसाद विरले मन बूठा बेपरवाह गोचर आप आठ पहर मन ताको जाप जिस चेते आए बिन सह दुखा हलत पलत तेरा उजल मुखा कौन कौन उधरे गुण गाए गणन न जाई कीम न पाए बूढ़त लो साध संग तरे नानक जिसे प्राप्त करे राम कली महला पंजमा मन माहे जाप भगवंत गुर पूरे हो दीनो मंत मिटे सगल पह त्रास पूरन होई आस सफल सेवा गुर देवा कीमत किछ कहण न जाए साचे साचे अलखा पिहवार हाओ कारण करावण आप तिसको सदा मन जाप तिसकी सेवा करनीत सच सहज सुख पावे मीत साहिब मेरा तपहरा खिन में थाप थापण हारा तिस बिन अवर न कोई जन का राखा सोई कर कृपा रुदास सोनी जै अपने सेवक को दर्शन दी जै नानक जापी जप जाप सब ते ऊच जा का परताप राम कली महला पंजमा बिरथा परवासा लोक ठाकुर प्रभ तेरी टेक अवर छोटे सा बेहास अचिंत ठाकुर भेटे गुणतास एको नाम त्याए मन मेरे कार्ज तेरा होवे पूरा हर हर हर गुण गाए मन मेरे रहाओ तुम ही कारण कारण चरण कमल हर सरण मन तन हर उही त्याया आनंद हर रूप दिखाया तिस ही की ओट सदीव जाके कीने है जीव सिमरत हर करत निधान राखण हार निधान सर्ब की रेण हुवी जै आप मिटाए मलीजै
ਅਨ ਦਿਨ ਤਿਹਾਈਏ ਨਾਮ, ਸਫਲਾ ਨਾਨਕ ਇਹੋ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਕਾਰਣ ਕਰਨ ਕਰੀਮ, ਸਰਬ ਪ੍ਰਿਤ ਪਾਲ ਰਹੀਮ। ਅਲਹਿ ਅਲਖਾ ਪਹਾਰ, ਖੁਦ ਖੁਦਾਏ ਵਡਵੇ ਸੁਮਾਰ, ਓ ਨਮੋ ਭਗਵੰਤ ਗੁਸਾਈ, ਖਾਲ ਕਰਾ ਵਰਿਆ ਸਰਬ ਠਾਈ। ਰਹਾਓ ਜਗਨਾਥ ਜਗ ਜੀਵਨ ਮਾਧੋ, ਭਉ ਪੰਜਨ ਰਿਧਮਾਏ ਅਰਾਧੋ। ਰਿਖੀ ਕੇਸ ਗੋਪਾਲ ਗੋਬਿੰਦ, ਪੂਰਨ ਸਰਬੱਤਰ ਮੁਕੰਦ, ਮਿਹਰਵਾਨ ਮੌਲਾ ਤੂੰ ਹੀ ਏਕ, ਪੀਰ ਪੈਕਾਂਬਰ ਸੇਖ। ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਵ ਤੇ ਪਾਕ, ਨਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਅਧਰ। ਬਾਸ ਦੇਵ ਬਸਤ ਸਭ ਖਾਏ, ਲੀਲਾ ਕਛ ਲਖੀ ਨਾ ਜਾਏ, ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇਹ ਸਿਰਜਣ ਹਾਰ। ਕਉ ਨਾਨਕ ਗੁਰ ਖੋਏ ਪਰਮ, ਏਖੋ ਅਲੋ ਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਹੀਂ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੈ, ਮਹਾਂਵਿਕਾਰ ਤਨ ਤੇ ਸਭ ਨਸੈ। ਗੋਪਾਲ ਕੇ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪੂਰਨ, ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ। ਤ੍ਰਿਸ਼ਨਾ ਭੁੱਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਬਨਾਸੀ, ਰਹਿਣ ਦਿਨਸ ਪ੍ਰਭ ਸੇਵ ਕਮਾਣੀ, ਹਰ ਮਿਲਣੇ ਕੀ ਇਹੋ ਨਿਸ਼ਾਨੀ। ਮਿਲੇ ਜੰਜਾਲ ਹੋਏ ਪ੍ਰਭ ਧਿਆਨ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਲਾ ਕਰਮ ਬਣ ਆਇਆ, ਹਰ ਕੇ ਗੁਣ ਤਿੰਨ ਰਸਨਾ ਗਾਇਆ, ਹਰ ਕੇ ਗੁਣ ਨਿਤ ਰਸਨਾ ਗਾਇਆ, ਹਰ ਕੇ ਸੰਤ ਸਦਾ ਪਰਵਾਨ, ਸੰਤ ਜਨਾ ਮਸਤਕ ਨਿਸਾਨ, ਦਾਸ ਕੀ ਰਿਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਸਾਧ ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਪੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੇ, ਕਰ ਕਿਰਪਾ ਪੂਰਨ ਭਗਵਾਨ ਰਹੋ। ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਉ, ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ। ਗੁਰ ਬਚਨੀ ਸਮਸਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੁੱਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੈ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸਿੰਦ, ਗੁਰ ਚਰਨੀ ਜਾਂ ਕਾ ਮਨ ਲਾਗਾ, ਨਾਨਕ ਦਾਸ ਤੇ ਸਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ, ਕਿਸ ਪਰਵਾਸੇ ਵਿੱਚ ਰਹਿ ਪਵਨ, ਮੂੜ ਮੁਗਧ ਤੇਰਾ ਸੰਗੀ ਕਵਣ, ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਪੰਚ ਵਟ ਬਾਰੇ ਸੇ ਮੀਤ ਕਰ ਮਾਨੇ, ਸੋ ਕਰ ਸੇਵ ਜਿਤ ਉਧਰੇ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ। ਜਨਮ ਬਿਹਾਨੋ ਅੰਕਾਰ ਯਾਰ ਬਾਂਧ, ਤ੍ਰਿਪਤ ਨਾਵੇ ਵਿਖਿਆ ਸਾਧ, ਭਰਮਤ ਭਰਮਤ ਮਹਾਂ ਦੁਖ ਪਾਇਆ, ਤਰੀ ਨ ਜਾਏ ਦੁੱਤਰ ਮਾਇਆ, ਕਾਮ ਨਾਵੇ ਸੋ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੇ ਜੋ ਕਿਰਪਾ ਹੋਏ, ਪਤ ਤੁਪਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੇ ਸੁਖ ਪਾਇਆ ਨਹੀਂ ਪੇਟਤ ਧਰਮ ਰਾਇਆ, ਹਰ ਦਰ ਗੈ ਸੋ ਬਾਬੰਤ, ਪੁਣ ਗਰਭ ਨਹੀਂ ਬਸੰਤ, ਜਾਨੀ ਸੰਤ ਕੀ ਮਿਤਨਾਈ, ਕਰ ਕਿਰਪਾ ਦੀਨੋ ਹਰ ਨਾਮਾ, ਪੂਰਬ ਸੰਜੋਗ ਮਿਲਾਈ ਰਹਾਉ। ਗੁਰ ਕੇ ਚਰਨ ਚਿੱਤ ਲਾਗਾ, ਤਨ ਤਨ ਸੰਜੋਗ ਸਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ, ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਘਟ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸਦੇ ਉਪਜੇ ਤੇ ਸਮਾਏ ਪਰਵੇਸ਼, ਪ੍ਰਗਟੇ ਅਨੂਪ ਗੋਬਿੰਦ, ਪ੍ਰਭ ਪੂਰੇ ਨਾਨਕ ਬਖਸ਼ਿੰਦ। ਰਾਮ ਕਲੀ ਮਹੱਲਾ ਪੰਜਵਾਂ, ਗੋ ਕੋ ਚਾਰੇ ਸਾਰ ਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਹਾਸੇ ਪ੍ਰਿਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਓ, ਦੇਸਤ ਮਾਸ ਨਾ ਖਾਈ ਬਿਲਾਈ,
ਮਾਂ ਕਸਾਵ ਛੁਰੀ ਸੱਟ ਪਾਈ, ਕਰਨ ਹਾਰ ਪ੍ਰਵੀਰ ਦੇ ਬੂਠਾ, ਫਾਥੀ ਮਾਛਲੀ ਕਾਂ ਜਾਣਾ ਟੁੱਟਾ, ਖੁਸੋ ਕੇ ਕਾਸ਼ਟ ਹਰੇ ਚਲੋਲ, ਉੱਚੇ ਥਲ ਫੂਲੇ ਕਮਲਨ ਉਪ, ਅਗਨ ਨਿਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ, ਅਕ੍ਰਿਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਨਿਆਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸ਼ਰਣਾਈ। ਰਾਮ ਕਲੀ ਮਹੱਲਾ ਪੰਜਵਾਂ, ਪੰਜ ਸਿੰਘ ਰਾਖੇ ਪ੍ਰਭ ਮਾਰ, ਦਸ ਬਗਿਹਾੜੀ ਲਈ ਨਿਵਾਰ, ਤੀਨ ਵਰਤ ਕੀ ਚੋਕੀ ਕੇਰ, ਸਾਧ ਸੰਗ ਚੁਕੇ ਪੈ ਫੇਰ, ਸਿਮਰ ਸਿਮਰ ਜੀ ਵਾਂਗੂ ਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸਿੰਦ ਰਹੋ, ਦਾਜ ਗਏ ਤ੍ਰਿਣ ਪਾਪ ਸੁਮੇਰ, ਜਪ ਜਪ ਨਾਮ ਪੂਜੇ ਪ੍ਰਭ ਪੈਰ, ਆਨੰਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤਰਿਓ ਮਾਛਰ ਖੋਜ, ਖੇਦ ਨਾ ਪਾਇਓ ਨੈ ਫੁਨ ਰੋਜ, ਸਿੱਧ ਸਮਾਇਓ ਘਟ ਕੇ ਮਾਹੇ, ਕਰਨ ਹਾਰ ਕੋ ਕਿਛ ਚਾਰਜ ਨਾਹੀ, ਜੋ ਛੂਟੋ ਧੋਨ ਜਾਏ ਪਿਆਲ, ਜੋ ਕਾਢਿਓ ਤੋਂ ਨਦਰ ਨਿਹਾਲ, ਪਾਪ ਪੰਨ ਹਮਰੇ ਵਸ ਨਾਹੀ, ਰਸਕ ਰਸਕ ਨਾਨਕ ਗੁਣ ਗਾਹੀ। ਰਾਮ ਕਲੀ ਮਹੱਲਾ ਪੰਜਵਾਂ, ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹ ਵਿਆਪਿਆ ਮੋਹੇ ਤੋਹੇ, ਕੁਦਮ ਕਰੇ ਗਾਡਰ ਜਿਉਂ ਸ਼ੈਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਣਾਏ ਮਨਾ, ਰਾਮ ਨਾਮ ਜਪਨਾ ਸੰਗ ਸਹਾਈ, ਗੁਰਮੁਖ ਪਾਵੈ ਸਾਚ ਤਨਾ ਰਹਾਉ, ਊਨੇ ਕਾਜਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਚੋਰੇ, ਕਰੇ ਵਿਕਾਰ ਜੀਰੈ ਕਹਿ ਤਾਈ, ਗਾਫਲ ਸੰਗ ਨ ਤਸੂਹ ਜਾਈ, ਤਰਤ ਤੋ ਅਨਕ ਛਲ ਜਾਣੇ, ਕੌਡੀ ਕੌਡੀ ਕੋ ਖਾਕ ਸਿਰ ਸ਼ਾਨੇ, ਜਿਨ ਦੀਆ ਤਿਸੇ ਨਾ ਚੇਤੇ ਮੂਲ, ਮਿਥਿਆ ਲੋਭ ਨ ਉਤਰੇ ਸੂਲ, ਪਾਰ ਬ੍ਰਹਮ ਜਬ ਪਏ ਦਿਆਲ, ਇਹ ਮਨ ਹੋਆ ਸਾਧਿਰ ਵਾਲ, ਹਸ ਕਮਲ ਲੜ ਲੀਨੋ ਲਾਏ, ਨਾਨਕ ਸਾਚੇ ਸਾਚ ਸਮਾਏ। ਰਾਮ ਕਲੀ ਮਹੱਲਾ ਪੰਜਵਾਂ, ਰਾਜਾ ਰਾਮ ਕੀ ਸ਼ਰਣਾਏ, ਨਿਰਪੋ ਪਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁੱਖ ਜਾਏ ਰਹਾਉ, ਜਾਂ ਕੀ ਰਾਮ ਵਸੇ ਮਨ ਮਾਹੀ, ਸੋ ਜਨ ਦੁੱਤਰ ਪੇਖਤ ਨਾਹੀ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਸਭ ਜਪਨੇ, ਜਿਸਕੇ ਮਸਤਕ ਹਾਥ ਗੁਰ ਧਰੇ, ਸੋ ਦਾਸ ਦੇਸਾ ਕਾਹੇ ਕਰੇ, ਜਨਮ ਮਰਨ ਕੀ ਚੂਕੀ ਕਾਣ, ਪੂਰੇ ਗੁਰ ਉਪਰ ਕੁਰਬਾਨ, ਗੁਰ ਪਰਮੇਸਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜਿਸ ਕਿਰਪਾ ਕਰੇ, ਸਾਧ ਸੰਗ ਸੋ ਪਵ ਜਲ ਤਰੇ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖਿਓ ਜਲ ਸਾਚੇ ਦਰਬਾਰੇ, ਆਨੰਦ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪਿ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ, ਈਦਨ ਸੇਬੈ ਸੰਤਰ ਭਾਗੇ, ਮਾਟੀ ਕੋ ਜਲ ਦਿਆ ਦਿਸ ਤਿਆਗੇ, ਉੱਪਰ ਚਰਨ ਤਲੇ ਆਕਾਸ, ਕੱਟ ਮੈਂ ਸਿੰਧ ਕੀ ਉਪਰ ਗਾਸ, ਐਸਾ ਸਮਰੱਥ ਹਰ ਜੀਓ ਆਪ, ਨਿਮਕ ਨ ਵਿਸਰੇ ਜੀ ਭਗਤਨ ਕੇ, ਆਠ ਪੈਰ ਮਨ ਕਾ ਤਉ ਜਾ ਤਾਂ ਕੋ ਜਾਪ ਰਹੋ, ਪ੍ਰਥਮੇ ਮਾਖਣ ਪਾਛੇ ਦੋਧ, ਮੈਲ ਕੀ ਨੋ ਸਾਬਣ ਸੋਧ, ਪੈ ਤੈ ਨਿਰਭੋ ਡਰਦਾ ਫਿਰੇ, ਹੁੰਦੀ ਕੌਣ ਹੁੰਦੀ ਹਿਰੇ, ਦੇਹੀ ਗੁਪਤ ਵਿਦੇਸੀ ਵਿਦੇਹੀ ਦਿਸੇ, ਸਗਲੇ ਸਾਜ ਕਰਤ ਜਗਦੀਸੈ, ਠਾਗਣ ਹਰਨ ਠੱਗਦਾ ਠਾਗੇ, ਬਿਨ ਫਖਰ ਫਿਰ ਫਿਰ ਉੱਠ ਲਾਗੇ, ਸੰਤ ਸਭਾ ਮਿਲ ਕਰੋ ਵਖਿਆਣ, ਸਿਮਰਤ ਸਾਸ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਜੋ ਤਿਸ ਭਾਵੇਂ ਸੋ ਤਿਆ, ਸਦਾ ਸਦਾ ਹਰ ਕੀ ਸਰਣਾਈ, ਪ੍ਰਭ ਬਿਨ ਨਾਹੀ ਆਨ ਵੀ ਆ ਰਹੋ, ਪੁੱਤ ਕਲੱਤਰ ਲਖਮੀ ਦਿਸੇ, ਇਨਵੇਂ ਕਛੂ ਨਾ ਸੰਗ ਲਿਆ, ਵਿਖੇ ਠਗੋਰੀ ਠਾਏ ਪੁਲਾਨਾ, ਮਾਇਆ ਮੰਦਰ ਤਿਆ ਗਿਆ, ਨਿੰਦਾ ਕਰ ਕਰ ਬਹੁਤ ਵਿਗੋਤਰ, ਗਰਬ ਜੋਨ ਮੈਂ ਕਿਰਤ ਪਿਆ, ਪੂਰਬ ਕਮਾਣੀ ਛੋਡੇ ਨਾਹੀ, ਜਮ ਦੂਤ ਗ੍ਰਾਸਿਓ ਮਹਾਂ ਪਿਆ, ਝੂਠੇ ਬੋਲੇ ਝੂਠ ਕਮਾਵੇ, ਅਵਰ ਤ੍ਰਿਸ਼ਨਾ ਬੂਝੇ ਬਹੁਤ ਆ, ਅਸਾਧ ਰੋਗ ਉਪਜਾ ਸੰਤ ਦੂਕਨ, ਦੇ ਬਿਨਾਸੀ ਮਹਾਂ ਖਿਆ, ਜਿਨੇ ਨਿਵਾਜੇ ਤਿਨਹੀ ਸਾਜੇ, ਆਪੇ ਕੀਨੋ ਸੰਤ ਜਾਇਆ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮਾਇਆ। ਰਾਮ ਕਲੀ ਮਹੱਲਾ ਪੰਜਵਾਂ, ਐਸਾ ਪੂਰਾ ਗਰ ਦਿਹੋ ਸਹਾਈ, ਜਾਂ ਕਾ ਸਿਮਰਨ ਵਿਰਥਾ ਨਾ ਜਾਈ ਰਹੋ, ਦਰਸਨ ਪੇਖਤ ਹੋਏ ਨਿਹਾਲ, ਤਾਂ ਕੀ ਤੋਰ ਕਾਟੇ ਜਮ ਜਾਲ,
चरण कमल बसे मन मेरे, कार्य सवारे सगले तन के, जागे मस्तक राखे हाथ प्रभ मेरो नाथ को नाथ, पात तुधारण कृपा निधान, सदा सदा जाये कुर्बान, निर्मल मंत दे जिस दान, तजे विकार बिन से अभिमान, एक त्याई साध के संग, पाप बिना से नाम के रंग, गुर परमेश्वर सगल निवास, कट कट रब रह गुण तास, दर्श देह तारू प्रव्यास, नित नानक चित वे सच अरदास, राग राम कली महला पंजमा घर, दूजा धूप दे क्यों कार सतगुर प्रसाद, गावो राम के गुण गीत, नाम जपत परम सुख पाई, आवा गुण मिटे मेरे मीत रहाओ, गुण गावत होवत परगास, चरण कमल मैं हुए निवास, संत संग त मैं हुए उधार, नानक पौजल उतरस पार, राम कली महला पंजमा, गुरपुरा मेरा गुरपुरा, राम नाम जप सदा सुहेले, सग बलना से रोको रा रहो,

ਮਾਤ ਪਿਤਾ ਸੁਤਮੀਤ ਨ ਭਾਈ, ਮਨ ਯੂਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੈ।

ਨਾਨਕ ਪਈਐ ਸਾਧ ਕੇ ਸੰਗ। ਜੇ ਮਰ ਕੇ ਗਨ ਜਾਏ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੋਸਾ, ਜੇ ਪਿੰਡ ਮਾਇਆ ਦੁਗਬਾਰਾ, ਹਰ ਕਾ ਨਾਮ ਸੰਗ ਉਜੀਆਰਾ।

ਬਨਤਾ ਸੰਗ ਹੱਸੈ। ਜੇ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੈ ਸਬਰਸਾ, ਸਗਲ ਸਮੱਗਰੀ ਸੰਗ ਸਾਥ ਬਸਾ।

ਤੇਰਾ ਉਪਾਵ ਸਿਆਨਬ ਜਗਤ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਾਂ ਥਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ

ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਤੇਰੀ ਮਨਬੰਤ ਬਨਾਈ ਉਠਤ ਬੈਠ ਸਤ ਸਤ ਆਹੀ ਤਿਸ ਤਿਆਹੇ ਜੋ ਇੱਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।

ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖਿਆ ਏਕ ਸਿਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ।

ਜਗਤ ਜਿਸਕੀ ਸ੍ਰਿਸ਼ਟ ਸੁਕਰਨੈ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਸੁਭਾਵੈ ਸੋ ਵਰਤੀਆ।

ਪਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸੋ ਕੋ ਨਿਤ ਬੰਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾ ਕੋ ਕਰੇ ਭਲੀ ਕਰਨੀ।

ਸੋਹੇ ਚੰਦ ਵਸੇ ਸੁਨਾਲ ਸਾਗਰਾ ਸਰਣਾ ਸਮਾਲ ਛਾੜ ਸਿਆਣ ਬਸਗਲੀ ਮਨਾ ਸਾ ਸੰਗਾ ਵੀ ਸਦਨਾ ਹਰ ਪੂੰਜੀ ਸੰਚ ਕਰੋ ਵਿਹਾਰੀਆਂ ਸੁੰਦਰ ਗੇ ਜਾਕਾਰ ਸਰਬ ਨਰੰਦਰੇ ਕੋ ਦੇਖਾ ਕਉ ਨਾਨਕ ਜਾ ਕੈ ਮਸਤਾ ਲੇਖ ਏਕੋ ਜਾਪ ਏਕੋ ਸਾਲਾਹੀ

ਭਗਤ ਕਰੋ ਪ੍ਰਭਕੀ ਨੇ ਨੀਤ ਏ ਕੋਟੇ ਕੂ ਆਧਾਰ ਨਾਨਕ ਮੰਗਾ ਰਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੋ ਹੋਏ ਆਰਸ ਪਾਵੈ ਬਰਲਾ ਕੋਏ ਜਿਨ ਚਾਖਿਆ ਸੇ ਜੰਦਰ ਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ।

ਸੋਕਮ ਸਰਾ ਜੀ ਅਗਨਮ ਰਾਖਾ ਗੁਰਪੁਰ ਸਾਹ ਘੁੰਮਰ ਲਾਲ ਆਖਾ ਸੋਕਮ ਸਰਾ ਜੀ ਮਿਕਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੂਰਾ ਤਦੇ ਬੁਜਾਇਆ ਪ੍ਰਵੇ ਪਨਾ ਨਾਨਕ ਜੰਦਿਆ ਸਾਜਨ ਸੰਤ ਕਰੋ ਯੋ ਕਾਮ ਮਾਨ ਤਿਆ ਜਪੂ ਹਰ ਨਾਮ ਸਿਮਰ ਸਿਮਰ ਸਿਮਰ ਸੁਭਾਵੋ ਆ ਜਪੂਰਾ ਨਾਮ ਜਪਾਵੋ

ਹਰ ਕੀਵਨ ਗਾਈ ਅਨ ਕਰਾ ਬੁਬੜਿਆਈ ਹਰ ਕੇ ਰਾਗ ਸਾ ਬਨ ਪਾਈ ਬਹੁ ਭੋਜਨ ਕਾ ਪਰ ਸੰਗੀ ਤਰਸਨਾ ਜਪਦੀ ਹਰ ਹਰਣੀ ਪਲੀ ਸੁਕਰਣੀ।

ਕਿਸੇ ਬਿਆਪ ਜਬ ਆਪਨ ਆਪ ਆਪਾਰ ਬ੍ਰਹਮ ਤਬ ਹੁਕਾਂ ਗਏ ਓਤ ਬ੍ਰਹਮ ਆਪਨ ਖੇਲ ਆਪ ਤੀਜਾ ਨਾਨ ਕਰਨ ਨ ਦੂਜਾ ਜਾ ਹੋਵਨ ਪ੍ਰਾ ਕੇਵਲ ਤਨੀ ਤਾ ਬੰਧ ਮੁਕਤ ਕਾ ਕਿਸਕੋ ਗਨੀ ਜਾ ਬੇਕਾ ਹਰ ਅਗਮਾ ਪਾਰ ਤਾ ਨਰ ਸੁਰ ਕਾ ਕੌਣ ਤਾਰ ਜਾ ਨਿਰਗੁਣ ਬ੍ਰਾ ਸਹਿ ਸਬਾਈ ਤਪ ਸਹਿ ਸਕਤ ਕਹੋ ਗੇਠਾਈ ਜਾ ਬੇ ਆਪ ਆਪ ਆਪਣੀ ਜੋਤ ਰਹਿ ਤਾ ਕਮ ਨਿਡਾਰ ਕਮਨ ਕਾ ਡਰੈ ਆਪਨ ਜਲਦਾ ਕਰਨ ਹਾ ਨਾਨਕ ਠਾਕੁਰੀ ਅਗਮਾ ਪਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕਾ ਕਾਮ ਵਿਨਾਸਨ ਜਾ ਪੂਰਨ ਕਰਤਾ ਪ੍ਰਸੋਏ ਤਬ ਜਮ ਕੀ ਤਾ ਕਹੋ ਕਿਛੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਾ ਚਿਤ੍ਰ ਗੁਰੂ ਗਏ

ਜਾ ਜੋ ਸਰੂਪੀ ਜੋ ਸਾਂ ਸਮਾਵਾ ਤੈ ਕਿਸੇ ਪ੍ਰਭੂ ਕਮ ਤ੍ਰਿਪਤਾਵਾ ਕਰਨ ਕਰਾਵਨ ਕਰਨਿਹਾ ਨਾਨਕ ਕਰਤੀ ਕਾ ਨਾਇ ਸਮਾਰ ਜਵੇ ਆਪਣੀ ਸੁਭਾ ਆਪਣ ਸੰਗ ਬਣਾਈ ਤਾ ਕਵਨ ਬਾਏ ਬਾ ਮਿੱਤਰ ਸੁਰ ਪਾਈ ਜੈ

ਦੀ ਆਪ ਕਥਿਆ ਸੁਣੈ ਹਾਰੇ ਆਪੇ ਕਿਹਾ ਵਿਸਤਾਰ ਜਦ ਸਪਾਵੇ ਤਾਂ ਸਿਰਟ ਪਾਈ ਆਪਣੇ ਪਾਣੀ ਲੈ ਸਮਾਏ ਤੂੰ ਤੇ ਪਿਨ ਨਹੀਂ ਕਿਛ ਹੋਏ ਆਪਣ ਸੂਸਾ ਜਗਤ ਬਰੋਏ ਜਾ ਕਾ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੀ।

ਜਿਸ ਮਨ ਮਸਤ ਸਾਜ ਮਰੀਕਿਆ ਮੰਦਰ ਨਾ ਜਪ ਲਿਵਲਾਏ ਦੂਰ ਦਾ ਮੰਦੇ ਪਹੁੰਚਾਏ ਸਾਹਿਬ ਵਾਪਾਰ ਕਰੂੰ ਵਾਪਾਰੀ ਦਰਗਾਹ ਨਮਹਿ ਕੇਵਤ ਮਾਰੀ ਏਕਾ ਟੇ ਰਖੂ ਮਨ ਮਾਹੇ ਨਾਨਕ ਬਹੁਰ ਨ ਆਵੀ ਜਾਏ ਤਿਸਤੇ ਦੂਰ ਕਹਾਂ ਕੂ ਜਾਈ ਉਮਰੈ ਰਾਖਨ ਹਾਰ ਦੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ

ਸ੍ਰਿਸ਼ਟਾ ਚਰਨ ਕਮਲ ਜਾ ਕੇ ਆਨੂ ਸਫਲ ਦਰਸ਼ਨ ਸੁੰਦਰ ਹਾਰੂ ਤਨ ਸੇਵਾ ਸੇ ਪਰਵਾਨ ਅੰਦਰ ਜਾਮੀ ਪ੍ਰਦਾਨ।

ਸੰਰਚਨਾ ਜਿਨ ਜਾਤਾ ਦੁਖੀ ਏ ਰਹਿਤ ਸਤਿ ਵਚਨ ਸਾਧੂ ਸਬਕਾਰ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮਨ ਹਾਂ ਪ੍ਰਭ ਜਾਨੈ ਅੰਦਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇ ਸਾ ਮੋਹੀ ਆਪ ਸਤਿ ਕੀ ਆਸਵ ਸਤਿ ਤੇ ਪ੍ਰਭ ਦੇ ਸਗਲੀ ਅਨੁਪਤਿ

ਨਿੰਦਰਾਂ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਰ ਸੰਗ ਅਗਨ ਸਾਗਰ ਤਰੋ ਅਤਰੰਗੀ ਪਰ ਲਿਓ ਭੰਡਾਰ ਨਾਨਕ ਗੁਰਪੂਰਾ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ

ਤਨੁਯੰਦ ਕਰੇ ਮ੍ਰਭ ਗਾਜੈ ਪ੍ਰਗਟੀ ਗੁੰਬਾਲ ਮਹੰਤ ਕੈ ਮਾਥੇ ਨਾਨਕ ਉਦਰਾ ਧਨ ਕੇ ਸਾਥੇ ਸਰਣ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਿਆ ਮਲਾਏ।

ਜਾਨ ਅਤਨ ਖਾਟ ਚਲੈ ਜਨ ਸੋਈ ਨਾਨਕ ਜਿਸੈ ਪ੍ਰਾਪਤ ਹੋਈ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾ ਕਮਲ ਪਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ।